ਹਾਉ ਨਾਹੋ ਜਤੀ ਸਤੀਨੀ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਤ ਨਾਨਕ ਤਨ ਕੀ ਸ਼ਰਣਾ ਜਿੰਤੂ ਨਾਹੀ ਬਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਜ ਤਰ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਪਉਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇ ਕੇ ਰਹਾਉ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਘਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖ ਹੋ ਸ਼ਰਮਾ। ਕਵੀ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵ ਹੋ ਆਪ ਹਾਥ ਦੇ ਮੋਏ ਬਚਾਓ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰੀਐ ਸਭ ਬੈਰਨ ਕੋ ਆਸੰਗ ਕਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਵਰਨਾ ਧਿਆਉ ਜੋ ਵਰ ਚਾਹੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੁਨ ਚੁਨ ਸਤਰ ਹਮਾਰੇ ਮਾਰੀਐ।

ਕਿਰਪਾ ਦ੍ਰਿਸ਼ਟ ਤਨ ਜਾਇ ਨਿਹਾਰਹੁ, ਤਾ ਕੀਤਾ ਉਤਨ ਕੁਮੁ ਹਰਹੁ। ਰਿੱਧ ਸਿੱਧ ਕਰਮ ਸਭ ਹੋਈ, ਦੁਸ਼ਟ ਸ਼ਾਹ ਸਵੈਸ ਕਿਨ ਕੋਈ। ਏਕ ਵਾਰ ਜਿੰਤ ਮੈਂ ਸੰਭਾਰਾ, ਕਲ ਫਸ ਤੇ ਤਹਿ ਉਬਾਰਾ। ਜਿਨਰ ਨਾਮ ਤਿਹਾਰੋ ਕਾਹਾ, ਦਾਰ ਦੁਸ਼ਟ ਦੁਖ ਤੇਰਾ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪਹਾ ਦੇ ਲਿਓ ਬਾਰੀ। ਸਰਵ ਠੋਰ ਮੋਹ ਸਹਾਈ, ਦੁਸ਼ਟ ਦੁਖ ਤੇ ਲਿਓ ਬਚਾਈ। ਸੋਈਆ ਪਾਏਂਗੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤੇਰੇ ਨਹੀਂ ਆਨੇ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨ ਮਾਨਿਓ। ਸਿਮਰਤ ਸ਼ਾਸਤਰ ਵੇਦ ਸਵੈ ਬੋ ਭੇਦ, ਕਹੇ ਹਮ ਏਕ ਨ ਜਾਨਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ

ਤੁਹਾਰ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੂ ਹਰੀ ਕੀਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰੰਗੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਨ ਵਿਸਾਰੀ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕਿਛ ਹੈ, ਜੇ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਗੁਰਬਾਣ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪ ਯਾਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸਬਦ ਵਾਜੇ, ਕਲਾਂ ਜਿਤ ਕਰ ਤਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਡ ਕੁਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕੋ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਨੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਖਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਖਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਨੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੂ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਾਧਾਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੋਣ ਲੱਗੇ ਹਨ, ਸੋ ਸੇਵਕ ਪਰਿਵਾਰ ਨੂੰ ਬੇਨਤੀ ਹੈ ਕਿ ਪਾਵਨ ਹਜ਼ੂਰੀ ਵਿੱਚ ਜੁੜ ਕੇ ਆਪਾਂ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਨੀ ਮਹੱਲਾ ਪੰਜਵਾਂ, ਸਲੋਕ ਇੱਕ। ਓਅੰਕਾਰ ਸਤਿਗੁਰ ਪ੍ਰਸਾਦ, ਆਦਿ ਗੁਰ ਇਨ ਮੈਂ ਜੁਕਾਦ, ਖੁਰ ਇਨ ਮੈਂ ਸ੍ਰੀ ਗੁਰਦੇਵ ਇਨ ਮੈਂ, ਆਦਿ ਗੁਰ ਇਨ ਮੈਂ ਜੁਕਾਦ, ਖੁਰ ਇਨ ਮੈਂ ਸਤਿਗੁਰ ਇਨ ਮੈਂ ਸ੍ਰੀ ਗੁਰਦੇਵ ਇਨ ਮੈਂ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਭਾਵ, ਕਲ ਕਲੇਸ਼ ਤਨ ਮੈਂ ਮਿਟਾਵ, ਸਿਮਰੋ ਜਾਸ ਬਿਸੰਬਰੇ ਕਾ ਨਾਮ ਜਪਤ, ਅਗੰਤ ਅਨੇਕੈ ਭੇਦ ਪ੍ਰਾਣ ਸਿਮਰ ਸੁਧਾਖਰ, ਕਿਨੇ ਰਾਮ ਨਾਮ ਕੇ ਆਖਿਰ, ਕਿਨਕਾ ਇਕ ਜਜੀਵ ਸਾਬੈ, ਤਾਂ ਕਿ ਮਹਿਮਾ ਗਨੀ ਨੇ ਆਪੇ ਕੰਕੀ ਕੈ ਦਰਸ ਤੁਹਾਰੂ, ਨਾਨਕ ਹੁਣ ਸੰਗ ਮੋਹਿ ਉਦਾਰ, ਸੁਖ ਮਨੀ ਸੁਖ ਅਮਰ ਪਵਨਾ, ਭਗਤ ਨਾ ਕੈ ਮਨ ਬਿਸਰਾਮ ਰਹਾ, ਪ੍ਰਭ ਕੈ ਸਿਮਰਨ ਗਰਭ ਨ ਵਸੈ, ਪ੍ਰਭ ਕੈ ਸਿਮ ਦੁਖ ਜਮ ਨਸੈ, ਪ੍ਰਭ ਕੇ ਸੁਣ ਕਾਲ ਪਰ ਹਰੇ, ਪ੍ਰਭ ਕੇ ਸਿਮਰ ਦੁਸ਼ਮਣ ਟਰੈ, ਪ੍ਰਭ ਸਿਮਰਤ ਕਾਸ਼ ਬਿਘਨ ਲਾਗੈ, ਪ੍ਰਭ ਕੇ ਸੁਮਣੇ ਅੰਦਰ ਚਾਕੈ, ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧਕੇ ਸੰਗ, ਸਰ ਪ੍ਰਧਾਨ ਨਾਨਕ ਰੰਗ, ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਤ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਰ ਬੁੱਧ, ਪ੍ਰਭ ਕੇ ਸਿਮਰ ਜਪਤ ਪੂਜਾ, ਪ੍ਰਭ ਕੇ ਸਿਮਰ ਬਿਨਸੈ ਦੂਜਾ, ਪ੍ਰਭ ਕੇ ਸਿਮਰ ਤੀਰਥ ਇਸ਼ਨਾਨੀ, ਪ੍ਰਭ ਕੇ ਸਿਮਰ ਦਰ ਕੇ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ, ਸੀ ਸਿਮਰੇ ਜਨਿਆ ਸਿਮਰਾਏ, ਨਾਨਕ ਤਾ ਕੈ ਲਾਖੋ ਪਾਏ, ਪ੍ਰਭ ਕੈ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਦੁਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੁਛ ਸੁਝੈ, ਪ੍ਰਭ ਕੈ ਸਿਮਰਨ ਨਾਇ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਰ ਜਾਏ, ਅੰਮ੍ਰਿਤ ਨਾਮ ਰਿਤ ਮਾਇ ਸਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੁਤਾਜੇ, ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ, ਸਿਮਰਤੇ ਲਾ ਕੇ ਜਨੇ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰਵਕਾਰੀ, ਪ੍ਰਭ ਕੋ ਸਿਮਰੈ ਤਨ ਸਰ ਪਲਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੀ, ਪ੍ਰਭ ਕੋ ਸਿਮਰੈ ਤਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਨੇ ਆਤਮ ਜੀਤਾ, ਪ੍ਰਭ ਕੋ ਸਿਮਰੈ ਤਨੇ ਮਰ ਰੀਤਾ, ਪ੍ਰਭ ਕੋ ਸਿਮਰੈ ਤਨੇ ਅੰਧ ਘਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਰ ਜਾਕ, ਨਾਨ ਸਿਮਰ ਪੂਰੇ ਭਾਗ, ਪ੍ਰਭ ਕੈ ਸਿਮਰ ਕਾਰ ਪੂਰੇ, ਪ੍ਰਭ ਕੈ ਸਿਮਰ ਕਬਹੁ ਨ ਚੂਰੇ, ਪ੍ਰਭ ਕੈ ਸਿਮਰ ਹਰ ਗੁਣ ਬਾਣੀ, ਪ੍ਰਭ ਕੈ ਸਿਮਰ ਸਹਿ ਸਮਾਨੀ, ਪ੍ਰਭ ਕੈ ਸਿਮਰ ਨਿਤ ਲਿਆਸਨ, ਪ੍ਰਭ ਕੈ ਸਿਮਰ ਕਵਨ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤਨ ਪਾਰ, ਸਿਮਰੈ ਸੇ ਜਨ ਜਿਨ ਕੋ ਪ੍ਰਮਿਆ, ਨਾਨਕ ਤਿਨ ਜਨ ਸਰਣੀ ਪਿਆ, ਹਰ ਸਿਮਰਨ ਕਰ ਪਦ ਪਟਾਏ, ਹਰ ਸਿਮਰਨ ਲਾਗ ਬੇਦ ਪਾਏ, ਹਰ ਸਿਮਰਨ ਪੈ ਸਜਤੀ ਦਾਤੇ, ਹਰ ਸਿਮਰਨ ਨੀਚ ਚੌਹ ਕੁਣ ਜਾਤੇ, ਹਰ ਸਿਮਰਨ ਤਾਰੀ ਸਭ ਤਰਣਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਉਸਰੇ ਕਾਰਾ, ਹਰ ਸੁਣ ਮੈਂ ਆਪ ਨਿਰੰਕਾਰ, ਕਰ ਕਿਰਪਾ ਜਿਸਿਆ ਪੁਜਾ, ਨਾਨਕ ਗੁਰਮੁਖ ਹਰ ਸਿਮਰ ਤਨ ਪੈ ਸਲੋਕ, ਦੀਨ ਦਰਦ ਦੁਖ ਪੰਜਨਾ, ਕਟ ਕਟ ਨਾਥ ਨਾਸ਼ਨ ਤੁਮਾਰੀ ਆਉ, ਨਾਨਕੇ ਪ੍ਰਸਾਦ ਅਟਪਦੀ, ਜੈ ਮਾਤ ਪਿਤਾ ਸਤਮੀਤਨ ਭਾਈ, ਮਨੁਹਾ ਨਾਮ ਤੇਰਾ ਸੰਸਾਈ, ਜੈ ਮਹਾ ਭਿਆਨ ਦੂਤ ਜਮਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚਲੈ, ਜੈ ਮੁਸ਼ਕਲ ਹੋਵੇ ਅਤਿ ਭਾਰੀ, ਹਰ ਕੋ ਨਾਮ ਖਿਨਮੈ ਉਦਾਰੀ, ਅਨਕ ਪੁਨੈ ਚਰਨ ਕਰਤਨੀ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੇ, ਗੁਰਮੁਖ ਨਾਮ ਜਪੋ ਮਨ ਮੇਰੇ,
ਨਾਨਕ ਭਾਵ ਸੁਖ ਨੇੜੇ ਸਾ ਸੇਠ ਕੋ ਰਾਜਾ ਦੁਖੀ ਹਰ ਕਾ ਨਾਮ ਜਪਤੇ ਸੁਖੀਆ ਲਾਖ ਕਰੋਰੀ ਬੰਧ ਨ ਪਰੇ ਹਰ ਕਾ ਨਾਮ ਜਪਤ ਨਿਸਤਰ ਹੈ ਅਨਕ ਮਾਇਆ ਰੰਗ ਤਿਖ ਨਾ ਪਜਾਵੇ ਹਰ ਕਾ ਨਾਮ ਜਪਤੇ ਅਕਾਵੈ ਜਿਹ ਮਾਰ ਕੇ ਜਾਤ ਕੇਲਾ ਤੈ ਹਰ ਨਾਮ ਸੰਗ ਹੋ ਸਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋ ਲਖ ਪਾਏ ਨਾਮ ਜਪਤੇ ਪਾਰ ਪਰਾਈ ਅਨਕ ਬਿਕਨ ਜਯਾ ਸੰਗਾਰੇ ਹਰ ਕਾ ਨਾਮ ਤਤਕਾਲ ਉਦਾਰੈ ਅਨਕ ਜੋਨ ਜਨਮੇ ਮਰਚਾਮ ਨਾਮ ਜਾਤ ਪਾਵੇ ਵਿਸਰਾਮ ਹੋ ਮੈਲਾ ਮਲ ਕਵਨ ਧੋਵੇ ਹਰ ਕਾ ਨਾਮ ਕੂਟ ਪਾਪ ਖੂਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੇ ਸੰਗ ਜਿਹ ਮਾਰ ਕੇ ਗਣ ਜਾਇਨ ਖੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਜਿਹ ਪੈਡੇ ਮਾਤ ਕਪਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਹ ਪੰਥ ਤੇਰਾ ਕੋ ਨਾ ਸਿੰਘਾਂ ਨੂੰ ਹਰ ਕਾ ਨਾਮ ਤੇ ਨਾਲ ਪਛਾਣੋ ਜੈ ਮਹਾ ਪਿਆਰ ਤਰਪੋ ਕਾਮ ਤੈ ਹਰ ਕੇ ਨਾਮ ਕੀ ਤੁਮੀ ਉਪਰ ਸ਼ਾਮ ਜਾਹਾਂ ਤ੍ਰਿਖਾ ਮਨ ਤੁਜੇ ਖਰਖੈ ਤੈ ਨਾਨਕ ਹਰ ਹਰਿ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਉਖ ਸਾਧ ਕੁਮਾਰ ਹਰ ਜਨ ਕੇ ਹਰ ਨਾਮ ਦਾਨ ਪਾਪ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗੀ ਕੈ ਨਾਨਕ ਜਨ ਕੈ ਬਿਰਤ ਬਿਕੈ ਹਰ ਕਾ ਨਾਮ ਜਨ ਕੋ ਮੁਕਤ ਜੋਗਤ ਹਰ ਕੇ ਨਾਮ ਜਨ ਕੋ ਤ੍ਰੈ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪ੍ਰਿਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਾ ਸੁਨਾਇ ਬਿਓਖ ਜਨ ਰਾਤਰ ਨਾਮ ਕੇ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਰਖ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਥਾਣੀ ਹਰ ਪ੍ਰਤਾਪ ਜਨ ਅਵ ਨ ਜਾਣੀ ਪੋਤ ਪੋਤ ਜਨ ਹਸਰਾਤੇ ਸੁਨ ਸਮਾਦ ਨਾਮ ਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬੋ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਰਥਾ ਨਾਮ ਕੀ ਮਹਿਮਾ ਸੰਤ ਰਿਦਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਬਟ ਭਾਗੀ ਪਾਏ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੁਲ ਕਾ ਸ਼ਬ ਨ ਹੋਏ ਨਾਨਕ ਗੁਰਮੁਖ ਨਾ ਪਾਵੇ ਜਨ ਕੋਈ ਸਲੋਕ ਹੈ ਬਹੁ ਸਾਹਿਤ ਬਹੁ ਸਿਮਰਤੀ ਭੇਖੇ ਸਭ ਟੰਡੋਲ ਪੂਜ ਸੁਨਾਈ ਹਰ ਹਰੇ ਨਾਨਕ ਨਾਮੇ ਬੋਲਾਠ ਪਦੇ ਜਾਪ ਤਾਪ ਗਿਆਨ ਸਭ ਧਿਆਨ ਖੱਟ ਸਾਸਤਰ ਸਿਮਰਤ ਵਖਿਆ ਜੋਗ ਅਭਿਆਸ ਕਰਮ ਧਰਮ ਕਿਰਿਆ ਸੋ ਤਿਆਬਨ ਬਦੇ ਫਿਰਿਆ ਅਨਕ ਪ੍ਰਕਾਰ ਕੀ ਬੋ ਜਤਨਾ ਪੁਨ ਧਨ ਹੋਮੇ ਬੁਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤਨੇ ਕਰੇ ਬਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਅਖਬਾਰ ਨੌ ਖੰਡ ਪ੍ਰਤਮੀ ਪ੍ਰੈ ਚਰਜੀ ਪੈ ਮਹਾਂ ਉਦਾਸ ਤਪੀ ਸਰਥੀ ਵੈ ਅਗਨ ਮਾਹੇ ਹੋਮ ਪੁਰਾਣ ਕਨਕ ਅਸਭ ਹੈਵਰ ਭੂਮਦਾਨ ਨਿਵਲੀ ਕਰਮ ਕਰੇ ਬੋ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਕ ਨਿਮਕ ਕਰ ਸੀ ਘਟਾਵੇ ਤੋਪੀ ਹੋਮੇ ਮੈ ਨ ਜਾਵੇ ਹਰ ਕੇ ਨਾਮ ਸੰਸਰ ਕਛ ਨਾਇ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁਟੈ ਕਰਕ ਮਨ ਮੰਤੇ ਹੁਟੈ ਸੋਚ ਕਰੇ ਦਿਨ ਸਰਾਤ ਮਨ ਕੀ ਮੈਲ ਨ ਤੰਤੇ ਜਾਤ ਇਸਤੇ ਹੀ ਕੋ ਬੋ ਸਾਧਨਾ ਕਰੇ ਮੰਤੇ ਕਬ ਨ ਬਿਖਿਆ ਟਰੈ ਜਲ ਧੋਵੈ ਬੋਧੇ ਅਨੀਤ ਸੁਧ ਕਾਂ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮੈਂ ਮਹੂਚ ਨਾਨਕ ਨਾ ਉਦਰੇ ਪਤਤ ਬਮੂਚ ਬਹੁਤ ਸਿਆਣ ਜਮ ਕਾ ਪੋਬਿਆ ਪੇ ਅਨਕ ਜਤਨ ਕਰ ਤ੍ਰਿਸਨਤਰਾ ਪੈ ਪੇਖ ਅਨੇਕ ਅਗਨਿ ਬੁਝੈ ਕੋਟ ਉਪਾਪ ਦਰਕੈ ਨੀ ਸਿਜੈ ਛੂੜ ਸੁਨਾਈ ਊ ਪਿਆਲ ਮੋਹਿ ਪਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਕੂਪਨ ਭਜਨ ਮੈਂ ਤਨੀ ਮਾਨੈ ਹਰ ਕਾ ਨਾਮ ਜਪ ਦੁਖ ਚਾਏ ਨਾਨਕ ਬੋਲੇ ਸਹਿ ਸੁਪਾਏ
चार पदार्थ जे को मांगे साचना की सेवा लागे जे को अपना दुख मिटावे हर हर नाम हृदय साधका वे जे को अपनी शोभा लूरे सत्संग एहो मैं छूरे जे को जन मन ते डरै साचना की सरणी परै जिस जन को प्रदा प्यासा नानक ताके बर बर जासा सर पुरख मैं पुर प्रदान सा समझा का मिटे अभिमान आपस को जो जाने नीचा सो कनिया सब ते उचा जाका मन हो सर किरीना हर हर नाम तिन कर कर चीना मन अपने ते बुरा मिटाना पेख सगर सेठ साजना सुख दुख जन सम दृष्टिता नानक पाप पुनि लिपा निरतन को तन तेरो नाम था वे को नाम तेरा था निमाने को प्रतिरो मान सगल कटाको दे भुदान करण करावन हर स्वामी सर कटाके अंतर जामी अपनी गत में ते जानु आपे अपन संगा प्रवराते तुमरी उत तुम ते होए नान कवन जान सकोए सर्व धर्मे सिर तम हर को नाम जप निर्मल कर्म सगल क्रिया में उत्तम क्रिया साध संग दुर मत मद हिरिया सगल उद्यम उद्यम पला हर का नाम जपो जी सदा सगल पानी में पानी हर को जास सोन रसन बखानी सगल थान ते उत्तम थान नानक जे काट बसे हर नाम सलोक निर्गुण यार एणिया सो प्रसदा समार जन किया तचित रख नानक निभि नारठ पदे रमैया के गुण तेज प्राणी कवन मूर्ते कवन दृष्टानी जेतु सास बार सिंगारिया कर पकड़ में जने पारिया बार बिस्ता तुझे प्यारे दूध पर जोबन भोजन सो सूद बिरद प्याओ पर साग सहन मुख अप्याओ बैठ को दैन एहो निर्गुण गुण कछु न बुझै बख्श रो तो नानक सीजै जे प्रसाद तारी उपर सुख बस है सतपरात मीत बंता संघ सह जे प्रसाद पी वेसी तर जला सुखदाई पवन पा कुमला जे प्रसाद पुके सबर सा सगल समग्री संसात प्रसादी ने हस्त पाव करने तरसना तिसे त्याग अवरकत अवर संरचना

ਕੇ ਮਾਨ ਤੇ ਸਿਵ ਸਾਰੇ ਮੁਕਤ ਜਾਨ ਸਦਾ ਸਤਾਏ ਪੂਰਨ ਹਾਰ ਨਾਨਕ ਰਾਖਣ ਹਾਰੇ ਪਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਛੂਡ ਝੂਠ ਸਮਚੈ ਜੋ ਛੱਡਣਾ ਸੋ ਅਸਤਰ ਕਰਮਨ ਜੋ ਹੋਪਨ ਸੋ ਦੂਰ ਪੁਰਾਣੇ।

ਸੁਣ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਖਰਾ ਨਾਨਕ ਕਾਲ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਨ ਚਾਲ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਨ ਮਾਇਆ ਸ਼ਬਦ ਸੁਨਾਇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋ ਸਵਾਨ ਅੰਤਰ ਅਗਨ ਬਰਤਨ ਸੁਆਹਾ ਗਲ ਪਾਥਰ ਕੈਸੇ ਤਰੇ ਥਾ ਜਾ ਕੇ ਅੰਤਰ ਬਸੇ ਪ੍ਰਵਿਆਪ ਨਾਨਕ ਤੇਜਨ ਸਹਿ ਸਮਾ ਸੁਨ ਦਾ ਕੈਸੇ ਮਾਰਗ ਪਾਵੇ ਕਾਰ ਕੈ ਲਿਹੋੜ ਨਭਾਵੈ ਕਹਾਂ ਬੁਜਾਤ ਪੂਜੇ ਡੋਰਾ ਨਿਸਕਈ ਤੋ ਸਮਝੇ ਪੂਰਾ ਕਹਾਂ ਬਿਸਨ ਪਦ ਗਾਵੇ ਕੁੰਗ ਜਤਨ ਕਰੈ ਤੋ ਪੀ ਸੁਰਪੰਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋ ਤੂੰ ਆਸ ਗਵਨ ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ ਨਾਨ ਤੁਮਰੀ ਕਿਰਪਾ ਤਰੈ ਸੰਗ ਸੁਹਾਈ ਸੁਹਾਬਿਨ ਚੀਤ ਜੋ ਪਰਾਈ ਤਾਂ ਸੁਪ੍ਰੀਤ ਬਰੁਆ ਕੇ ਗ੍ਰਹਿ ਪੀਤਰ ਬਸੇ ਅੰਧ ਕੇਰ ਮੈਂ ਰੰਗ ਰਸੈ ਦ੍ਰਿੜ ਕਰਮਾ ਨੇ ਮਨੇ ਪ੍ਰਤੀਤ ਕਾ ਲਿਆ ਪੇ ਮੂੜੇ ਚੀਤ ਬੈਰ ਬਰੂਤ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਤਰੋ ਆਹੂ ਜੁਗਤ ਬਿਹਾਨੇ ਕੇ ਜਨਮ ਨਾਨਕ ਰਾਖ ਦਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੇਰ ਦਾ ਜੀ ਉਪਨ ਸਭ ਤੇਰੀ ਰਾਸ ਤੁਮ ਮਾਤ ਪਿਤਾ ਬਾਲਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਨੇਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਚਾਨੀ ਨਾਨਕ ਦਾਸ ਤਾ ਕੁਰਬਾਨੀ ਸਲੋਕ ਦੇਨ ਹਰ ਪ੍ਰਭ ਛੋੜ ਕੈ ਲਾਗੇ ਆਂਸਵਾਏ ਨਾਨਕ ਕਉ ਨਸੀ ਜਾਈ ਬਿਨ ਲਾਏ ਪਚਾ ਐਟ ਪਦੇ ਦਸ ਬਸਤੂ ਦੇ ਪਾਛੇ ਪਾਵੇ ਇੱਕ ਬਸਤ ਕਾਰਨ ਬੇਖੋਟ ਗਵਾਵੈ ਏਕ ਪੀਨਾ ਦੇ ਦਸ ਪੀ ਹਿਰਲੇ ਤੋ ਮੂੜਾ ਕੋਹ ਕਾ ਕਰੇ ਜਿਸ ਠਾਕਰ ਸੋ ਜਿਸ ਠਾਕਰ ਸੋ ਨਾਈ ਚਾਰਾ ਤਾਕੋ ਕੀਜੈ ਸਾਧ ਨਮਸਕਾਰ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਨੇ ਆਪਣਾ ਹੁਕਮ ਨਾ ਸਰਬ ਥੋਕ ਨਾਨਕ ਤਿੰਨ ਪਾਇਆ ਅਗਣਤ ਸਾਹੂ ਆਪਣੀ ਡੇਰਾ ਖਾਤ ਪੀਤ ਵਰਤੇ ਅੰਦੇ ਉਲਾਸ ਆਪਣੀ ਮਾਨ ਕਛ ਬਹੁਰ ਸਾਵਲੇ ਅਗਿਆਨੀ ਮਨ ਰੁਸ ਕਰੇ ਆਪਣੀ ਪ੍ਰਤੀਤ ਆਪੇ ਖੂਬੈ ਬਹੁਰ ਕਾ ਵਿਸਵਾਸ ਨ ਹੋਵੈ ਜਿਸ ਕੀ ਬਾਤ ਸਿਆ

ਤਾਂ ਬਿਰਖੀ ਚਾਰ ਸੂਰਾਂ ਦਾ ਪੇ ਉਹ ਬਿਨਸੈ ਉਹ ਹੁਮਨ ਬਿਸਤਾਵੇ ਜੋ ਦਿਸੈ ਸੋ ਚਰਨ ਹਾਰ ਲਪਟ ਰਹਿਓ ਤੇ ਅੰਧਾਰ ਬਟਾਉ ਸੋ ਜੋ ਲਾਪੇ ਨੇਹੇ ਤਾਕੂ ਹੱਥ ਨਿਆਵੇ ਕੇਹੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕਾ ਪ੍ਰਲਾਏ ਮਿਥਿਆ ਤਨ ਧਨ ਕੁਟੰਬ ਸੁਭਾ ਮਿਥਿਆ ਹਉਮੈ ਮਮਤਾ ਮਾ ਮਿਥਿਆ ਰਾਜ ਜੋਪਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਭ ਬਸਤਰਾ ਮਿਥਿਆ ਰੰਗ ਸੰਗਮਾ ਪੇਖਸਤਾ ਮਿਥਿਆ ਧਰੋ ਮੋਹਪਮਾਨ ਮਿਥਿਆ ਸੁਪ੍ਰਕਰਤ ਕੁਮਾਨ ਅਸਤਰ ਭਗ ਸਾਧਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਣ ਪਰਨਿੰਦਾ ਸੁਨਹਿ ਮਿਥਿਆ ਹਸਤ ਪਰ ਦਰ ਕੋ ਹਿਰੈ ਮਿਥਿਆ ਨੇਤਰ ਪੇਖਤ ਪਾਰ ਤ੍ਰੈ ਰੂਪਾਰ ਮਿਥਿਆ ਰਸਨਾ ਭੋਜਨ ਸੁਆਦ ਮਿਥਿਆ ਚਰਨ ਪਰ ਵਿਕਾਰ ਕੁਤਾਵੇ ਮਿਥਿਆ ਮਨ ਪਰ ਲੋਹ ਲਪਾਏ ਮਿਥਿਆ ਧਾਨੀ ਪਰ ਪੁਕਾਰਾ ਮਿਥਿਆ ਬਾਸ ਰੇਤ ਵਿਕਾਰਾ ਬਿਨ ਬੂਜੇ ਮਿਥਿਆ ਸਭ ਪਏ ਸਫਰ ਦੇਹੇ ਨਾਨਕ ਹਰ ਹਰ ਨਾਮ ਲੇ ਬਿਰਤੀ ਸਾਧ ਕੀ ਅਰਜਾ ਸਾਧ ਬਿਨਾ ਕਹੋ ਸੂਚਾ ਬਿਰਥਾਨਾ ਬਿਨਾ ਧਨਿਆਦ ਮੁਖ ਆਵਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ ਮੇਖ ਬਿਨਾ ਜੋ ਕੀਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਤਾ ਧਨ ਧਨ ਤੇ ਜਨ ਜੇ ਘਟ ਬਸੁਰ ਨਾਮ ਨਾਨਕਤਾ ਕੇ ਬਰਬਰ ਜਾ ਰਹਿਤ ਅਵਰ ਕਸ਼ਵਰ ਕਮਾਤਮਾ ਨਿਪ੍ਰੀਤ ਮੁਖੋ ਗੁਣ ਲਾਵਤ ਜਾਣਨ ਹਰ ਪ੍ਰਭੂ ਪ੍ਰਵੀਨ ਬਾਰ ਭੇਖ ਨਾ ਕਾਹੂ ਭੀਨ ਅਵਰ ਉਪਦੇਸ਼ ਆਪਣਾ ਕਰੇ ਆਵਤ ਜਾਵਤ ਜਨਮੇ ਮਰੈ ਜਿਸਕੇ ਅੰਤਰ ਬਸੇ ਨਿਰੰਕਾਰ ਤਿਸਕੀ ਸੀਖ ਤਰੈ ਸੰਸਾਰ ਜੋ ਤੁਮ ਪਾਣੇ ਤਿਨ ਪ੍ਰਜਾਤਾ ਨਾਨਕ ਉਂਦਨ ਚਰਨ ਪ੍ਰਾਤਾ ਕਰੋ ਬੇਨਤੀ ਪਾਪ ਬ੍ਰਹਮ ਸੋ ਜਾਣੇ ਆਪਣਾ ਕੀਆ ਆਪੇ ਮਾਨੇ ਆਪੇ ਆਪ ਕਰਤਨ ਬੇਰਾ ਕਿਸੇ ਦੂਜੇ ਨਾ ਕਿਸੇ ਬੁਝਾਵਤ ਨੇਰਾ ਉਪਾਪ ਸਿਆਨ ਸੁਖ ਤੇਰਾ ਸਭ ਕਛ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜਾਇ ਥੰਤ ਨੰਤਰਿਆ ਸਮਾਇ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮ ਚਪ ਨਾਨ ਕਰੇ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰ ਬੇਪ ਨਾਨਕ ਪ੍ਰਭ ਸਰਣਾਗਤੀ ਕਾਰ ਪ੍ਰਸਾਦ ਗੁਰਦੇਵ ਅਟ ਪਦੇ ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਕਾਇ ਤਿਸ਼ਟਾ ਕਰਕੋ ਰਾਖਨ ਵਾਇ ਜੇ ਪ੍ਰਸਾਦ ਸੁਗੰਧਤ ਤਨ ਲਾਭੇ ਤਿਸ ਕੋ ਸਿਮਰਤ ਪਰਮ ਗਤ ਪਾਵਹੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੈ ਧਿਆਇ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਟ ਪੈ ਸਿਮਰੁ ਤੇ ਸਰਸਨਾ ਜੇ ਪ੍ਰਸਾਦ ਰੰਗ ਭੋਗ ਨਾਲ ਸਦਾ ਧਿਆਈਏ ਤਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਸੇ ਤਿਆ ਕਤਵ ਲੁਭਾਵੇ ਜੇ ਪ੍ਰਸਾਦ ਸੋ ਸੇ ਸੁਈ ਜੈ ਮਨ ਆੜ ਪੈ ਤਾਂ ਕਾ ਜਸ ਗਾ ਬੀਜੈ ਜੇ ਪ੍ਰਸਾਦ ਤੋ ਸਭ ਕੋ ਮਨ ਮੁਕਤਾ ਖੋਜਾ ਸਸਮ ਖਾਨੈ ਜੇ ਪ੍ਰਸਾਦ ਤੇਰੋ ਰਤਾ ਧਰਮ ਮਨ ਸਦਾ ਧਿਆਏ ਕੇ ਰੂਪਾ ਬ੍ਰਹਮ ਪ੍ਰਭ ਜੀ ਜਪਤ ਦਰ ਕੇ ਮਨ ਪਾਏ ਨਾਨਕ ਪਾਸੇ ਤੀ ਕਰ ਜਾਏ ਜੇ ਪ੍ਰਸਾਦ ਅਰੋਗ ਕੰਚਨ ਦੇ ਦਿਵਲਾ ਬੁੱਤ ਸੁਨਾਮ ਸੁਨੇ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੋ ਪਾਵੇ ਹਰ ਸਜ ਸਕੈਤ ਜੇ ਪ੍ਰਸਾਦ ਤੇਰੇ ਸਗਰ ਸਿੱਧ ਟਾਕੇ ਮਨ ਸਰਣੀ ਪਾਰ ਠਾਕਰ ਪ੍ਰਭ ਤਾ ਕਹਿ ਜੇ ਪ੍ਰਸਾਦ ਤੁਰ ਕੋ ਨਾ ਪਹੁਤੇ ਮਨ ਸਾਧ ਸਾਧ ਸਿਮਰ ਪਹੁਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਹੇ ਜੇ ਪ੍ਰਸਾਦ ਅਭੁੱਖਣ ਪੈ ਰੀਜੈ ਮੰਤ ਸੁਰਖਵਾਸ ਕੀ ਜੈ ਜੇ ਪ੍ਰਸਾਦ ਅਸਭ ਹਸਤ ਸਪਾਰੀ ਮੰਤੇ ਪ੍ਰਭ ਕੋ ਕਬਹੁ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਰਖ ਤਨਾ ਰਾਖ ਪ੍ਰੋ ਆਪਣੇ ਮਨ ਜਿਨ ਤੇਰੀ ਮਨ ਫਨ ਫਣਾਈ ਉਠ ਪੈੜ ਸਤ ਸਤਿਆਏ ਤਿਸੈ ਤਿਆ ਜੋ ਇਕ ਅਲਖ ਹੈ ਇਹਾ ਉਹਾ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪਨਬੋਦਾਨ ਮਨ ਅੱਠ ਪੈਰ ਕਰ ਦਿਖਾ ਧਿਆਨ ਜੇ ਪ੍ਰਸਾਦ ਤੂੰ ਚਾਰ ਪਿਆਰ ਤੇ ਪ੍ਰਭ ਕੋ ਸਾਚ ਸਾਚ ਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਹੈ ਸੋ ਪ੍ਰਭ ਸਿਮਰ ਸਦਾਨ ਰੂਪ ਹੈ ਜੇ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਾ ਹੈ ਜੇ ਪ੍ਰਸਾਦ ਸੁਨੇ ਕਰਨਾ ਜੇ ਪ੍ਰਸਾਦ ਪੇਖੇ ਵਿਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
ਜੇਹ ਪ੍ਰਸਾਦ ਸੁਖ ਸਹਿਜੇ ਵਸਣਾ, ਜੇ ਪ੍ਰਸਾਦ ਹਸਤ ਕਰ ਚਲੈ, ਜੇਹ ਪ੍ਰਸਾਦ ਸੰਪੂਰਨ ਫਲੈ, ਜੇ ਪ੍ਰਸਾਦ ਪਰਮ ਗੁਰ ਪਾਏ, ਜੇ ਪ੍ਰਸਾਦ ਸੁਸਹਿ ਸਮਾਵੈ, ਐਸਾ ਪ੍ਰਤਿਆਗ ਅਵਰ ਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ। ਜੇਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਮਨੋ ਵਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ, ਪੂਰੇ ਮਨ ਮੂਰਤਤਾ ਕੋ ਜਾਪ, ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜੂਰੇ, ਜੇ ਪ੍ਰਸਾਦ ਤੂੰ ਪਾਵੇ ਸਾਜ, ਰੇ ਮਨ ਮੇਰੇ ਤੂੰ ਤਾਂ ਸੁਰਾਜ, ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੇ ਜਪ ਸੋਏ, ਆਪ ਜਪਾਏ ਜਪੇ ਸੁਨਾਉ, ਆਪ ਗਵਾਏ ਸੁਹਰ ਕੁਨ ਗਾਵ, ਪ੍ਰਭ ਕਿਰਪਾ ਤੇ ਹੋਏ ਪ੍ਰਗਾ, ਪ੍ਰਭ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ,

ਅਗਮਯ ਅਗਾਧ ਪਾ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨਮੀਤਾ ਨਾਨਕ ਪਿਨਵੰਤਾ ਸਾਚਨਾ ਕੀ ਅਚਰਜ ਕਥਾ ਅਠ ਪਦੇ ਸਾਧ ਕੇ ਸੰਗ ਮਖੂਜ ਰਹੋ ਸਾ ਸੰਬਲ ਸਰੀ ਖੋਤ ਸਾਧ ਕੇ ਸੰਗ ਮਿਟੇ ਫਮਾਨ ਸਾਧ ਕੇ ਸੰਗ ਪਰ ਗਟੇ ਸੋ ਗਿਆਨ ਸਾਧ ਕੇ ਸੰਗ ਬੁਝੈ ਪ੍ਰਭ ਨੇਰਾ ਸਾਰ ਸੰਗ ਸਭ ਹੋ ਤਨ ਬੇਰਾ ਸਾਰ ਕੇ ਸੰਗ ਪਾਏ ਨਾਮ ਰਤਨ ਸਾਰ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਰਨੇ ਕੌਣ ਪ੍ਰਾਣੀ ਨਾਨ ਸਾਧ ਕੀ ਸੋਭਾ ਪ੍ਰਮਾਏ ਸਮਾਨੀ ਸਾਧ ਕੇ ਸੰਗ ਗੋਚਰ ਮਿਲਾਏ ਸਾਧ ਕੇ ਸੰਗ ਸਦਾ ਪ੍ਰਫੁਲਾਏ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੰਚਾ ਸਾਧ ਸੰਗ ਹੋਏ ਸਭ ਕੀ ਨੇਨ ਸਾਧ ਕੇ ਸੰਗ ਮਨੋਹਰ ਪੈਨ ਸਾਧ ਕੇ ਸੰਗ ਨਕ ਤੂੰ ਤਾਵੈ ਸਾਧ ਸੰਗ ਅਸਥਿਤ ਮਨ ਪਾਏ ਸਾਧ ਕਿਸਮ ਤੇ ਭੈਣ ਸਾਧ ਸੰਗ ਨਾਲ ਪਿਆਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸਮ ਪਨੀਤ ਸਾਧ ਸੰਗ ਕਿਸ ਸੋਨੀ ਪੈਰ ਸਾਧ ਕਿਸੰਗ ਨੀਂਗਾ ਪੈਰ ਸਾਧ ਕਿਸਾਨ ਨਾਹੀ ਹੁਣ ਸਾਧ ਕਿਸਾਨ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕਿਸਾਨ ਨਾਹੀ ਹੋ ਤਾਪ ਸਾਧ ਕਿਸੰਗ ਤਜੇ ਸਵਿਆਪ ਆਪੇ ਜਾਣੇ ਸਾਧ ਪਡਾਈ ਨਾਨ ਸਾਧ ਪ੍ਰਭੂ ਬਣਿਆਏ ਸਾਧ ਕਿਸਾਨ ਕਬੂ ਧਾਵੇ ਸਾਧ ਕਿਸਾਨ ਸਦਾ ਸੁਪਾਵੇ ਸਾਧ ਸੰਗ ਭਤੇ ਗੁਚਰ ਲਾਇ ਸਾਧੂ ਕੇ ਸੰਗ ਅਜਰ ਸਹਿ ਸਾਧ ਕਿਸਾਨ ਬਸੇ ਥਨ ਉਚੈ ਸਾਧੂ ਕੇ ਸੰਗ ਮਹਿਰ ਪਹੁੰਚੈ ਸਾਧ ਕਿਸੰਗ ਦ੍ਰਿੜੈ ਸਭ ਤਰਨ ਸਾਧ ਕਿਸੰਗ ਕਿਰਪਾ ਬ੍ਰਹਮ ਸਾਧ ਕਿਸੰਗ ਪਾਏ ਨਾਮ ਰਤਾਨ ਨਾਨ ਸਾਧੂ ਕੇ ਕੁਰਬਾਨ ਸਾਧ ਕੇ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਤ ਕੁਟਮ ਰਿਸਤਾਰੈ ਸਾਧੂ ਕੇ ਸੰਗ ਸੋ ਤਨ ਪਾਇਆ ਜਿਸ ਤਨ ਤੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਇ ਕਰ ਸੇਵਾ ਸਾਧ ਕਿਸੰਗ ਸੋਭਾ ਸੁਰਦੇਵਾ ਸਾਧੂ ਕੇ ਸੰਗ ਪਾਪਰਾਇਣ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬਥਾਨ ਗਮ ਨਾਨ ਸਾਧ ਕੇ ਸੰਗ ਸਪ੍ਰਜਨਮ ਸਾਧ ਕੇ ਸੰਗ ਨਹੀਂ ਗਿਰਕਾਲ ਦਰਸ਼ਨ ਫੇਰ ਤੋ ਤਨਿਆ ਸਾਧ ਕੇ ਸੰਗ ਕਰੂ ਖਤਰ ਸਾਧ ਕੇ ਸੰਗ ਨਰਕ ਪਰ ਹਰੈ ਸਾਧ ਕੇ ਸੰਗ ਈਹਾ ਉਹਾਂ ਸੇਲਾ ਸਾਧ ਸੰਗ

ਸਾਖ ਸੁਭਾ ਕਾ ਨਾਹੀ ਅੰਤ ਸਾਖ ਸੁਭਾ ਸਦਾ ਬੇਅੰਤ ਸਾਖ ਸੁਭਾ ਉਤੇ ਉਚੇ ਸਾਖ ਸੁਭਾ ਮੂਤੇ ਮੂਚੇ ਸਾਧ ਕੀ ਸੁਭਾ ਸਰਪਨੇ ਆਈ ਨਾਨਕ ਸਾਧ ਪ੍ਰਭੇ ਨ ਪਾਏ ਸਲੋਕ ਮਨ ਸਾਚਾ ਮੁ ਸਾਚਾ ਸੋਏ ਅਵਰ ਨ ਪੇਖੈ ਸਭਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਠ ਪਦੇ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੇ ਕਮਲ ਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਭ ਕੋ ਸੁਖ ਬ੍ਰਹਮ ਗਿਆਨੀ ਕੇ ਦਰ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਰ ਪਵਾਨ ਬ੍ਰਹਮ ਗਿਆਨੀ ਕਹਿ ਧੀ ਦੇ ਕਾ ਜੁਮ ਬਸਤਾ ਕੋ ਖੁਦ ਕੋ ਚੰਦਨ ਲੇ ਬ੍ਰਹਮ ਗਿਆਨੀ ਕਾ ਏ ਖੁਨਾਮ ਨਾਨਕ ਜੋ ਭਾਵ ਕਾ ਸਹਿ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾ ਕੇ ਚਲਾ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਕਾਸ਼ ਜੈਸੇ ਧਰ ਉਪਰੇ ਆਕਾਸ ਬ੍ਰਹਮ ਗਿਆਨੀ ਕਹਿ ਨਾ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾ ਬ੍ਰਹਮ ਗਿਆਨੀ ਕਹਿ ਨਾ ਹੀ ਅਪਮਾਨ ਬ੍ਰਹਮ ਗਿਆਨੀ ਉਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਿਨ ਪਏ ਆਪ ਕਰੇ ਬ੍ਰਹਮ ਗਿਆਨੀ ਸਰ ਕਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਿਆ ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨ ਪਿਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਮਰ ਯੁਗਤਾ ਬ੍ਰਹਮ ਗਿਆਨੀ ਕਾ ਪੂਜਨ ਗਿਆਨ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ

ਤਪਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ, ਬ੍ਰਹਮ ਗਿਆਨੀ ਸੰਗ ਸਰ ਉਦਾ, ਨਾਨਕ ਬ੍ਰਹਮ ਗਿਆਨੀ ਜਪੈ ਸਾ ਸੰਸਾਰ। ਬ੍ਰਹਮ ਗਿਆਨੀ ਕਹਿ ਕੇ ਰੰਗ, ਬ੍ਰਹਮ ਗਿਆਨੀ ਕਹਿ ਬਸੇ ਪ੍ਰਸੰਗ, ਬ੍ਰਹਮ ਗਿਆਨੀ ਕੇ ਨਾਮ ਅਦਾਰ, ਬ੍ਰਹਮ ਗਿਆਨੀ ਕੇ ਨਾਮ ਪ੍ਰਭਾਵ, ਬ੍ਰਹਮ ਗਿਆਨੀ ਸਦਾ ਸਜਾਗਤ, ਬ੍ਰਹਮ ਗਿਆਨੀ ਅੰਗ ਭੁਕਤ ਆਗਤ, ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਘਰ ਸਦਾਨੰਦ, ਬ੍ਰਹਮ ਗਿਆਨੀ ਸੋ ਸਹਿਜ ਨਿਵਾਸ ਨਾਨ, ਬ੍ਰਹਮ ਗਿਆਨੀ ਕਾ ਨਹੀਂ ਬਿਨਾਦ, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ, ਬ੍ਰਹਮ ਗਿਆਨੀ ਕਹਿ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਮਰਮੰਤ, ਬ੍ਰਹਮ ਗਿਆਨੀ ਜਿਸ ਕਰੇ ਪ੍ਰਯਾਪ, ਬ੍ਰਹਮ ਗਿਆਨੀ ਕਾ ਬਲ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰ ਸਬਡ ਪਾਗੀ ਪਾਈਏ, ਬ੍ਰਹਮ ਗਿਆਨੀ ਕੋ ਬਲ ਬਰ ਜਾਈਐ, ਬ੍ਰਹਮ ਗਿਆਨੀ ਕੋ ਖੋਜੈ ਮਹੇਸਰ ਨਾਲ, ਬ੍ਰਹਮ ਗਿਆਨੀ ਆਪ ਪਰਮੇਸਰ, ਬ੍ਰਹਮ ਗਿਆਨੀ ਕੀ ਕੀਮਤ ਨਾ ਹੈ, ਬ੍ਰਹਮ ਗਿਆਨੀ ਕਹਿ ਸਗਲ ਮਨ ਮਾਏ, ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ, ਬ੍ਰਹਮ ਗਿਆਨੀ ਕਾ ਕਥਿਆ ਨ ਜਾਏ ਅਧਾਖਿਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀ ਮਿਤ, ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤਰ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸਿੜਕਾ ਕਰਤਾ, ਬ੍ਰਹਮ ਗਿਆਨੀ ਸਾਧ ਜੀ ਫੈ ਨੀ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਧਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲੇ ਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਪਨੀ ਨਾਨਕ, ਬ੍ਰਹਮ ਗਿਆਨੀ ਸਭ ਕਾ ਤਨੀ ਸਲੋਕ, ਉਰ ਧਾਰੇ ਜੋ ਅੰਤਰ ਨਾ ਸਰਪ ਮੈਂ ਪੇਖੇ ਪਕਵਾਨ, ਨਿਮਖ ਨਿਮਖ ਠਾਕ ਨਮਸਕਾਰੇ, ਨਾਨਕ ਉਹ ਪਰਸ ਸਗਨ ਤਾਰੇ ਅਟਪਦੇ, ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਤ ਲੈ ਰੂਪ ਨ ਪੇਖੈ ਨੇਤਰ, ਸਾਧ ਕੇ ਟੈਰ ਸੰਸੰਗੇਤ, ਕਰਣ ਸੁਨੇ ਕਾਉ ਕੇ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਸ ਨਮ ਤੇ ਟਰੈ, ਇੰਦਰੀ ਜਿੱਤ ਪੰਚ ਦੁਖ ਤੇ ਰਹਿਤ, ਨਾਨਕ ਹੁਟਮਦੇ ਕੋ ਐਸਾ ਅਪਰਸ, ਵੈਸਨੋ ਸੋ ਜਿਸ ਉਪਰ ਸੋ ਪ੍ਰਸਾਨ, ਬਿਸਨ ਕੀ ਮੈ ਤੇ ਹੋਏ ਭੈਣ, ਕਰਮ ਕਰਤ ਹੋਵੈ ਨਹਿ ਕਰਮ ਤਿਸ ਭੈਸਨੋ ਕਾ ਨਿਮਰ ਧਰਮ, ਕਾਹੂ ਫਲ ਕੀ ਸ਼ਾਨੀ ਬਾਦਸ਼ਾਹ, ਕੇਵਲ ਭਗਤ ਕੀਰਤਨ ਸੰਗਰਾਚੈ, ਮਨ ਤਨਿਆ ਤਿਸ ਗੁਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜ ਅਵਰੈ ਨਾਮ ਜਪਾਵੇ ਨਾਨਕ।

ਭਗਉਤੀ ਭਗਵੰਤ ਭਗਤ ਕਰ ਰੰਗ ਸਕ ਤਿਆਗੇ ਦੁਰ ਕਰ ਸੰਗ ਮੰਤੇ ਬਿਨਸੈ ਸਗਲਾ ਪਰਮ ਕਰ ਪੂਜੇ ਸਗਲ ਪਾਪ ਬ੍ਰਹਮ ਸਾ ਸੰਗ ਪਾਪਾ ਮਰ ਖੂਬੈ ਤਿਸ ਭਗਉਤੀ ਕੀ ਮਤ ਉਤਮ ਹੋਵੈ ਭਗਵੰਤ ਕੇ ਟਹਿਲ ਕਰੇ ਨਿਤ ਨੀਤ ਮੰਤਨ ਅਰਪੇ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕੈ ਸਾ ਭਗਉਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਭੂ ਦੇ ਰਾਮ ਨਾਮ ਆਤਮ ਸੋਧੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੈ ਉਪਦੇ ਜਾ ਜੀਵੈ ਹਰ ਕੀ ਕਥਾ ਹਰਦੇ ਵਸਾਏ ਸੋ ਪੰਡਿਤ ਫਿਰ ਜੂਨ ਆਪੇ ਬੇ ਪ੍ਰਾਣ ਸਿਮਤ ਬੂਝੇ ਮੂਲ ਸੁਖ ਮੈਂ ਜਾਣੇ ਸਤੂਲ ਚੌਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਵ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਕੀ ਗਤ ਹੋਏ ਸਾ ਸੰਗ ਪਾਵੇ ਜਨ ਕੋਏ ਕਾਰ ਕਿਰਪਾ ਅੰਤਰ ਉਰਤਾਰੇ ਪਾਸ ਪਰੇਦ ਮੁਤ ਪਾਤਰ ਕੋ ਤਾਰੇ ਸਰਬ ਰੂ ਕਾਉ ਖੁਦ ਨਾਮ ਕਲਿਆ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸਕੇ ਮਨ ਪਾ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤ ਨਾਮ ਦਾਸ ਆਤਮ ਰਾਮ ਤਿਸ ਨਦਰੀਆ ਦਾਸ ਦਸੰਤਨ ਪਾਇ ਤਨ ਪਾ ਸਦਾ ਨਿਕ ਨਿਕ ਟਰ ਜਾਨ ਸੋਦਾਸ ਦਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪੜੈ ਸਗਲ ਸੰਗ ਆਤਮ ਦਾਸ ਐਸੀ ਜੁਗਤ ਨਾਨਕ ਰਾਮ ਦਾ ਪ੍ਰਭ ਕੀ ਆਗਿਆ ਆਤਮ ਹਿਤਾ ਜੀ ਮੋ ਸੁਖ ਕਹਾਵੈ ਤੈਸਾ ਹਰ ਤੈਸਾ ਸੁਖ ਸਦਾ ਆਨੰਦ ਤੈ ਨਹੀਂ ਪਿਓ ਤੈਸਾ ਸਵਰਨ ਤੈਸੀ ਸਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਪ੍ਰਤਾਏ ਸਾਈ ਜੁਗਤ ਨਾਨਕੋ ਪੁਰਖ ਹੀ ਜੀਵਨ ਮੁਕਤ ਪਾਰ ਬ੍ਰਹਮ ਕੇ ਸਰੇ ਠਾਵ ਜਿਤ ਜਿਤ ਕਰ ਰਾਖੇ ਤੈਸਾ ਤੇ ਨਾਮ ਆਪੇ ਕਰਨ ਕਰਾਵਨ ਜੋਗ ਪ੍ਰਭਾਵ ਸੋਈ ਫੁਨ ਹੋਗ ਪਸਰੂ ਆਪ ਅੰਤਰੰਗ ਰੱਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਕਾਰ ਪਾਰ ਬ੍ਰਹਮ ਕਰਤਾ ਬਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਰ ਸਲੋਕ ਹੈ।

ਰਟਪਦੇ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਪਿਆਰੀ ਕਈ ਕੋਟ ਪ੍ਰਤੀਤ ਵਾਸੀ ਕਈ ਕੋਟ ਬਨ ਪ੍ਰਮੇ ਉਦਾਸੀ ਕਈ ਕੋਟ ਬੇਦ ਕੇ ਸੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਤਾਰੇ ਕਈ ਕੋਟ ਕਵਕਾ ਵਿਚਾਰੇ ਕਈ ਕੋਟ ਨਵਤ ਨਵ ਤਿਆਪੇ ਨਾਨਕ ਕਰਤੇ ਕਾਂਤਨ ਪਾਵਹੇ ਕਈ ਕੋਟ ਪੈਪਮਾਨੀ ਕਈ ਕੋਟ ਅੰਧ ਕਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭਗ ਆਤਮ ਨਿਕੋਰ ਕਈ ਕੋਟ ਪਰਦਰ ਕੋ ਹਿਰਹਿ ਕਈ ਕੋਟ ਪਰ ਦੁਖ ਨ ਕਰਹੇ ਕਈ ਕੋਟ ਮੈਂ ਸ਼ਰਮ ਮਾਹੇ ਕਈ ਕੋਟ ਪ੍ਰਦੇਸ਼ ਪਰਮਾਵਹੇ ਜੇ

ਕਰੇ ਅਨਜਾਨਤ ਵਿਖਿਆ ਮੈਂ ਰਚਾਏ ਜੀ ਜਾਣ ਤੇ ਆਪਣੇ ਆਪ ਬਚਾਏ ਭਰਮੇ ਫੂਲਾ ਦਸਤਾਵੇ ਨਿਮਖ ਮਾਏ ਚਾਰ ਕੁੰਡ ਫਰਿਆਵੇ ਕਰ ਕਿਰਪਾ ਜਿਸ ਆਪਣੀ ਭਗਤੇ ਨਾਨਕ ਤੇ ਜਾਨਾ ਮਿਲਾਏ ਖਿਨ ਮੈਂ ਨੀਚ ਕੀਟ ਕੁਰਾਰ ਪਾ ਬ੍ਰਹਮ ਕ੍ਰਿਪਨ ਵਾਜ ਜਾ ਕਾ ਦ੍ਰਿਸ਼ਟ ਕਛੂ ਨਿਆ ਪਿਤ ਸਤਕਾਰ ਦਹਿਜ ਪਟਾਵੇ ਜਾ ਕੋ ਆਪਣੀ ਕਰੇ ਬਖਸ਼ੀ ਤਾ ਕਰ ਲਿਖ ਨਾ ਗਨੈ ਜਗਦੀਸ਼ ਜਿਉ ਪਿੰਡ ਸਭ ਤੁਕੀ ਰਾਹ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬੰਤਿਆ ਬਨਾਈ ਨਾਨਕ ਜੀਵੈ ਦੇਖ ਪਟਾ ਇਸਕਾ ਬਲ ਨਾਈ ਸਹਾਤ ਕਰਨ ਕਰਾਵਨ ਸਭ ਕੋ ਨਾਦ ਆਗਿਆਕਾਰੀ ਬਪਰਾ ਜਿਉ ਜੋ ਤਿਸ ਪਾਵੇ ਸੋਈ ਪੰਥੀਉ ਕਬਹੂ ਊਚ ਨੀਚ ਮੈਂ ਬਸਾਏ ਕਬਹੂ ਸੋਗ ਹਰਖ ਰੰਗ ਹਸਾਏ ਕਬਹੂ ਨਿੰਦ ਚਨ ਪਿਆ ਕਬੂ ਉਬ ਕਾ ਪਿਆ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵ ਨਹਾਰ ਕਬਹੂ ਨਿਰਤ ਕਰੇ ਬਹੁਪਾਂਧ ਕਬੂ ਸੋਏ ਰਹੇ ਦਿਨ ਰਾਤ ਕਬਹੂ ਮਾ ਕਰੋ ਬਿਕਰਾ ਕਬਹੂ ਸਰਬ ਕੇ ਹੋਤੜ ਵਾਲ ਕਬਹੂ ਹੋਏ ਪਹਿ ਬੜ ਰਾਜਾ ਕਬੂ ਭਿਖਾਰੀ ਨੀਕਾ ਸਾਜਾ ਕਬਹੂ ਅਪਕੀਰਤ ਮੈਂ ਆਵੇ ਕਬੂ ਭਲਾ ਭਲਾ ਕਹਾਵੇ ਜੋ ਪ੍ਰਭ ਰਾਖੇ ਤੇ ਵੀ ਰਹੇ ਗੁਰ ਪ੍ਰਸਾਦ ਨਾਨਕ ਸਚ ਕਾ ਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਹ ਤਾਰੀ ਲਾਵੇ ਧਿਆਨ ਕਬੂ ਤਟ ਤੀਰਥ ਇਸ਼ਨਾਨ ਕਬੂ ਸਿਧ ਸਾਧਕ ਮੋਹ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਪਰਮੇ ਪਰਮਿਆ ਨਾਨਾ ਰੂਪ ਜੋ ਸੁਹਾਗੇ ਦਿਖਾਵੇ ਜੋ ਪ੍ਰਭ ਪਾਵੇ ਤੇ ਵਿਨ ਚਾਵੇ ਜੋ ਤਿਸ ਪਾਵੇ ਸੋਈ ਹੋਏ ਨਾਨਕ ਤੂਜਾ ਬਨ ਕੋਏ ਕਬਹੂ ਸਾਧ ਸੰਗਤ ਉਪਾਵੇ ਉਸ ਸਥਾਨ ਤੇ ਬਹੁ ਨਯਾ ਪੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬਿਨਾਸ਼ ਮਾਨ ਤਨਾ ਮ੍ਰਿਤੇ ਕਰੰਗ ਸਦਾ ਬਸੇ ਪਾ ਬ੍ਰਹਮ ਕੇ ਸੰਗ ਜਿਉ ਜਲ ਮੇ ਜਰਿਆ ਖਟਾਨਾ ਤੋ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿਗੁਰ ਬਾਣ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਰੇ ਵੱਡੇ ਵੱਡੇ ਅੰਕਾਰੀਆ ਨਾਨਕ ਕਰਮ ਕਰੇ ਅੜ ਪਦੇ ਜਿਸਕੇ ਅੰਤ ਰਾਜਪਾਨ ਸੋ ਨਰ ਪਾਤੀ ਹੋ ਸਵਾ ਜੋ ਚੰਨ ਮਜੂਰ ਪੰਥ ਸੋਹਤ ਪੇਟਾ ਕਨੰ ਤਿਆਸ ਕੋ ਕਰਮੰਤ ਕਹਾਵੈ ਜਨਮ ਮਰੇ ਭੋਜਨ ਪਰਮਾ ਧਨ ਭੂਮਿਕਾ ਜੋ ਕਰੇ ਕੁਮਾਰ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸ ਕਰ ਦੇ ਗਰੀਬੀ ਵਸਾਵੇ ਨਾਨਕੀ ਹਾਂ ਮੁਕਤ ਆਗੇ ਸੋ ਪਾਏ ਧਨਵੰਤਾ ਹੋਏ ਕਰ ਗਰਬਾਏ ਤ੍ਰਿਣ ਸਮਾਨ ਕਛ ਸੰਗ ਨਚਾਏ ਬੋ ਲਸਕਰ ਮਾਨ ਕੁਪੁਰ ਕਰਿਆ ਪਰ ਪਿੱਤਰਤਾ ਕਾ ਹੋਏ ਬਿਨਾ ਸਭ ਤੇ ਆਪ ਜਾਣੇ ਪਲਵੰਤ ਕਿਰਮੇ ਹੋਏ ਜਾਏ ਪਸਮੰਤ ਕਿਸੈ ਨ ਬਦਿਆ ਪੰਕਾਰੀ ਧਰਮ ਰਾਜ ਕਰੇ ਖੁਆਰੀ ਗੁਰਪ੍ਰਸਾਦਾ ਕਾ ਮਿਟੇ ਬਿਮਾਨ ਸੋ ਜਨ ਨਾਨਕ ਦਰਗੇ ਪ੍ਰਵਾਨ ਕੂਟ ਕਾਰਮ ਕਰੇ ਹੋ ਤਾਰੇ ਸ੍ਰਮ ਪਾਵੇ ਸੋਰੇ ਤਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਆਤਮ ਨਿਦਰ ਪੈ ਹਰ ਦਰਗੇ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਏ ਤਿਸੇ ਭਲਾਈ ਨਿਟਨਿਆ ਸਰਵ ਕਿਰਿਆਂ ਕਮਨ ਹੋਏ ਕਹੋ ਨਾ ਤਾਂ ਕਿ ਨਿਮਰ ਸੋਏ ਜਬ ਲਗ ਜਾਣੇ ਮੁਝ ਤੇ ਕਛੋਏ ਤਬ ਕੋ ਸੁਖ ਨਾਈ ਕੋਏ

ਚੀਤ ਜਬ ਲਗ ਮੋਹ ਮਗਨ ਸਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋ ਛੁਟੈ ਸਹਿਸ ਖਟੇਲਾ ਕੁੜਤਾਏ ਤ੍ਰਿਪਤ ਨਾ ਆਪੇ ਮਾਇਆ ਪਾਛੇ ਪਾਵੈ ਅਨਕ ਭੋ ਵਿਖਿਆ ਕੇ ਕਰੈ ਨਹਿ ਤ੍ਰਿਪਤਾਏ ਖਪ ਕਮਰੈ ਬਿਨਾ ਸੰਤੋਖ ਨੀ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਟਪਾਗੇ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਤਾ ਨਾਨ ਕਰ ਜਾਪ ਕਰਨ ਕਰਾਵਨ ਕਰਨੇ ਹਰ ਇਸ ਕੇ ਆਤਮ ਵਿਚਾਰ ਜੈਸੇ ਦ੍ਰਿੜ ਕਰੇ ਤੈਸਾ ਹੋਏ ਆਪੇ ਆਪੇ ਆਪ ਪ੍ਰਸੋਏ ਜੋ ਕਿਸ ਕਿਨੋ ਸਪਨੇ ਰੰਗ ਸਭ ਤੇ ਦੂਰ ਸਭੂ ਕੇ ਸੰਗ ਬੂਝੈ ਦੇਖੇ ਕਰੇ ਵਿਵੇਕ ਆਪੇ ਕਾਪੇ ਅਨੇਕ ਮਰੇ ਨ ਬਿਨਸਿਆ ਫਿਨ ਜਾਏ ਨਾਨ ਸਦੀ ਰਿਆ ਸਮਾਏ ਆਪ ਉਪਦੇਸੇ ਸਮਝੇ ਆਪੇ ਆਪੇ ਰਚਿਆ ਸਭ ਕੇ ਸਾਧ ਆਪ ਕਿਨੂ ਆਪਣ ਵਿਸਤਾਰ ਸਭ ਕਛ ਉਸ ਕਾ ਉਹ ਕਰਣੇ ਹਾਰ ਉਸ ਤੇ ਭੈਣ ਕਹੋ ਕਿਛ ਹੋਇਆ ਤਾਨ ਤਨੰਤਰੇ ਕਸ ਹੋਏ ਆਪਣੇ ਚੁਰ ਤੇ ਆਪ ਕਰਣੇ ਹਾਰ ਕੁਤ ਕਰੇ ਰਾਂਗੇ ਪਾਰ ਮਨ ਮੈਂ ਆਪ ਮਨ ਆਪਣੇ ਮਾਇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਖਿਆ ਨੀ ਸਚ ਸਚ ਸਤ ਸਭ ਕੀਨਾ ਕੋਟ ਮਦੇਖਨ ਬਿਰਡੇ ਚੀਨਾ ਭਲਾ ਭਲਾ ਭਲਾ ਤੇ ਰੂਪ ਅਤ ਸੁੰਦਰ ਪਾਰ ਅਨੂਪ ਨਿਰਮਲ ਨਿਰਮਲ ਨਿਰਮ ਤ੍ਰਿਪਾਣੀ ਘਟ ਘਟ ਸੁਣੀ ਸਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੇ ਨਾਨਕ ਮਨ ਫਰੀ ਸਲੋਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਨਹਾਰ ਸੰਤ ਕੀ ਨਿੰਦਾ ਨਾਨਕਾ ਬੋਰ ਪੁਰ ਅਵਤਾਰ ਅਟਪਦੀ ਸੰਤ ਕੈ ਦੁਖ ਨਿਆਰ ਜਾ ਘਟੈ ਸੰਤ ਕੈ ਦੁਖਨ ਜਮ ਤੇ ਨੀ ਛੁਟੈ ਸੰਤ ਕੈ ਦੁਖਨ ਸੋ ਸਜਾਇ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਬਤ ਹੋਏ ਮਰੀ ਸੰਤ ਕੈ ਦੁਖਨ ਸੋ ਬਤਹੀ ਸੰਤ ਕੈ ਅਤੇ ਕੋ ਰਖਾਇ ਨ ਕੋਈ ਸੰਤ ਕੈ ਦੁਖਨ ਥਾਨ ਪ੍ਰਿਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪਿਤਰੈ ਸੰਤ ਕੈ ਦੁਖਨ ਤੇ ਮੁ ਭਵੈ ਸੰਤਨ ਕੈ ਦੁਖਨ ਕਾ ਜੁਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੁਛ ਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨਚਾਏ ਸੰਤ ਦੁਖੀ ਕਾ ਥਾਵ ਕੋ ਨਾਏ ਨਾਨ ਸੰਤ ਪਾਵੇ ਤਾਂ ਪਿਗਲ ਪਾਏ ਸੰਤ ਕਾ ਨਿੰਦਕ ਮਾਤ ਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਏ ਸੰਤ ਕਾ ਨਿੰਦਕ ਮਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਅਰਦੀਨ ਸੰਤ ਕੈ ਨਿੰਦਕ ਕੋ ਸਰਬਰੂ ਸੰਤ ਕੈ ਨਿੰਦਕ ਕੋ ਸਦਾ ਬਿਜੋ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਈ ਤਾਂਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਿਮਿਤ ਸੰਤ ਕੇ ਦੁਖੀ ਕੋ ਡਾਨ ਡਾਕੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੇ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾ ਹੀ ਠਾਵ ਨਾਨ ਸੰਤ ਪਾਵੇ ਤਾਂ ਰੇ ਮਲਾਏ ਸੰਤ ਕਾ ਦੁਖੀ ਅਰ ਵੀ ਤੇ ਟੁੱਟੈ ਸੰਤ ਕਾ ਦੁਖੀ ਕਿਤੈ ਕਾਜਨ ਪਹੁੰਚੈ ਸੰਤ ਕੇ ਦੁਖੀ ਕੋ ਦਿਆਨ ਪਰਮਾਈਐ ਸੰਤ ਕਾ ਦੁਖੀ ਉੱਜੜ ਪਾਈ ਹੈ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਪਿਨਾ ਮਿਰਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਚਨਾਏ ਆਪਨ ਬੀਜ ਆਪੇ ਖਾਏ ਸੰਤ ਕੇ ਦੁਖੀ ਕੋਵ ਨ ਰਾਖਣ ਹਾਰ ਨਾਨ ਸੰਤ ਭਾਵਿਤਾਂ ਲੈ ਉਬਾਰ ਸੰਤ ਕਾ ਦੁਖੀ ਓ ਬਿਲਾਏ ਜੋ ਜਲ ਪਿਹੂਨ ਮਛਰੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਈਦਨ ਨੀ ਧਰਾਪੈ ਸੰਤ ਕਾ ਦੁਖੀ ਛੁਟੇ ਅਕੇਲਾ ਜੋ ਪੁਆੜ ਤਿਲ ਖੇਤ ਮੈਂ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਾਧ ਮਿਥਿਆ ਕਹਿਤ ਕਿਰਤ ਨਿੰਦਕਾ ਤੁਰੇ ਪਿਆ ਨਾਨਕ ਤੁਧ ਪਾਵੇ ਸੋਇ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰ ਕੇ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਏ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈ ਹੈ ਸੰਤ ਕੇ ਦੁਖੀ ਕੀ ਪੁੱਜੈ ਨਿਆਸਾ ਸੰਤ ਕਾ ਦੁਖੀ ਔਰ ਚਲੇ ਨਿਰਾਸਾ ਸੰਤ ਕੇ ਦੁਖ ਨਾ ਤਟੈ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤ ਨਾ ਮਿਟੈ ਕੋਈ ਨਾਨਕ ਜਾਣੈ ਸੱਚਾ ਸੋਏ ਸਭ ਕਟ ਤਿਸਕੇ ਉਕਰਣੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ
ਤੇ ਸਹਿ ਤਿਆ ਬੂ ਸਾਧ ਕਿਰਾ ਸਭ ਕੁਝ ਵਰਤੇ ਧੱਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ ਕਰੇ ਤਸੇ ਆਪਣ ਨਾਮ ਦੇ ਬਡਪਾ ਕੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਨ ਸਿਮਰੂ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਇ ਅਟਪਦੇ ਮਾਨੁਕ ਟੇਕ ਬਿਰਥੀ ਸਭ ਜਾਨ ਦੇਵਨ ਕੋਇ ਕਹਿ ਭਗਵਾਨ ਤੇ ਕਹਿ ਦੀਏ ਰੇ ਕਾਏ ਬਹੁਨ ਦਸਰਾ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਨਕ ਕਹਿ ਕਿਛ ਨਾਹੀ ਹਾ ਤਿਸਕਾ ਹੁਕਮ ਬੂ ਸੁਖੋਏ ਤਿਸਕਾ ਨਾਮ ਰਾ ਕੰਠ ਪ੍ਰੋਏ ਸਿਮਰ ਸਿਮਰ ਸਿਮਰ ਪ੍ਰਸ ਹੋਏ ਨਾਨਕ ਫਿਰ ਨ ਲਾਗੇ ਕੋਏ ਹੋ ਤਦ ਮਨ ਮੇ ਕਾ ਨਿਰੰਕਾਰ ਕਰ ਮਨ ਮੇਰੇ ਸਤ ਪਿਹਾਰ ਨਿਰਮਲ ਰਸਨਾ ਅੰਮ੍ਰਿਤ ਪਿਉ ਸਦਾ ਸੇਲਾ ਕਰ ਲੈ ਜੀਉ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੇ ਸਭ ਸੰਗ ਚਰਨ ਚੜੋ ਮਾਰ ਕੋ ਪਿੰਦ ਮਿੱਟੇ ਪਾ ਜਪੀ ਅਰਪਿੰਦ ਕਰ ਹਰ ਕਰਮ ਸ੍ਰਵਣ ਹਰ ਕਥਾ ਦਰਗਹਿ ਨਾਨਕੂ ਜਨ ਮਥਾ ਬਟਪਾਗੀ ਤੇਜਾਂ ਜਖ ਮਾਇ ਸਦਾ ਸਤਾਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਕਰੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਤਾ ਸਤਾ ਜਾਨ ਤੇ ਸੁਗੇ ਏਕੋ ਏਕ ਏਕ ਪਛਾਣੇ ਤੁਰਕੀ ਉਹ ਸੋਝੀ ਜਾਣੇ ਨਾਮ ਸੰਗ ਜਿਸਕਾ ਮਨ ਮਾਰਿਆ ਨਾਨਕ ਤਿੰਨੇ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਜੈ ਤੁਖੀ ਜਾਨੋ ਤਿਸਨਾ ਬੁਝੈ ਸਾਧ ਸੰਗ ਹਰ ਹਜ ਕੈਤ ਸਭ ਰੋਗ ਤੇ ਉਹ ਹਰਜਨ ਰਹਿਤ ਅਨਦਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਪਾਨ ਏਕ ਉਪਰ ਜਿਸ ਕੀ ਆਸਾ ਏਕ ਉਪਰ ਜਸ਼ਨ ਕੀ ਆਸਾ ਤੁਖੀ ਗੱਟੇ ਜਮ ਕੀ ਫਾਸਾ ਪਾਪ ਨਮ ਕੀ ਜਿਸਮਨ ਭੂਖ ਨਾਨਕ ਤਿਸਨ ਲਾਗੇ ਦੁਖ ਜਿਸਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸਹੇਲਾ ਨਹੀਂ ਡਲਾ ਜਿਸ ਪਰ ਆਪਣਾ ਕਿਰਪਾ ਕਰੇ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦਿੱਟੈ ਆਪਣੇ ਕਾਜ ਮੇ ਆਪ ਸਮਾਇਆ ਸੋਦਤ ਸੋਦਤ ਸੋਦ ਸਿਜੈ ਗੁਰ ਪ੍ਰਸਾਦ ਤਸਾ ਬੂਝਿਆ ਜਬ ਦੇਖੋ ਤਬ ਸਖਸ ਮੂਰ ਨਾਨਕ ਸੋ ਸੂਖਮ ਸੋਇ ਸਤੂਲ ਨਹਿ ਕਿਸ਼ਨ ਮੈਂ ਨਖਤ ਮਰੇ ਆਪਣ ਚਾਤ ਆਪ ਹੀ ਕਰੈ ਆਪਣ ਜਾਵਨ ਦੇ ਟਨ ਦ੍ਰਿਟ ਆਗਿਆਕਾਰੀ ਤਾਰੀ ਸਭ ਸੇਟ ਆਪੇ ਸਗਲ ਮੈਂ ਆਪ ਅਨਕ ਜੁਗਤ ਰਸਤਾਪ ਉਪਤਾਪ ਅਪਨਾ ਸੀਨਾ ਕਿਰਖਣ ਧਾਰਨ ਤਾਰਿਓ ਪ੍ਰਮੰਡ ਅਲਖ ਭੇ ਪੁਰ ਪ੍ਰਤਾਪ ਆਪ ਜਪਾਏ ਤਾ ਨਾਨਕ ਚਾਪ ਜਿਨ ਪ੍ਰਭ ਜਾ ਤਾ ਸੋ ਸੁਭਵੰਤ ਸਭ ਸੰਸਾਰ ਦ੍ਰਿਤਨ ਮੰਤ ਪ੍ਰਭ ਕੇ ਸੇਵ ਸਰ ਉਦਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੇ ਵਟਪਾਗੇ ਨਾਮ ਜਤ ਪਾਏ ਵਿਸਰਾਮ ਨਾਨ ਤਿੰਨ ਪੁਰਖ ਉੱਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿਜ ਸੁਪਾਏ ਹੋ ਪੈ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਕਾਨਾ ਜੈਸਾ ਸਾ ਤੈਸਾ ਦ੍ਰਿਸ਼ਟਨ ਜੇ ਤੇ ਉਪਜੈ ਤਿਸ ਮਾਏ ਸਮਾਏ ਸੁਖ ਨਦਾਨ ਉਨਹੁ ਬਨਿਆਇ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਪ੍ਰਹਾਟ ਪਦੇ ਟੂਟੀ ਗਾਣ ਹਾਰ ਗੁਪਾਰ ਸਭ ਤੀਆ ਪੇ ਪ੍ਰਤ ਪਾਰ ਸਭ ਕੀ ਚਿੰਤਾ ਜਿਸਪਨ ਮਾਏ ਤਿਸਤੇ ਬਿਰਥਾ ਕੋਈ ਨਾਇ ਹਰੇ ਮਨ ਮੇਰੇ ਸਤਾ ਹਰ ਜਾਪ ਬਨਾਸੀ ਪ੍ਰਯਾ ਪੇ ਆਪੇ ਆਪਨ ਕੀਆ ਕਛੁ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਾਪ ਏ ਖਲਨਾ ਰੂਪਵਾਨ ਤੋਇ ਨਾਹੀ ਬੂਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਪ ਹੈ ਜਾਂ ਸਭ ਕਿਛ ਦੁਖਾ ਦੀਆ ਦਰਪ ਹੈ ਅਸੂਰਾ ਜੇ ਕਹੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬਹਿ ਦਾਤਾਰ

0: ਮਨ ਸਤਮ ਮਨ ਜੋ ਪਖਾਣ ਨਾ ਚਤ ਲੈ ਪ੍ਰਾਣੀ ਗੁਰਚਰਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਹ ਗੁਰਦਾਸਨ ਦੇਖ ਮਨ ਹੋਏ ਵਿਗਾਸ ਜੋ ਮਹਾ ਉਦਿਆਨ ਮੈਂ ਮਾਰਗ ਪਾਵੇ ਤੋ ਸਾਧੂ ਸੰਗ ਮਿਰ ਜੋ ਪਟਾਇ ਤਨ ਸੰਤਨ ਕੇ ਬਾਛੋ ਧੂਰ ਨਾਨਕੀ ਆਲੋਚਾ ਪੂਰੈ ਮਨ ਮੂਰਖ ਕਾਹੇ ਬਿਰਲਾਏ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਦੇਵਨ ਹਾਰ ਪ੍ਰਵਤਿਆ ਤੂ ਤਿਸੈ ਚਤਾਰ ਜੋ ਕਛ ਕਰੇ ਸੋ ਸੁਖ ਮਾਨ ਭੂਲਾ ਕਾਏ ਫਿਰੇ ਜਾਨ ਕੌਣ ਵਸਤੇ ਆਈ ਤੇਰੇ ਸੰਗ ਲਪਟ ਰਿਹੋ ਰਸ ਲੋਭੀ ਪਤੰਗ ਨਾਮ ਨਾਮ ਜਪ ਫਿਰਦੇ ਮਾਇ ਨਾਨਕ ਪਾਸੇ ਤੀਕਰ ਜਾਏ ਜਿਸ ਵਕਰ ਕੋ ਲੈ ਤੂੰ ਆ ਰਾਮ ਨਾਮ ਸੰਤਨ ਕਿਰਪਾ ਤਾ ਜਪ ਮਾਨ ਲਿਹੋ ਮਨ ਬੋਲ ਰਾਮ ਨਾਮ ਹਿਰਦੇ ਮੈਂ ਤੋ ਲਾਦ ਖੇਪ ਸੰਤੇ ਸੰਚਾਰ ਅਵਰਤਿਆ ਵਿਖਿਆ ਜੰਝਾਰ ਧਨ ਧਨ ਕਹਿ ਸਭ ਕੋਏ ਮਕੂ ਜਰਾ ਧਰਗੇ ਸੋਏ ਇਹੋ ਵਪਾਰ ਬਿਰਲਾ ਵਪਾਰੇ ਨਾਨਕ ਤਾ ਕੇ ਸਭ ਬਲਹਾਰੇ ਚਰਨ ਸਾਧ ਕੇ ਤੁਰ ਤੇ ਪੀ ਔਰ ਸਾਧ ਕੋ ਆਪਣਾ ਜੀਉ ਸਾਧ ਕੇ ਤੋਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਭਾਗੀ ਪਾਏ ਸਾਧ ਸੰਗਰ ਕੀਰਤਨ ਗਾਈਐ ਨਾਨਕ ਬਿਘਨ ਤੇ ਸਾਧੂ ਰਾਖੇ ਹਰ ਗੁਣ ਗਾਇ ਅਮਤ ਰਚਾਖੇ ਕੋਟ ਗਈ ਸੰਤੇ ਦਰਿਆ ਸਭ ਸੁਖ ਨਾਨਕ ਤੈ ਪਾਇਆ ਮਿਰਤ ਕੋ ਜੀ ਪਰਣ ਹਾਰ ਭੁੱਖੇ ਕੋ ਦੇਵਤੇ ਦਾਰ ਸਰਬਨ ਦਾ ਜਾ ਕੇ ਦ੍ਰਿਸ਼ਟੀ ਮਾਇ ਪਰਬ ਲਿਖੇ ਕਾ ਲੈਣਾ ਪਾਏ ਸਭ ਕੇ ਤਿਸਕਾ ਕਰਨੇ ਜੋ ਤਿਸਪਿਨ ਦੂਸਰ ਹੋਆ ਨਾ ਹੋਗਾ ਜਪ ਜਨ ਸਦਾ ਸਤਾ ਰਹਿਣੀ ਸਭ ਤੇ ਊਚ ਨਿਮਰੇ ਕਰਨੀ ਕਰ ਕਿਰਪਾ ਕੋ ਨਾਮ ਦੀ ਆ ਨਾਨਕ ਸੋ ਜਨ ਮਰਥੀ ਆ ਜਾ ਕੇ ਮਨ ਗੁਰ ਕੀ ਪ੍ਰਤੀਤ ਤੇ ਚਨੇ ਆਵੇ ਹਰ ਪ੍ਰਤੀਤ ਤਾਤ ਪਾ ਸੁਣੀਏ ਤੇ ਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਖਾਣੀ ਸਚਤਾ ਖੀਰਾ ਸੱਚ ਹਿਰਦੇ ਸਤਮੁਖ ਹੈ ਸੱਚੀ ਦੇਰ ਸੱਚ ਆਕਾਰ ਸੱਚ ਵਰਤੇ ਸੱਚਾ ਪਸਾਰ ਪਾਰ ਬ੍ਰਹਮ ਦੇ ਸੱਚ ਕਰ ਚਾਤਾ ਨਾਨਕ ਸੋਜਨ ਸਤ ਸਮਸਤਾ ਸਲੋਕ ਰੂਪ ਨਾਰੇ ਕਰਾਂ ਕੇਸ਼ਵ ਤੇ ਬਰ ਪੈ ਪੈ
1: ਨਾਨਕ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਨ ਮੈਂ ਰਾਗ ਮਾਨੂ ਕੀ ਤੂੰ ਪ੍ਰੀਤ ਤਿਆਗ ਤਿਸ ਤੈ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਏ ਅਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾਂ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੇ ਹੋਰ ਅਨਦ ਰੂਪ ਮੰਗਲ ਸਾ ਜਾ ਕੇ ਸਰਬ ਥੋਗ ਸੁਣੀਏ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸੁਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾਂ ਕੀ ਲੀਲਾ ਕੀ ਮਿਤ ਨਾਹੀ ਸਗਲ ਦੇਵ ਹਾਰੀ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਨ ਦਾਸ ਨਾਮ ਧਿਆ ਵੈਸੇ ਤੈ ਗੁਣ ਮੈਂ ਜਾਂ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾ ਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਂ ਕੇ ਰੰਗ ਨਾਨਾ ਪੇ ਕਰੇ ਇੱਕ ਰੰਗ

0: ਵੇਦਕ ਕਰ ਬਣਤ ਬਣਾਈ। ਆਪਣੀ ਕੀਮਤ ਆਪੇ ਪਾਈ, ਸਭ ਘੱਟ ਤਿਸ ਕੇ, ਸਭ ਤਿਸ ਕੇ ਠਾਉਂ। ਜਪ ਜਪ ਜੀਵੈ ਨਾਨਕ ਹਰ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲੇ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਦਰੇ ਸੁਨ ਸਰਵਨ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ। ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮੈਂ ਸਮਾਣੀ, ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਣੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤੇ ਜਨ ਜਾ ਕਰਦੇ ਪ੍ਰਵੇਸ਼, ਸਤ ਨਿਰਤ ਬੂਝੈ ਜੈ ਕੋਏ, ਨਾਮ ਜਪਤ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸੇ ਸੁਕਰ ਨੇ ਹਾਰ, ਅਵਰ ਨ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨ ਜਾਣੇ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਬਿਸਮਨ ਬਿਸਮ ਭਏ ਬਿਸਮਾ, ਜਿਨ ਬੁਝਿਆ ਤਿਸ ਆਇਆ ਸਵਾਲ, ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੈ ਬਚਨ ਪਦਾਰਥ ਲਏ, ਓਏ ਦਾਤੇ ਦੁੱਖ ਕਾਟਨ ਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋ ਵੱਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦ ਸੱਚ ਜੁਗਾਦ ਸੱਚ, ਹੈ ਪੈ ਸੱਚ ਨਾਨਕ ਹੋਸੀ ਪੈ ਸੱਚ, ਅਸ਼ਟਪਦੀ ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਨਹਾਰ, ਨਾਮ ਸਤ ਸਤ ਧਿਆਵਨਹਾਰ, ਆਪ ਸਤ ਸਤ ਸਵਧਾਰੀ, ਆਪੇ ਗੁਣ ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਤ ਜਾ ਸੁਨਤਾ, ਬੂਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੇ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ, ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਪੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਾ ਤਿਸ ਮਾਹੀ ਸਮਾਨਾ, ਬਸਤ ਮਾਇਲੇ ਬਸਤ ਗਡਾਈ, ਤਾਂ ਕੋ ਭਿੰਨ ਨ ਕਹਿ ਨ ਜਾਈ, ਬੂਜੈ ਬੂਜਰ ਹਾਰ ਵਿਵੇਕ, ਨਾਰਾਇਣ ਮਿਲੈ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੇ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਤਾਰੇ, ਨਾਨਕ ਸੋ ਸੇਵਕ ਸਾਸ ਸਾਸ ਸਮਾਰੇ, ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੇ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰਾਖੇ, ਤਾਂ ਕੀ ਗਤ ਮਿਤ ਕੋਏ ਨ ਲਾਖੇ, ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਊਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ, ਨੀਕੀ ਕੀਰੀ ਮੈਂ ਕਲ ਰਾਖੇ, ਭਸਮ ਕਰੇ ਲਸਕਰ ਕੋਟ ਲਾਖੇ, ਜਿਸ ਕਾ ਸਾਸ ਨਾ ਕੱਢ ਆਪ, ਤਾਂ ਕੋ ਰੱਖ ਦੇ ਕਰ ਹਾਥ, मानस जतन करत बो भांत, तिसके करत बिरथे जात, मारे ना राखे अवर न कोय, सर्व जिया का राखा सोए, काहे सोच करे रे प्राणी, जप नानक प्रभ अलख विडाणी, बारम बार बार प्रभ जपिए, पी अमृत ए मान तंत्र पिए, नाम रतन जिन गुरमुख पाया, तिस किच अवर नहीं दिष्टाया, नाम तन नामो रूप रंग, नामो सुख हर नाम का संग, नाम रस जो जन तिपताने, मन तन नामे नाम समाने, उठत बैठत सोवत नाम, कौ नानक जन कै सद काम, बोलो जस जेबा दिन रात, प्रभ अपने जन की नीदात, करे भगत आत्म कह चाय, प्रभ अपने स्यु रह समाए, जो होवा होवत सो जाने, प्रभ अपने का हुक्म पछाने, तिसकी महिमा कौन बखानो, तिसका गुण कह एक न जानो, आठ पहर प्रभ बसे हजूरे, कौ नानक से ही जन पूरे, मन मेरे तिनकी ओट ले, मन तने अपना तिन जन दे, जिन जने अपना प्रभु पछाता, सो जन सर्व थो का दाता, तिसकी शरण सर्व सुख पावे, तिसके दर्श पाप मिटावे, अवर सियाणव सगली शाड, तिस जन की तू सेवा लाग, आवन जान न होवी तेरा, नानक तिस जन के पूजो सत पैरा सलोक। सत पुरख जिन जाने आ, सतगुर तिसका नाओ, तिसके संग सिख उदरै, नानक हर गुण गाओ अष्टवदी, सतगुर सिख की करै प्रतपाल, सेवक को गुर सदा दयाल, सिख की गुर दुर मत मल हिरै, गुर बचनी हर नाम उचरै, सतगुर सिख के बंधन काटै, गुर का सिख बेकार ते हटै, सतगुर सिखो नाम धन दे, गुर का सिख वडभागी हे, सतगुर सिख का हालत पलत सवारे, नानक सतगुर सिखो जी नाल संवारे, गुर के ग्रह सेवक जो रहै, गुर की आज्ञा मन में सहै, आपस को कर कछ न जनावै, हर हर नाम हृदय सत्यावै, मन बेचै सतगुर कै पास, तिस सेवक के कारज रास, सेवा करत होए नहकामी, तिसको होत परापत स्वामी, अपनी कृपा जिस आप करे, नानक सो सेवक गुर की मत ले, बीस बिसवे गुर का मन माने, सो सेवक परमेश्वर की गत जाने, सो सत गुर जिस हृदय हर नाओ, अनेक बार गुर को मल जाओ, सर्व निदान जी का दाता, आठ पहर पार ब्रह्म रंग राता, ब्रह्म में जन जन में पार ब्रह्म, एक आव नहीं कछ भरम, सह सियाणप लया न जाइए, नानक ऐसा गुर वड भागी पाइए, सफल दर्शन पेखत पुनीत, परसत चरण गत निर्मल रीत, भेटत संग राम गुण रवै, पार ब्रह्म की दर गह गवै, सुनकर बचन कर नया गाने, मान संतोख आत्म पतियाने, पूरा गुरु अखियो जा का मंत्र, अमृत दृष्ट पेखै होए संत, गुण बेअंत कीमत नहीं पाए, नानक जिस पावै तिस लय मिलाए, जेबा एक उस्तत अनेक, सत पुरख पूर्ण विवेक, काहूं बोल न पहुंचत प्राणी, अगम गोचर प्रभ निर्बानी, निराहार निर्वैर सुखदाई, ताकि कीमत किने न पाई, अनिक भगत बंधन नित करै, चरण कमल हृदय सिमरै, सत बलहारी सत गुरे अपने, नानक जिस प्रसाद ऐसा प्रभ जपने, एव हर रस पावे जन कोए, अमृत पीवे अमर सोए,
1: पाठ पैर हर का नाम दे सच उपदेश सेवको देव। ਕਰਨ ਦੇ ਮਨ ਮੇ ਰਾਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁੱਖ ਤਹਿ ਨਾਸੇ ਤਤ ਮੈਂ ਠਣ ਵਰਤਾਈ ਅਨ ਭਿਆ ਦੁਖ ਨਾਟੇ ਪਾਏ ਜਨ ਮਨ ਕੇ ਮਿਟਿਆ ਦੇ ਸੇ ਸਾਧੂ ਕੇ ਪੂਰਨ ਉਪਦੇਸ਼ ਪਉ ਚੁਕਾ ਨਿਰਪੋਹੇ ਬਸੇ ਸਰ ਪਿਆਰ ਮੰਤੀ ਖੈ ਨਸੇ ਜਖਾ ਸਾ ਤਿਨ ਕਿਰਪਾ ਤਾਰੀ ਸਾਧ ਸੰ ਜਪਨਾ ਮਰਾਰੀ ਤਹਿਤ ਪਾਈ ਚੁਕੇ ਪ੍ਰਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਣ ਨਿਰਗੁਣ ਆਪ ਸਰਗੁਣ ਪਿਓਏ ਕਲਾ ਤਾਰ ਜਨ ਸਰੀ ਮੋਹੀ ਆਪਣੇ ਤ੍ਰਿਪਾਈ ਆਪਣਾ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਇ ਸਰਪ ਨਿਰੰਤਰੇ ਕੋ ਸੋਇ ਓਤ ਪੋਤ ਰਵਿਆ ਰੂਪ ਰੰਗ ਪਏ ਪ੍ਰਗਾਸ ਸਾਧ ਕੇ ਸੰਗ ਰਚ ਰਚਨਾ ਆਪਣੀ ਕਰਤਾਰੀ ਅਨਕ ਪਾਰ ਨਾਨ ਪਲਹਾਰੀ ਸਲੋਕ ਸਾਥ ਨ ਚਾਲੇ ਬਿਨ ਭਜਨ ਵਿਖਿਆ ਸਗਲੀ ਚਾਰ ਹਰ ਹਰ ਨਾਮ ਕਮਾਪ ਨਾ ਨਾਨਕ ਇਹੋ ਤਨਸਾ ਰਾਜਪਦੀ ਸੰਚ ਨਾਮ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਸਾ ਮੀਤ ਵਿਸਾਰ ਹੋ ਚਰਨ ਕਮਰ ਮੈਂ ਉਰਤਾਰ ਹੋ ਕਰਨ ਕਾਰਨ ਸੋ ਪ੍ਰਸਮਰਥ ਦ੍ਰਿੜ ਕਰ ਗਹ ਹੋ ਨਾਮ ਹਰਬਥ ਇਹੋ ਧਨ ਸੰਚ ਹੋਵੋ ਭਗਵੰਤ ਸੰਜਨਾ ਕਾਨੇ ਮਨਮੰਤ ਏਕ ਆਸ ਰੱਖੋ ਮਨਵਾਏ ਸਰਪ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਕੁੰ ਟਿੜ ਧਾਵਹੇ ਸੋ ਧਨ ਹਰ ਸੇਵਾ ਤੇ ਪਾਏ ਜਿਸ ਸੋ ਕੁਰਤ ਬਾਛੇ ਬੀਤ ਜਿਸ ਸੁਖ ਕੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਫਰੀ ਜਿਸ ਸੁਭਾ ਕੋ ਕਰੇ ਭਲੀ ਕਰਨੀ ਸਾ ਸੁਭਾ ਪਜਾਰ ਕੀ ਸਰਣੀ ਅਨਕ ਪਾਵੀ ਰੂਕ ਨਾ ਜਾਏ ਰੂਕ ਮਿਟੇ ਹਰਿਆ ਉਖ ਦਰਾਏ ਸਰਪਨ ਦਾਨ ਮੈਂ ਹਰਿ ਨਾਮ ਤਾਨ ਜਪ ਨਾਨਕ ਦਰ ਕੇ ਪ੍ਰਵਾਨ ਮਨ ਪ੍ਰਭੂ ਤੋ ਹਰ ਕੇ ਨਾਏ ਦਹਿ ਦਿਸ ਧਾਵਤੇ ਆਵੇ ਟਾਏ ਤਾ ਕੋ ਬਿਨ ਲਾਗੇ ਕੋਈ ਜਾ ਕੈ ਹਿਰਦੈ ਵਸੇ ਹਰ ਸੋਏ ਕਰ ਤਾਤੀ ਠਾਂਡਾ ਹਰਿ ਨਾਮ ਸਿਮਰ ਸਿਮਰ ਸਦਾ ਸੁਭਾਵ ਭੋਬਨ ਸੇ ਪੂਰਨ ਹੋਇਆ ਭਗਤ ਪਾਏ ਆਤਮ ਪ੍ਰਗਾ ਤਿਤ ਘਰ ਜਾਏ ਬਸੈ ਅਵਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਰੇਸੋ ਕਾਚੋ ਕਾਚਾ ਆਵਾ ਗਨ ਮਿਟੇ ਪ੍ਰਸੇ ਆਪ ਤਿਆਗ ਸਰਨ ਗੁਰਦੇਵ ਇਉ ਰਤਨ ਜਨ ਕਾ ਹੋਏ ਉਦਾਰ ਹਰ ਹਰ ਸਿਮਰ ਪ੍ਰਾਣ ਉਦਾਰ ਅਨਕ ਪਾਵਨ ਛੁੱਟਣ ਹਾਰੇ ਸਿਮਰ ਸਾਰ ਬੇ ਵਿਚਾਰੇ ਹਰ ਕੀ ਪਾਤ ਕਰੋ ਮਨ ਲਾਏ ਮਨ ਬੰਛਤ ਨਨ ਫਲ ਪਾਏ ਸੰਗਨ ਚਾਲਸ ਤੇਰੇ ਧਨਾ ਤੂੰ ਕਿਆ ਲਪਟਾ ਬਹਿ ਮੂਰਖ ਮਨ ਸੁਤ ਮੀਤ ਕੁਟਾਂਬਰ ਬੰਤਾ ਹਿਨਤੇ ਕਹੋ ਤਮ ਕਵਨ ਸੁਨਾਥਾ ਰਾਚਨਾਮਾ ਵਿਸਤਾਰ ਇਨਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਸਪਾਰੀ ਝੂਠਾ ਡਾਂਪ ਚੂਰ ਪਸਾਰੀ ਜਿਨ ਦੀਏ ਤਿਸ ਬੁਜੇ ਨਾਮ ਭਿਕਾਨਾ ਨਾਮ ਵਿਸਾਰ ਨਾਨ ਪਿਛਤਾਨਾ ਗੁਰ ਕੀ ਮਾਤੂ ਲੇ ਇਆਨੇ ਭਗਤ ਬਿਨਾ ਬੋਡੂ ਪੇਸਾ ਨੇ ਹਰ ਕੀ ਭਗਤ ਕਰੋ ਮਨ ਮੀਤ ਨਿਮਰ ਹੋਏ ਤੁਮਾਰੋ ਚੀਤ

ਮੈਂ ਬਿਗਫੈਲ ਹੋਏ ਚਿੰਤ ਵਸੇ ਸੁਖ ਨਾਲ ਸਾਸ ਕਰਾ ਸਰਨਾ ਸਮਾਜ ਛਾੜ ਸਿਆਣ ਸਾਰੀ ਮਨਾ ਸਾਧ ਸੰਗ ਭਾਵੇ ਸਤਨ ਹਰ ਪੂੰਜੀ ਸੰਚ ਕਰੋ ਵਿਹਾਰ ਇਹਾ ਸੁਖ ਦਰ ਕੈ ਜੈਕਾਰ ਸਰਪਤਨਾ ਤ੍ਰੇਕੋ ਦੇ ਕੋਨਾ ਜਾ ਕੇ ਮਸਤਕ ਰੇਖ ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨਿਆ ਏਕ ਸਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਿਹੋ ਪ੍ਰਭ ਆਪ ਅਨਕ ਵਿਸਤਾਰ ਏਕ ਤੇ ਪਏ ਏਕ ਅਰਾਧ ਪ੍ਰਾਸਤ ਗਏ

ਦੇਵ ਜਾਚਕ ਜਨਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰਨਾਮ ਸਾਚਨਾ ਕੀ ਮੰਗੋ ਧੂਰ ਪਾਰ ਬ੍ਰਾਹਮਿਰ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵ ਸਾਸ ਸਾਸ ਪ੍ਰਭ ਤੁਮੇ ਤਿਆਵ ਚਰਨ ਕਮਲ ਸੋ ਲਾਗੇ ਪ੍ਰੀਤ ਪਦ ਕਰੋ ਪ੍ਰਭ ਕੀ ਨਿਤਨੀਤ ਏ ਕੋਟੇ ਕੋ ਆਧਾਰ ਨਾਨਕ ਮੰਗੇ ਨਾ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਸਪਾਏ ਬਿਰਲਾ ਕੋਈ ਦਿਨ ਚਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੇ ਸੰਗ ਪਰੇ ਸਰਣੇ ਅਨਸਵ ਤਿਆਗ ਅੰਤਰ ਪ੍ਰਗਾ ਸਿੰਦਨ ਲਿਵਲਾ ਵਟਭਾਗੀ ਜਪਿਆ ਪ੍ਰਸ ਹੋਏ ਨਾਨਕ ਨਾਮ ਤੇ ਸੁਖੋਏ ਸੇਵਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਰ ਸੇਵਕੀ ਨੂੰ ਸਦਾ ਨਿਹਾਰ ਬੰਧਨ ਕਾਟ ਮੁਕਤ ਜਨ ਪਿਆ ਜਨਮ ਮਣ ਦੂਪਰਮ ਗਿਆ ਪੁਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸਕਾ ਸਤ ਨਿਯਮ ਲਾਏ ਨਾਨਕ ਭਗਤੀ ਨਾ ਸਮਾਏ ਸੁਖਮ ਬਿਸਰੈ ਜੇ ਕਾਰਨ ਭਾਨੇ ਸੁਖਮ ਬਿਸਰੈ ਜੇ ਕੀਆ ਜਾਣੈ ਸੁਖਮ ਬਿਸਰੈ ਜਨ ਸਭ ਕਰ ਦੀਆ ਸੁਖਮ ਬਿਸਰੈ ਜੇ ਜੀਵਨ ਜੀਆ ਸੁਖਮ ਬਿਸਰੈ ਜੇ ਅਕਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੁਖਮ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗੰਢ ਗੁਰਪੂਰੇ ਤਤੇ ਬੁਝਾ ਪ੍ਰਭ ਆਪਣਾ ਨਾਨਕ ਚੰਤੇ ਆਇਆ ਸਾਜਨ ਸੰਤ ਕਰੋ ਏਕ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਭਾਵ ਆਪ ਜਪੋ ਹਰਨਾਮ ਜਪਾਵ ਭਗਤ ਪਾਏ ਤਰੀ ਸੰਸਾਰ ਬਿਨ ਭਗਤੀ ਤਨ ਹੋਸ਼ੀ ਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੁੜ ਚਾਰ ਪਾਏ ਬਿਸਰਾਮ ਸਭ ਦੁਖਾ ਉਤ ਨਾਸ ਨਾਨਕ ਨਾਮ ਜਪੋ ਗੁਣਤਾਰ ਉਪਜੀ ਪ੍ਰੀਤ ਪ੍ਰੇਮ ਰਚਾਉ ਮਨ ਤਨ ਅੰਤਰੇ ਸਵਾਵ ਨਿਤਰੋ ਪੇਖ ਦਰਸੁਖ ਹੋਏ ਮਨ ਬਿਕਸੇ ਸਾਹ ਚਣ ਤੋਏ ਭਗਤ ਜਨਾ ਕੇ ਮਨ ਤਨ ਰੰਗ ਬਰਲਾ ਕੋ ਪਾਵੇ ਸੰਗ ਇਕ ਬਾਦੀ ਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਬਛਰ ਸਦਾ ਕਿਰਪਾਲ ਅਨਾਥ ਨਾਥ ਗੋਪਿੰਦ ਗੋਪਾਲ ਸਭ ਕਟਾ ਕਰਤ ਪ੍ਰਪਾਲ ਯਾਦ ਪੁਰਖ ਕਾਰਨ ਕਰਤਾ ਭਗਤ ਨਾ ਕੇ ਪ੍ਰਾਣੇ ਦਾ ਜੋ ਜੋ ਜਪੈ ਸੋਹੇ ਪਨੀਤ ਭਗਤ ਪਾਇ ਲਾਭੇ ਮਨਹੀਤ ਹਮ ਨਿਰਕੁਨਿਆ ਨੀਚ ਜਾਨ ਨਾਲ ਤੁਮਰੀ ਸਰਨ ਪੁਰ ਭਗਵਾਨ ਸਰਬੈ ਕੁੰਟ ਮੁਕਤ ਮੁਪਾਏ ਕਨਿਮ ਕਰਕੇ ਗੁਣ ਗਾਏ ਅਨਕ ਰਾਜਪੋ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰਾ ਨੀਤ ਭਲੀ ਸੋ ਕਰਣੀ ਸੋਭਾ ਧਨਵੰਤ ਹਿਰਦੇ ਬਸੈ ਪੂਰਨ ਗੁਰਮੰਤ ਸਾਧ ਸੰਗ ਪ੍ਰਦੇਵ ਨਿਪਾਸ ਸਰਬ ਸੁਖ ਨਾਮ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੰ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਪ੍ਰਜਾ ਪਾਠਪਦੀ ਜਾਪ ਆਕਾਰ ਇਹੋ ਕਾਸ਼ ਨਾ ਦ੍ਰਿਸ਼ਟੀ ਤਪਾ ਪੁੰਨ ਤਪ ਕਹਿਤੇ ਹੋਤਾ ਜਪ ਧਾਰੀ ਆਪਣ ਸੁਨ ਸਮਾਤ ਪੈਰ ਵਿਰੋਧਕ ਸੰਗ ਕੁਮਾਰ ਜਪਸ ਕਾ ਬਰਨ ਚਿੰਨ ਜਾਪਤ ਤਬ ਹਰਖ ਸੋਗ ਕੁਗ ਸਭਿਆ ਜਬ ਆਪਣੇ ਆਪ ਆਪ ਪਰ ਬ੍ਰਹਮ ਤਬ ਮੋਹ ਕਾਂਗ ਸੋਤ ਪਰਮ ਆਪਣ ਖੇੜਾ ਵਰਤੀਜਾ ਨਾਨਕ ਕਰਣੇ ਹਾਰਨ ਦੂਜਾ ਜਬ ਹੁਰ ਪ੍ਰਕੇ ਵਤਨੀ ਤਬ ਬੰਧ ਮੁਕਤ ਕੁਗ ਸਕੋ ਗਨੀ ਜਬ ਇਕ ਹਰ ਕੰਪਾ ਤਬ ਨਰਕ ਸੁਰਗ ਕੋ ਕੋਨਤਾ ਜਬ ਨਿਰਗੁਣ ਪ੍ਰਸੈ ਸਪਾਏ ਤਬ ਸਤ ਕਹੋ ਕਿਟਾਏ ਜਬ ਆਪ ਆਪ ਆਪਣੀ ਜੋ ਤਰੈ ਤਬ ਕਵਨ ਡਰ ਕਵਨ ਕਾ ਡਰੇ ਆਪਣ ਚਤ ਆਪ ਕਰਨੇ ਹਾਰ ਕੁਤ ਕਰੇ ਰੰਗ ਪਾਰ ਅਵਨਾਸੀ ਸੁਖ ਆਪਣੇ ਆਸਨ ਤੈ ਜਨ ਮਰਨ ਕੋ ਕਾ ਬਿਨਾਸਨ ਜਾ ਪੂਰਨ ਜਪ ਪੂਰਨ ਕਰਤਾ ਪ੍ਰਸੋਏ ਤਬ ਦਮ ਕੀ ਤਰਾਸ ਕਹੋ ਕਿਸੋਏ ਜਬ ਆਪ ਗਤਿ ਗੋਚਰ ਪ੍ਰਵੇਕਾ ਤਬ ਚਿੱਤਰ ਗੁਪਤ ਕੇ ਪੂਤ ਰੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁੱਟੈ ਕੌਣ ਬੰਧਨ ਬਾਧੇ ਆਪਣ ਆਪ ਆਪ ਹੀ ਚਰਜਾ ਨਾਨਕ ਆਪਣਾ ਰੂਪ ਆਪ ਹੀ ਉਪਰ ਜਾ

ਸ਼ਰ ਸ਼ਿਦ ਲਾਤ ਕੋ ਕੇਸ ਜਹ ਜੋਤ ਸਰੂਪੀ ਜੋ ਸੰਸਮਾਇ ਤੈ ਕਿਸੈ ਭੂਖ ਕਵਨ ਤ੍ਰਿਪਤਾਇ ਕਰਨ ਕਰਾਵਨ ਕਰਣੇ ਹਰ ਨਾਨਕ ਕਰਤੇ ਕਾ ਨਾਇ ਸਮਾਜ ਆਪਣੇ ਸੋਭਾ ਆਪਣ ਸਭ ਬਣਾਏ ਤਬ ਕਵਨ ਮਾਏ ਬਾਪ ਮਿੱਤਰ ਸੁਰ ਪਾਏ ਜੇ ਸਰਬ ਕਲਾ ਪੇ ਪਰਬੀਨ ਤੈ ਵੇਦ ਕਤੇਵ ਕਾ ਕੋ ਤੀ ਜਬ ਆਪਣੇ ਆਪੇ ਆਪ ਉਤਾਰੇ ਤੋ ਸਗਨ ਆਪ ਸਗਨ ਕਾ ਵਿਚਾਰੈ ਜੇ ਆਪਨ ਉਚ ਆਪਣੇ ਆਪ ਨਿਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਰ ਨਾਨਕ ਆਪਣੀ ਗੱਚਾ ਨੂੰ ਆਪ ਜੈ ਛਲ ਛੇਦ ਭੇ ਸਮਾਇਆ ਊਹਾਂ ਕਿਸੇ ਵਿਆਤ ਮਾਇਆ ਆਪਸ ਕੋ ਆਪੇ ਆਦੇਸ਼ ਤੇ ਗੁਣ ਕਾ ਨਾਈ ਪਰਵੇਸ਼ ਜੈ ਇਕ ਹੈ ਏਕ ਏਕ ਭਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੇ ਆਪਣੇ ਆਪਾ ਪਤਿਆਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ ਬਹੁ ਪਿਆ ਤੂ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੇ ਆਪ ਰਚੋ ਪ੍ਰਪੰਚੇ ਕਾ ਤੇ ਕੁਣ ਮੇ ਕੀਨੋ ਵਿਸਤਾਰ ਪਾ ਪੁੰਤੇ ਪਈ ਕਹਾ ਕੋ ਨਰਕ ਕੋ ਸਰਪੰਚਾ ਆਰ ਜਾਲ ਮਾਇ ਜੰਜਾਲ ਹੋਮੇ ਬੋ ਭਰਮ ਪੈ ਪਾ ਦੂ ਸੁਖ ਮਨ ਪਮਾਨ ਅਨਕ ਪ੍ਰਕਾਰ ਕਿਉ ਬਖਿਆਨ ਆਪਣ ਕੇ ਲਾਭ ਕਰ ਦੇਖੈ ਖੇ ਸੰਕੋਚੈ ਤੋ ਨਾਨਕੇ ਕਹਿ ਜੈ ਅਵਗਤ ਭਗਤ ਆਪ ਜੈ ਪਸਰੇ ਪਸਾਰ ਸੰਤ ਪ੍ਰਤਾ ਦੁ ਪਾ ਕਾਪੇ ਧਨੀ ਉਨਕੀ ਸੋਭਾ ਨੂੰ ਬਣੇ ਆਪੇ ਕਉਤ ਕਰਿਆ ਚੋਜ ਆਪੇ ਰਸ ਭੋਗ ਨਿਰਚੋਗ ਜਿਸ ਭਾਵਿਤ ਸਿਆਪਨਾ ਲਾਭੇ ਜਿਸ ਭਾਵਿਤ ਖੇਲ ਖਲਾਪੇ ਬੇਸਮਾਰ ਅਥਾ ਅਗੰਤ ਤੋ ਲੈ ਜਿਉ ਬਲਾਬੂ ਤੋ ਨਾਨਕ ਦਾਸ ਪੁਰੇ ਸਲੋਕ ਜੀ ਚੰਦ ਕੇ ਠਾਕੁਰ ਆਪੇ ਪਰਤਨਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦਿਸ਼ਟਾ ਰਾਟ ਪਦੇ ਆਪ ਕਥਿਆ ਸੁਣੇ ਹਾਰ ਆਪੇ ਕਾ ਵਿਸਥਾ ਜਸ ਪਾਏ ਤੁਮ ਸਿਟ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਪਿੰਡ ਨਹੀਂ ਕੁਛ ਹੋਏ ਆਪਨ ਸੂਤ ਸਭ ਜਾ ਪਰੋਏ ਜਾਕੋ ਪ੍ਰਭ ਜੀ ਆਪ ਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਾਰ ਸੀ ਤਦ ਕਾ ਬੇਤਾ ਨਾਨਕ ਸਗਲ ਸਿੱਠ ਕਾ ਜੇਤਾ ਜੀ ਜੰਤਰ ਸਭਤਾ ਕਿਹਾ ਦੀਨ ਦਿਆਲ ਅਨਾਥ ਕੋ ਨਾ ਜਿਸ ਰਾਖੇ ਤਿਸ ਕੋਇ ਨ ਮਾਰੇ ਸੋ ਮੂਆ ਜਿਸ ਮਨੋ ਵਸਾਰੈ ਤਿਸ ਤਜ ਕਾਂ ਕੋ ਜਾਏ ਸਭ ਸੁਰੇਖ ਨੰਦਨ ਰਾਏ

ਰੋਬਿਆ ਪ੍ਰਤਪਾਲੇ ਜੀਅਨ ਭਵਪਾਂਤ ਜੋ ਜੋ ਰਚਿਓ ਸੋਤ ਸਹਿਤਿਆ ਜਿਸ ਭਾਵੇ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰਮਾਨਿਆ ਕਰਨ ਹਾਰ ਨਾਨਕ ਖਜਾਨਿਆ ਜਨ ਲਾਗਾ ਹਰੇ ਕੈ ਨਾਏ ਤਿਸਕੀ ਆਸਨ ਬਿਰਥੀ ਜਾਏ।

ਕਾਹੇ ਸੁਆਉ। ਆਠ ਪਹਿਰ ਪ੍ਰਾਪਿ ਕੋ ਨਿਰਾ ਮਿਟਿਆ ਗਿਆਨ ਵਿਸੈ ਅੰਦੇ ਰਸਨ ਫਦੇ ਹਿਰਦੇ ਵਸਾਵ ਮਨ ਚੇ ਨਾਨ ਪ੍ਰਭਾਵ। ਰਾਮ ਨਾਮ ਹਰਤ ਪਰ ਦੁਰ ਸਵਾਰ ਰਾਮ ਨਾਮ ਅੰਤਰ ਉਤਾਰ। ਪੂਰੇ ਗੁਰ ਕੀ ਪੂਰੀ ਦੇਖਿਆ ਜਿਸਮਨ ਬਸੈ ਤਸਾ ਪ੍ਰੀਖਿਆ ਮੰਤਰ ਨਾਮ ਚ ਪੂਰ ਵਿਲਾਏ ਦੁਖ ਦਰਦ ਮਨ ਤੇ ਪੁਜਾਏ। ਸਚ ਵਪਾਰ ਕਰੋ ਵਪਾਰੀ ਦਰ ਕਰ ਨਿਭ ਹੈ ਖੇਤ ਮਾਰੀ। ਏਕਾ ਟੇਕ ਰੁਖੋ ਮਨ ਮਾਏ ਨਾਨਕ ਬਹੁਰ ਨ ਆਪੇ ਜਾਏ ਤਿਸ ਤੇ ਦੂਰ ਕਾਂ ਕੋ ਜਾਏ ਉਪਰੇ ਰਾਖਣ ਹਰ ਤੇ ਆਏ। ਨਿਰਭਉ ਜੋ ਪੈ ਸਰਪੁ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰਾਖੇ ਦਸਨਾਈ ਦੁਖ ਨਾਮ ਜਪਤ ਮਨ ਹੋ ਸੁਖ ਹੈ। ਚਿੰਤਾ ਜਾਇ ਮਿਟੇ ਅਹੰਕਾਰ ਤੇ ਚੰਨ ਕੋ ਕੋਇ ਨ ਪੁੰਚਨਾਰ। ਸਰੂਪ ਠਾਡਾ ਗੁਰਸੂਰਾ ਨਾਨਕ ਧਾਕੇ ਕਾਰ ਪੂਰਾ ਮਤ ਪੂਰੀ ਅਮਰ ਚਾਕੀ ਦ੍ਰਿਸ਼ਟ ਦਰਸ਼ਨ ਪੇ ਉਦਰ ਸ੍ਰੇਸ਼ਟ। ਚਰਨ ਕਵਨ ਜਾਕੇ ਅਨੁ ਸਫਰ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇ ਪ੍ਰਵਾਣ ਅੰਤਰ ਜਾਮੀ ਪੁਰਖ ਪ੍ਰਦਾਨ। ਜਿਸ ਮਨ ਵਸੇ ਸੋਤ ਨਿਹਾਲ ਤਾਕੈ ਨਿਕਟ ਨਿਆਵਤਕਾਰ ਅਮਰ ਪਏ ਅਮਰਾ ਪ੍ਰਪਾ ਸਾਧ ਸੰਗ ਨਾਨਕ ਤਿਆ ਸਲੋਕ। ਗਿਆਨ ਅੰਜਨ ਗੁਰਤੀਆ ਅਗਿਆਨ ਅੰਧੇਰ ਪਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਟਪਦੇ। ਸੰਤ ਸੰਗ ਅੰਤਰ ਪ੍ਰਡੀਟਾ ਨਾ ਪ੍ਰਭ ਕਾ ਲਾਗਾ ਮੀਟਾ। ਸਗਲ ਸਮਗਰੀ ਏਕ ਸਕਟ ਮਾਏ ਅਨਕ ਰੰਗ ਨਾਨਾ ਦਿਸ਼ਟਾਏ। ਨੌ ਨਿਧੇ ਅਮ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਵਿਸਰਾਮ। ਸੁਨ ਸਮਾਧ ਅਨਹਤੈ ਨਾ ਕਹਿਣਾ ਜਾਈ ਅਚਰ ਵਿਸਮਾਧ ਤਿੰਨ ਦੇਖੈ ਸਿਆਵ ਦਿਖਾਏ। ਨਾ ਤੇ ਤਨ ਸੋ ਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਘਟ ਘਟ ਬਿਆ ਪ੍ਰਿਆ ਭਗਵੰਤ। ਤਰਨਮਯ ਅਕਾਲ ਪਿਆ ਸਭ ਲੋਕ ਪੂਰਨ ਪ੍ਰਤਪਾਲ। ਬਨ ਤਿੰਨ ਪਰਵਤ ਪਾ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਣੀ ਬਿਸੰਤਰ ਮਾਏ। ਚਾਰ ਕੁੰਟ ਦਰਸ ਸਮਾਏ ਤਿਸਤੇ ਪੰਨੀ ਕੋਠਾ। ਗੁਰ ਪ੍ਰਸਾਦ ਨਾਨ ਸੋ ਪਾ ਵੇਦ ਪ੍ਰਾਣ ਸਿਮਰਤ ਮੈਂ ਦੇਖ। ਸੱਸੀ ਅਰ ਸੂਰ ਨਖੇਤਰ ਮੈਂ ਇੱਕ ਬਾਣੀ ਪ੍ਰਕੇ ਸਭ ਕੋ ਬੋਲਿਆ। ਪਡੋ ਨਖ ਬੂ ਡੋਲੇ ਸਰਬ ਕਲਾ ਕਰ ਖੇਲ ਖੇਲ।

ਪ੍ਰਸਾਦ ਸੰਤ ਜਨਾ ਕਾ ਭਿਖਣ ਸਭ ਬ੍ਰਹਮ ਸੰਤ ਜਨਾ ਕੇਰਦੇ ਸਭ ਧਰਮ ਸੰਤ ਜਨਾ ਸੁਣੇ ਸਭ ਬਚਨ ਸਰਬਿਆ ਪੀ ਰਾਮ ਸੰਗ ਰਚਨ ਜਿਨ ਜਾਤਾ ਤਸਕੀਰੈ ਸਤ ਬਚਨ ਸਾਧੂ ਸਭ ਕੈਦ

ਨੇ ਸਮਾਇਸ ਤੇ ਹੋਏ ਸੋ ਨਾਹੀਂ ਬੁਰਾ ਉਰੇ ਕਹੋ ਕਿਨੇ ਕਰਾ ਭਲਾ ਕਰਤੂ ਤਿਆ ਨੇਕੀ ਆਪੇ ਜਾਣੇ ਆਪਣੇ ਜੀ ਕੇ ਆਪ ਸਾਚ ਤਾਰੀ ਸਭ ਸਾਚ ਉਤ ਪੋਤਿਆ ਪ੍ਰਸੰਗਦਾ ਤਾ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਨ ਸੋ ਜੀ ਪਾਏ ਤਿਰਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਤਿਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਸ ਹੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸਰਦਾ ਭਗਵੰਤ ਧਨ ਧਨ ਧਨ ਜਨਿਆ ਜਿਸ ਪ੍ਰਸਾਦ ਸਾ ਜਗਤ ਰਾਇਆ

ਵਟਪੁਰੇ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟਾ ਪੇਖ ਸਾਸ ਸਾ ਸਿਮਰੁ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਆਸ ਅਨਿਤ ਤਿਆਗੋ ਤਰਨ ਸਾਂਝਣਾ ਕੀ ਤੁਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਅਗਨ ਸਾਗਰ ਤਰੋ ਹਰਤਨ ਕੇ ਪਾਲਿਓ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਰ ਪਰਮਾਨੰਦ ਨਰਕ ਨਿਵਾਰ ਉਤਾਰੋ ਜੀਓ ਗੁਣ ਗੋਬਿੰਦ ਅਮਤ ਪਿਓ ਚੈਤ ਚਿਤਪੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆ ਦੁਖ ਪੰਜਨ ਪੂਰਨ ਕਿਰਪਾਲ

ਤਾ ਕਾ ਸੰਗ ਜਾ ਕੇ ਮਨ ਲਾਗਰ ਰੰਗ ਜੈ ਦੇ ਸ਼ਬਦ ਅਨਾਥ ਪਾਜੇ ਸੁਣ ਸੁਣੇ ਅੰਤ ਕਰੇ ਪ੍ਰਗਟ ਜੈ ਪ੍ਰਗਟੇ ਗੁਪਾਰ ਮਹਤ ਕੇ ਮਾਥੇ ਨਾਨਕ ਕੁਦਰੇ ਤਿਨ ਕੇ ਸਾਥੇ ਸਰਣ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ।

ਜਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾ ਬਚਨ ਮਨ ਸੁਨੇ ਇਹੋ ਤਾਂ ਜਪੇ ਮਨ ਕੋਇ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਬੇਦ ਬਖਾਣੀ ਸਰਮਤਾਂਤ ਕੇ ਵਿਹਾਰਨਾ ਗੋਰ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੁ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆਵਨੀ ਮਾਇ ਸਤਿਗੁਰੂ ਮੈਂ ਪਾਇ ਸਤਿਗੁਰ ਤੈ ਪਾਇ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਨੀਆਂ ਸ਼ਬਦ ਕਾਵੜਿਆ ਸ਼ਬਦ ਉਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾ ਕਹਿ ਨਾਨਕ ਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਕਰੇ ਤੇਰਾ ਕਾਰ ਸਭ ਸਵਾਰਣਾ ਸਭਨਾ ਕਲਾ ਸਮਰਾ

ਸਭਚਾ ਜਿਸ ਤੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਦਾਰੂ ਸੱਚ ਨਾਮ ਉਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਸ਼ੰਸਾ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਸਤੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਰੂਪ ਪਿਆਰੂ ਸਾਚਾ ਨਾਮ ਮੇਰਾ ਦਾਰੂ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਡ ਕੁਮਾਰਿਆ ਤੁਰ ਕਰਮ ਪੈ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹਿ ਸੁਖਵਾ ਤਿਤ ਕਾਰਿ ਅਨਹਰ ਵਾਜੇ ਅਰਦਸ ਨੋ ਵੱਡ ਪਾਗੀ ਹੋ ਸਗਲ ਮਨੋਰਥ

0: ਗੁਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ ਜੀਓ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਣੇ ਨਾਨਕ ਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਏ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਚਨ ਹਰਗੋਬਿੰਦ ਨਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਧਾਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ

ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਤੇਗ ਤੇਗ ਫਤਿਹ, ਬਿਰਦ ਕੀ ਪਿਆਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਾਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਤਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋ ਦਰ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ ਪਾਤਸ਼ਾਹ ਜੀ ਉਪਰੰਤ, ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕਾਂ ਅਨੁਸਾਰ, ਸਮੂਹ ਛਤਵਾਲ ਪਰਿਵਾਰ ਵੱਲੋਂ ਸਵਰਗਵਾਸੀ ਬੀਬੀ ਉਪਦੇਸ਼ ਕੌਰ ਛਤਵਾਲ ਦੀ ਮਿੱਠੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ। ਆਪ ਜੀ ਦੀ ਮਹਾਨ ਕਿਰਪਾ ਹੋਈ, ਨਿਰਵਿਘਨਤਾ ਸਹਿਤ ਸੰਪੂਰਨਤਾ ਉਪਰੰਤ ਆਨੰਦ ਸਾਹਿਬ 6 ਪੌੜੀਆਂ ਦੀ ਅਰਦਾਸ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਵਿਛੜੀ ਹੋਈ ਰੂਹ ਨੂੰ ਚਰਨਾਂ ਚ ਨਿਵਾਸ ਬਖਸ਼ਿਸ਼ ਕਰਨਾ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਸ਼, ਸੁੱਖਾਂ ਦੇ ਪ੍ਰਕਾਸ਼ ਚੜ੍ਹਦੀਆਂ ਕਲਾ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦੇ ਆਪ ਜੀ ਦੇ ਹਜ਼ੂਰ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ, ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਏ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਨ ਗੁਰੂ।

ਧੰਨ ਵਾਹਿਗੁਰੂ ਸਾਹਿਬ ਜੀ। ਸਾਡੇ ਤ੍ਰੈ ਮਨ ਦੇ ਹੁਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵਾਤਿਆ ਸੋਹਣੀ ਬੰਨ। ਮਲ ਕਲ ਮੌਤ ਜਾ ਆਵਸੀ ਸਭ ਦਰਵਾਜੇ ਪੰਨ, ਤਿਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਇਆ ਏ ਕੰਮ। ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹੰਬਾਰਕ ਤੁਮਰੇ ਤਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੰਬਾਰਕ ਤੁਮਰੇ ਤਾਰੇ। ਜੇਵਾ ਏਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਕ ਨਹੀਂ ਲਹੀਐ ਰਹਾਉ। ਕੋਟ ਪਰਾਧ ਹਮਾਰੇ ਖੰਡੋ ਅਨਕ।

ਸਾਧ ਸੰਗਤ ਜੀ ਇੰਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ। ਆਪ ਗੁਰ ਕੀ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਲੈਣਾ। ਸੋ ਹੁਣ ਸਮਾਂ ਹੈ ਕਥਾ ਵਿਚਾਰ ਦਾ। ਸੋ ਭਾਈ ਸਾਹਿਬ ਭਾਈ ਗੁਰਸਰਨ ਸਿੰਘ ਜੀ ਆਪ ਜੀ ਨੂੰ ਪਾਵਨ ਗੁਰਬਾਣੀ ਦੇ ਇਤਿਹਾਸ ਨਾਲ ਜੋੜਨਗੇ। ਸੋ ਉਹਨਾਂ ਪਾਸੋਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਥੀ ਅਗੋਚਰ ਜਿਉ ਪਿੰਡ ਤੇਰੀ ਰਾਸ

ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਵਹਾਨ ਜੋ ਜੋ ਵੰਜੈ ਡੀਹੜਾ ਸੋ ਉਮਰ ਹੱਥ ਪਵਨ।

ਤੇ ਜੇ ਤੂੰ ਸਮਝੇ ਵੀ ਕੋਈ ਪੀਰ ਤੇਰੀ ਹਾਮੀ ਭਰੇ, ਕਿਉਂਕਿ ਮੁਸਲਮਾਨ ਇਹ ਗੱਲ ਮੰਨਦਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਨੇ ਸਾਡੀ ਹਾਮੀ ਭਰਨੀ ਹੈ, ਸਾਡੀ ਗਵਾਹੀ ਦੇਣੀ ਉਹਨੇ। ਤੋ ਬਾਬਾ ਜੀ ਕਹਿੰਦੇ ਇੱਦਾਂ ਕਿਵੇਂ ਕੋਈ ਗਵਾਹੀ ਦੇ ਦੇਵੇਗਾ? ਕੋਈ ਬੰਦਾ ਚੋਰ ਹੋਵੇ, ਉਹਦੀ ਗਵਾਹੀ ਕਿੱਦਾਂ ਦਿੱਤੀ ਜਾ ਸਕਦੀ ਹੈ? ਸਗੋਂ ਜਿਹੜਾ ਝੂਠੀਆਂ ਗਵਾਹੀਆਂ ਦਿੰਦਾ ਉਹ ਫਸ ਜਾਂਦਾ ਹੈ ਫਿਰ ਕਿਸੇ ਦਿਨ। ਤੁਸੀਂ ਗਲਤ ਭੀੜ ਦੇ ਮਗਰ ਚੱਲ ਪਵੋ। ਤੋ ਜਿਹੜੀ ਖੱਡ ਵਿੱਚ ਉਹ ਭੀੜ ਡਿੱਗੇਗੀ, ਤੁਸੀਂ ਵੀ ਅਖੀਰ ਤੇ ਉਸੇ ਖੱਡ ਵਿੱਚ ਜਾ ਕੇ ਡਿੱਗ ਪਵੋਗੇ। ਤੋ ਇਹ ਗੱਲ ਜ਼ਰੂਰ ਸਮਝਣੀ ਚਾਹੀਦੀ ਹੈ ਕਿ ਮੈਂ ਜਿੱਥੇ ਜਾਣਾ ਹੈ, ਜਿਹਦੇ ਮਗਰ ਤੁਰਨਾ ਹੈ, ਉਹ ਕਿਸ ਕਿਰਦਾਰ ਦਾ ਮਾਲਕ ਹੈ, ਉਹਦਾ ਕਰੈਕਟਰ ਕੀ ਹੈ। ਤਾਂ ਹੀ ਤੇ ਬਾਬੇ ਨੇ ਕਿਹਾ ਵੀ ਦੱਦੈ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾਂ ਆਪਣਿਆਂ, ਵੀ ਤੇਰੇ ਆਪਣੇ ਕਰਮਾਂ ਦਾ ਦੋਸ਼ ਹੈ ਭਾਈ। ਤੋ ਇੱਦਾਂ ਹਾਮੀ ਨਹੀਂ ਭਰੀ ਜਾਣੀ। ਮੁਸਲਮਾਨ ਕਹਿੰਦਾ ਮੈਂ ਸਿਰਫ ਮੁਸਲਮਾਨ ਹਾਂ, ਮੈਂ ਸੁੰਨਤ ਕਰ ਲਈ, ਮੈਂ 5 ਨਮਾਜ਼ਾਂ ਪੜ੍ਹ ਲਈਆਂ, ਇੱਕ ਦਿਨ ਮਰ ਗਿਆ, ਮਿੱਟੀ ਵਿੱਚ ਦਫ਼ਨ ਹੋ ਗਿਆ, ਹੁਣ ਮੈਨੂੰ ਹਜ਼ਰਤ ਮੁਹੰਮਦ ਸਾਹਿਬ ਨੇ ਉਠਾ ਕੇ ਅਤੇ ਖੁਦਾ ਦੇ ਦਰ ਉੱਤੇ ਮੇਰੀ ਗਵਾਹੀ ਪਾ ਦੇਣੀ ਹੈ ਕਿ ਖੁਦਾ ਜੀ ਇਹਨੂੰ ਕੁਝ ਨਾ ਕਿਹੋ, ਕਿਉਂਕਿ ਇਹਨੇ ਮੇਰੇ ਦੀਨੇ ਇਸਲਾਮ ਨੂੰ ਕਬੂਲ ਕੀਤਾ ਹੋਇਆ। ਬਾਬਾ ਜੀ ਕਹਿੰਦੇ ਇੱਦਾਂ ਨਹੀਂ ਹੋਣਾ। ਗੁਰਪੀਰ ਹਾਮਾ ਤਾਂ ਭਰੇ, ਹਾਮਾ ਦਾ ਮਤਲਬ ਕੀ ਹੈ? ਹਮਾਇਤ ਕਰਨੀ। ਜਾਂ ਮੁਰਦਾਰ ਨਾ ਖਾਏ, ਜੇ ਤੂੰ ਮੁਰਦਾਰ ਨਹੀਂ ਖਾਂਦਾ ਤਾਂ। ਤੋ ਬੰਦੇ ਦਾ ਸਰੀਰ ਕੀ ਹੈ? ਲੋਭ ਦਾ ਗਰਸਿਆ ਹੋਇਆ ਸਵੇਰੇ ਭੌਂਕਣਾ ਸ਼ੁਰੂ ਕਰ ਦਿੰਦਾ। ਤੋ ਕੱਲ ਹੋਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ, ਕੂੜ ਬੋਲ ਬੋਲ ਭੌਂਕਣਾ। ਤੋ ਇਸ ਸਰੀਰ ਦਾ ਕੰਮ ਕੀ ਹੋ ਗਿਆ? ਵੀ ਜਿੰਨਾ ਝੂਠ ਬੋਲਿਆ ਜਾਂਦਾ, ਰੱਜ ਕੇ ਬੋਲੋ ਝੂਠ, ਬੋਲ ਬੋਲ ਕੇ, ਬੋਲ ਬੋਲ ਕੇ ਭੌਂਕੀ ਜਾ ਰਿਹਾ। ਕੂੜ ਬੋਲ ਬੋਲ ਭੌਂਕਣਾ, ਚੂਕਾ ਧਰਮ ਵਿਚਾਰ, ਤੇ ਜੀਵਨ ਦੇ ਵਿੱਚੋਂ ਜਿਹੜੀ ਧਰਮ ਦੀ ਸਹੀ ਵਿਚਾਰ ਸੀ ਉਹ ਖਤਮ ਹੋ ਗਈ। ਜਿਹੜੇ ਧਰਮ ਦੇ ਸ਼ੁਭ ਗੁਣ ਸਨ ਉਹ ਜੀਵਨ ਦੇ ਵਿੱਚੋਂ ਸਮਾਪਤ ਹੋ ਗਏ, ਉਹਨਾਂ ਨੂੰ ਗਵਾ ਬੈਠਾ। ਤੇ ਕੂੜ ਦਾ ਵਾਜਾ ਵਜਾਈ ਜਾ ਰਿਹਾ, ਕੂੜ ਬੋਲ ਬੋਲ ਭੌਂਕਣਾ, ਚੂਕਾ ਧਰਮ ਵਿਚਾਰ। ਤੋਂ ਸ਼ਬਦ ਇੱਥੇ ਕੀ ਵਰਤਿਆ? ਭੌਂਕਣਾ। ਹੋਰ ਵੀ ਸ਼ਬਦ ਬਾਬਾ ਜੀ ਨੇ ਵਰਤੇ ਨੇ। ਅੱਛਾ, ਇੱਕ ਭੌਂਕਣਾ ਚੰਗਾ ਵੀ ਹੁੰਦਾ, ਇੱਕ ਭੌਂਕਣਾ ਬੜਾ ਉੱਤਮ ਹੁੰਦਾ। ਮੰਨ ਲਓ ਤੁਸੀਂ ਘਰ ਦੇ ਵਿੱਚ ਕੁੱਤਾ ਰੱਖਿਆ ਤੇ 5-7 ਕੁੱਤੇ ਤੁਹਾਡੇ ਘਰ ਦੇ ਬਾਹਰ ਆ ਗਏ। ਕੁੱਤਿਆਂ ਦਾ ਇੱਕ ਗਰੁੱਪ ਤੁਹਾਡੇ ਘਰ ਦੇ ਬਾਹਰ ਆਣ ਕੇ ਬਹਿ ਗਿਆ, ਤੇ ਜਿਹੜਾ ਤੁਹਾਡੇ ਘਰ ਦਾ ਕੁੱਤਾ ਹੈ ਨਾ, ਭਾਵੇਂ ਉਹ ਇਕੱਲਾ ਹੀ ਹੈ, ਤੇ ਉਹ 5-7 ਕੁੱਤੇ ਤਕੜੇ ਨੇ ਜਿਹੜੇ ਤੁਹਾਡੇ ਦਰ ਉੱਤੇ, ਤੁਹਾਡੇ ਦਰਵਾਜ਼ੇ ਉੱਤੇ ਬੈਠੇ ਹੋਏ ਨੇ, ਤੇ ਉਹ ਜਿਹੜਾ ਇਕੱਲਾ ਕੁੱਤਾ ਹੈ ਨਾ, ਉਹਦਾ ਫਰਜ਼ ਬਣਦਾ ਵੀ ਹੁਣ ਮੈਂ ਭੌਂਕਾਂ। ਕਾਹਦੇ ਲਈ ਭੌਂਕਣਾ? ਹੁਣ 5-7 ਕੁੱਤਿਆਂ ਨਾਲ ਇਕੱਲਾ ਕੁੱਤਾ ਜਿਹੜਾ ਹੈ ਉਹ ਵਾਰਾ ਨਹੀਂ ਖਾ ਸਕਦਾ। ਉਹਦੇ ਭੌਂਕਣ ਦਾ ਮਤਲਬ ਉਹਨਾਂ 5-7 ਕੁੱਤਿਆਂ ਨਾਲ ਲੜਨਾ ਨਹੀਂ ਹੁੰਦਾ। ਉਹਦੇ ਭੌਂਕਣ ਦਾ ਮਤਲਬ ਸਿਰਫ ਇੰਨਾ ਹੁੰਦਾ ਹੈ ਵੀ ਉਹ ਅਵੇਅਰ ਕਰਦਾ ਹੈ। ਉਹਦੇ ਭੌਂਕਣ ਦਾ ਮਤਲਬ ਕੀ ਹੈ? ਵੀ ਉਹਨੇ ਕੀ ਕਰਨਾ? ਅਵੇਅਰ ਕਰਨਾ। ਹੁਣ ਇੱਥੇ ਕਿਹੜੀ ਗੱਲ ਚੱਲ ਰਹੀ ਹੈ? ਗੱਲ ਇਹ ਵੀ ਵਿਸ਼ਿਆਂ ਵਿਕਾਰਾਂ ਦੇ ਕੁੱਤੇ ਮੇਰੇ ਅੰਦਰ ਨਿਰੰਤਰ ਭੌਂਕਦੇ ਰਹਿੰਦੇ ਨੇ। ਕਾਮ ਦਾ ਕੁੱਤਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ, ਕਿੰਨੇ ਕੁੱਤੇ ਨੇ ਜਿਹੜੇ ਸਾਡੇ ਅੰਦਰ ਭੌਂਕਣੇ ਸ਼ੁਰੂ ਕਰ ਦਿੰਦੇ ਨੇ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਉੱਥੇ ਲਿਖਿਆ ਏਤੇ ਕੂਕਰ ਹੋ ਬੇਗਾਨਾ, ਭੌਂਕਾਂ ਇਸ ਤਨ ਤਾਈ। ਵੀ ਇਹ ਜਿੰਨੇ ਕੂਕਰ ਨੇ ਭੌਂਕਦੇ ਵੀ ਨੇ ਤੇ ਭੌਂਕਦਾ ਮੈਂ ਵੀ ਹਾਂ, ਪਰ ਮੈਂ ਵਾਰ ਵਾਰ ਇਸ ਕਰਕੇ ਭੌਂਕਦਾ ਵੀ ਵਿਕਾਰਾਂ ਤੇ ਵਿਸ਼ਿਆਂ ਦੇ ਇਹ ਕੁੱਤੇ ਕਿਤੇ ਮੈਨੂੰ ਖਾ ਨਾ ਜਾਣ, ਮੈਂ ਅਵੇਅਰ ਰਹਿਣਾ। ਏਤੇ ਕੂਕਰ ਹੋਂ ਬੇਗਾਨਾ, ਇਹਨਾਂ ਕੁੱਤਿਆਂ ਨਾਲੋਂ ਮੈਂ ਬੇਗਾਨਾ, ਵੀ ਮੈਂ ਇਹਨਾਂ ਵਰਗਾ ਕੁੱਤਾ ਨਹੀਂ ਹੈਗਾ। ਭੌਂਕਦਾ ਤੇ ਮੈਂ ਵੀ ਹਾਂ, ਪਰ ਮੈਂ ਇਹਨਾਂ ਵਰਗਾ ਨਹੀਂ ਹਾਂ। ਏਤੇ ਕੂਕਰ ਹੋਂ ਬੇਗਾਨਾ, ਭੌਂਕਾਂ ਮੈਂ ਭੌਂਕਦਾ ਹਾਂ, ਕਿਵੇਂ? ਇਸ ਤਨ ਤਾਈ, ਇਸ ਤਨ ਦੀ ਰਖਵਾਲੀ ਦੇ ਲਈ, ਤਾਂ ਕਿ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਕੁੱਤੇ ਨੇ ਉਹ

ਮੈਨੂੰ ਪਰੇਸ਼ਾਨ ਨਾ ਕਰ ਸਕਣ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਤੋ ਗੱਲ ਫਿਰ ਭੌਂਕਣ ਦੀ ਕਰ ਦਿੱਤੀ। ਹੁਣ ਸ਼ੇਖ ਫਰੀਦ ਸਾਹਿਬ ਨੇ ਜਿਹੜਾ ਅੱਜ ਬਚਨ ਰੱਖਿਆ, ਉਹਨਾਂ ਕਿਹਾ ਫਰੀਦਾ ਏ ਤਨ ਭੌਂਕਣਾ। ਹੁਣ ਕੋਈ ਬਹੁਤਾ ਹੀ ਭੌਂਕੀ ਜਾਵੇ ਉਹਦਾ ਹੱਲ ਕੀ ਹੁੰਦਾ? ਫਿਰ ਜਿਹੜਾ ਬਹੁਤਾ ਭੌਂਕਦਾ ਹੋਵੇ ਕੋਈ ਤੇ ਉਹਦਾ ਹੱਲ ਕੀ ਹੈ? ਉਹ ਬਾਬਾ ਸ਼ੇਖ ਫਰੀਦ ਸਾਹਿਬ ਨੇ ਦੱਸਿਆ, ਉਹਨਾਂ ਆਖਿਆ ਤੁਹਾਡੇ ਮਨ ਨੇ ਭੌਂਕੀ ਜਾਣਾ, ਇਹਨੇ ਕਦੀ ਵੀ ਟਿਕਾਅ ਵਿੱਚ ਇੱਦਾਂ ਨਹੀਂ ਆਉਣਾ। ਤੁਸੀਂ ਵੇਖੋ ਕਈ ਕੁੱਤੇ ਇੰਨਾ ਭੌਂਕਦੇ ਨੇ ਉਹਨਾਂ ਦਾ ਗਲਾ ਬਹਿ ਜਾਂਦਾ, ਫਿਰ ਉਹ ਆਪੇ ਹੀ ਜਿਹੜੀ ਆਵਾਜ਼ ਬੜੀ ਉੱਚੀ ਸੀ ਨਾ ਭੌਂਕ ਭੌਂਕ ਭੌਂਕ ਭੌਂਕ ਕੇ ਉਹਨਾਂ ਦਾ ਗਲਾ ਅਖੀਰ ਬਹਿ ਜਾਂਦਾ। ਤੋ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਜਿਹੜੇ ਅੰਦਰ ਦੇ ਕੁੱਤੇ ਨੇ ਉਹ ਭੌਂਕਦੇ ਨੇ ਰੋਜ਼ ਭੌਂਕੀ ਜਾਂਦੇ ਨੇ। ਫਰੀਦਾ ਏ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ। ਹੁਣ ਇਹਨਾਂ ਦੀਆਂ ਲੋੜਾਂ ਮੈਂ ਨਿਤ ਕਿਵੇਂ ਪੂਰੀਆਂ ਕਰਾਂ? ਜੇ ਤੇ ਇੱਕ ਅੱਧੀ ਲੋੜ ਨਾਲ ਕੁੱਤਾ ਤਸੱਲੀ ਉਹਨੂੰ ਮਿਲਦੀ ਹੋਵੇ ਫਿਰ ਤੇ ਗੱਲ ਸਮਝ ਲੱਗ ਜਾਵੇ। ਪਰ ਉਹ ਕਹਿੰਦੇ ਨੇ ਮੈਂ ਜਾਣਦਾ ਹਾਂ ਵੀ ਜਿੰਨੀ ਜਿੰਨੀ ਇਹਨਾਂ ਕੁੱਤਿਆਂ ਨੂੰ ਤੁਸੀਂ ਖੁਰਾਕ ਪਾਈ ਜਾਓਗੇ ਓਨਾ ਓਨਾ ਇਹਨਾਂ ਨੇ ਹੋਰ ਭੌਂਕੀ ਜਾਣਾ। ਇੱਦਾਂ ਹੀ ਇਹਨਾਂ ਦੀ ਜਿੰਨੀ ਜਿੰਨੀ ਇਹਨਾਂ ਨੂੰ ਖੁਰਾਕ ਪਾਈ ਜਾਓਗੇ, ਤੁਸੀਂ ਆਖੋ ਚਲੋ ਮੈਂ ਕਾਮ ਨੂੰ ਖੁਰਾਕ ਪਾ ਦਿੰਦਾ, ਉਹਨੇ ਹੋਰ ਮੰਗਣੀ। ਤੁਸੀਂ ਆਖੋ ਮੈਂ ਲੋਭ ਨੂੰ ਖੁਰਾਕ ਪਾ ਦਿੰਦਾ, ਉਹਨੇ। ਦੁਨੀਆਂ ਵਿੱਚ ਕਦੀ ਇੱਦਾਂ ਹੋਇਆ ਵੀ ਲੋਭ ਰੱਜਿਆ ਹੋਵੇ? ਬਾਣੀ ਦਾ ਬਚਨ ਪੜੋ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਜਿਵੇਂ ਮੰਨ ਲਓ ਕੋਈ ਬੰਦਾ ਆਖੇ ਜੀ ਅੱਗ ਨੂੰ ਰਜਾ ਦਈਏ ਆਪਾਂ, ਉਹ ਆਖੇ ਇੱਦਾਂ ਕਰੋ ਵੀ ਅੱਜ ਨਾ ਚਾਰ ਕੁ ਲੱਕੜਾਂ ਨੂੰ ਸੁੱਟ ਹੀ ਦਿਓ ਅੱਗ ਨੂੰ, ਅੱਗ ਰੱਜ ਜੂਗੀ? ਉਹ ਨਹੀਂ ਰੱਜ ਸਕਦੀ, ਉਹਨੇ ਨਹੀਂ ਜੇ ਰੱਜਣਾ। ਤੋ ਉਹਦਾ ਹੱਲ ਕੀ ਹੈ? ਹੱਲ ਇਹ ਹੈ ਵੀ ਲੱਕੜਾਂ ਸੁੱਟਣੀਆਂ ਬੰਦ ਕਰ ਦਿਓ। ਲੱਕੜਾਂ ਸੁੱਟਣੀਆਂ ਬੰਦ ਕਰ ਦੋਗੇ, ਹੌਲੀ ਹੌਲੀ ਘਟਦੀ ਘਟਦੀ ਘਟਦੀ ਘਟਦੀ ਆਪੇ ਘਟ ਜਾਊਗੀ। ਹੁਣ ਜਿਹੜੇ ਕੁੱਤੇ ਭੌਂਕੀ ਜਾ ਰਹੇ ਨੇ, ਤੋ ਹੱਲ ਕੀ ਹੁੰਦਾ? ਵੀ ਆਪੇ ਹੀ, ਸਿਆਣਾ ਬੰਦਾ ਸਮਝਦਾ ਕੋਈ ਨਹੀਂ, ਆਪੇ ਭੌਂਕ ਭੌਂਕ ਕੇ ਜਦੋਂ ਗਲੇ ਬਹਿ ਗਏ ਤੇ ਆਪੇ ਹੀ ਇਹਨਾਂ ਨੇ ਹਟ ਜਾਣਾ, ਇਹਨਾਂ ਨੇ ਡੰਡਾ ਡੇਰਾ ਚੁੱਕ ਜਾਣਾ ਫਿਰ ਅੰਦਰੋਂ। ਤੋ ਬਾਬਾ ਸ਼ੇਖ ਫਰੀਦ ਸਾਹਿਬ ਨੇ ਆਖਿਆ ਵੀ ਭਾਈ ਫਰੀਦਾ ਇਹ ਤਨ ਭੌਂਕਣਾ, ਮੇਰਾ ਤਨ ਭੌਂਕ ਰਿਹਾ, ਇਹਨੂੰ ਆਦਤ ਪਈ, ਇਹ ਨਿਤ ਨਵੇਂ ਨਵੇਂ ਪਦਾਰਥ ਮੰਗਦਾ ਨਿਤ ਹੀ, ਕਿਉਂਕਿ ਇਹਦੀ ਤ੍ਰਿਸ਼ਨਾ ਤੇ ਬੁੱਝਦੀ ਨਹੀਂ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ। ਤੇ ਮੈਂ ਹੁਣ ਪਤਾ ਕੀ ਕੀਤਾ, ਆਖਿਆ ਨਿਤ ਨਿਤ ਦੁਖੀ ਹੈ ਕੌਣ? ਕਿਹੜਾ ਨਿਤ ਇਹਨਾਂ ਦੇ ਲਈ ਦੁਖੀ ਹੋਵੇ? ਕਿਹੜਾ ਨਿਤ ਹੀ? ਜਿਵੇਂ ਆਪਾਂ ਆਮ ਕਹਿ ਦਈਏ ਵੀ ਇਹਨਾਂ ਦਾ ਤੇ ਰੋਜ਼ ਦਾ ਹੀ ਸਿਆਪਾ ਹੋ ਗਿਆ, ਇਹਨਾਂ ਬੰਦਾ ਦੁਖੀ ਹੋਇਆ ਕਹਿੰਦਾ ਨਾ, ਇਹਨਾਂ ਦਾ ਤੇ ਰੋਜ਼ ਦਾ ਹੀ ਇਹ ਪੰਗਾ ਹੈ, ਹੁਣ ਛੱਡੋ ਫਿਰ ਕੋਈ ਗੱਲ ਨਹੀਂ। ਹੁਣ ਇਹ ਗੱਲ ਉਹਨਾਂ ਨੇ ਆਪਣੇ ਮਨ ਤੇ ਟੁਕਾ ਕੇ ਸਾਨੂੰ ਸਮਝਾਈ ਹੈ ਤੇ ਹੋਰ ਕਿਸੇ ਨੂੰ ਕੋਈ ਕੁੱਥਾ ਨਹੀਂ ਕਹਿ ਰਿਹਾ। ਗੱਲ ਹੈ ਵੀ ਵਿਸ਼ਿਆਂ ਵਿਕਾਰਾਂ ਦੇ ਕੁੱਤੇ ਜਿਹੜੇ ਬੰਦੇ ਦੇ ਅੰਦਰ ਭੌਂਕਦੇ ਨੇ, ਨਿਤ ਨਿਤ ਦੁਖੀਏ ਕੌਣ, ਵੀ ਇਹਨਾਂ ਦੀ ਮੈਂ ਨਿਤ ਕਿਵੇਂ ਦੁਖੀ ਹੁੰਦਾ ਰਵਾਂ? ਅੱਜ ਲੋਭ ਨੂੰ ਇੱਦਾਂ, ਇਹਨੂੰ ਥੋੜ੍ਹਾ ਜਿਹਾ ਇੱਦਾਂ ਖਵਾ ਦਿਓ, ਫਿਰ ਸਹਿਤ ਤਸੱਲੀ ਹੋ ਜਾਵੇ। ਤੋ ਉਹਦਾ ਹੱਲ ਕੀ ਹੈ? ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਕਹਿੰਦੇ ਕੰਨੀ ਬੁੱਝੇ ਦੇ ਰਹਾ, ਮੈਂ ਕੀ ਕਰਨਾ ਭਲਾ? ਹੁਣ ਕੰਨ ਦੇ ਵਿੱਚ ਡੱਕੇ ਪਾ ਲੈਣੇ, ਹੁਣ ਕੰਨ ਦੇ ਵਿੱਚ ਡੱਕੇ ਪਾ ਲੈਣੇ, ਸੁਣਨਾ ਹੀ ਨਹੀਂ, ਸੁਣਨਾ ਨਹੀਂ, ਇਹਨਾਂ ਵੱਲ ਧਿਆਨ ਨਹੀਂ ਦੇਣਾ। ਹੁਣ ਜਿਵੇਂ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਕਬੀਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ। ਆਖਿਆ ਮੈਂ ਕੰਨਾਂ ਤੋਂ ਬਹਿਰਾ ਹੋ ਗਿਆ। ਕਬੀਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ, ਬਹਿਰਾ ਹੋ ਗਿਆ ਕੰਨਾਂ ਤੋਂ, ਜ਼ਬਾਨ ਤੋਂ ਮੈਂ ਗੂੰਗਾ ਹੋ ਗਿਆ। ਐਵੇਂ ਆਪਦੀ ਐਨਰਜੀ ਕਾਹਤੋਂ ਵੇਸਟ ਕਰਨੀ? ਕਬੀਰ ਗੂੰਗਾ ਹੂਆ ਬਾਵਰਾ, ਆਖਿਆ ਮੈਂ ਝੱਲਾ ਹੋ ਗਿਆ, ਬਾਵਰਾ ਹੁਣ ਨਹੀਂ ਮੈਨੂੰ ਕੋਈ ਪਤਾ ਲੱਗਦਾ। ਇਹ ਨਹੀਂ ਵੀ ਕਬੀਰ ਕੋਈ ਝੱਲੇ ਨੇ। ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ, ਬਹਿਰਾ ਹੋ ਗਿਆ ਮੈਂ ਕਿੱਥੋਂ? ਕੰਨਾਂ ਤੋਂ, ਪਾਵੋਂ ਤੇ ਪਿੰਗਲ, ਪੈਰਾਂ ਤੋਂ ਕੀ ਹੋ ਗਿਆ ਮੈਂ? ਪਿੰਗਲਾ ਹੋ ਗਿਆ। ਪਿੰਗਲੇ ਕੋਲ ਕਦੀ ਵੀ ਤੁਰਿਆ ਨਹੀਂ ਜਾਂਦਾ ਭਾਈ, ਮੈਂ ਕਹਿ ਦਿੱਤਾ ਵੀ ਮਾੜੇ ਬੰਨੇ ਨਹੀਂ ਆਪਣੇ ਕੋਲ ਤੁਰਿਆ ਜਾਣਾ। ਪਾਵੋਂ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ, ਗੁਰੂ ਨੇ ਬਾਣ ਮਾਰਿਆ, ਤੀਰ ਮਾਰਿਆ। ਗੁਰੂ ਕਿਹੜੇ ਤੀਰ ਮਾਰਦਾ ਜੀ? ਗੁਰੂ ਸ਼ਬਦ ਦਾ ਤੀਰ ਮਾਰਦਾ। ਤੋ ਸ਼ੇਖ ਫਰੀਦ ਸਾਹਿਬ ਨੇ ਗੱਲ ਬੜੀ ਕਮਾਲ ਦੀ ਆਖੀ, ਆਖਿਆ
ਇਹਨਾਂ ਕੁੱਤਿਆਂ ਨੇ ਤੇ ਨਿੱਤ ਭੌਂਕਣਾ ਹੈ, ਤੁਸੀਂ ਕਿੰਨਾ ਕੁ ਇਹਨਾਂ ਨੂੰ ਖੁਰਾਕਾਂ ਦਿਓਗੇ ਵਿਸ਼ੇ ਵਿਕਾਰਾਂ ਦੇ ਕੁੱਤਿਆਂ ਨੂੰ? ਇਹਦੇ ਨਾਲੋਂ ਚੰਗਾ ਹੈ ਵੀ ਕੰਨਾਂ ਵਿੱਚ ਬੁੱਝੇ ਦੇ ਲਓ, ਕੰਨਾਂ ਦੇ ਵਿੱਚ ਜਿਹੜਾ ਹੈ ਨਾ ਉਹ ਬੁੱਝੇ ਦੇ ਹੀ ਰੱਖੋ। ਫਿਰ ਜਿੰਨੀ ਚਾਹੇ ਹਨੇਰੀ ਝੁੱਲੀ ਜਾਵੇ, ਜਿਹਨੂੰ ਇੱਕ ਆਪਾਂ ਸ਼ਬਦ ਵਰਤਦੇ ਹਾਂ ਇਗਨੋਰ ਕਰਨਾ, ਕੰਨੀ ਬੁੱਝੇ ਦੇ ਰਹਾ ਕਿੱਤੀ ਵੱਗੇ ਪੌਣ, ਜਿੰਨੀ ਮਰਜ਼ੀ ਇਹਨਾਂ ਦੀ ਹਵਾ ਝੁੱਲੀ ਜਾਵੇ, ਜਿੰਨੇ ਮਰਜ਼ੀ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਜਿੰਨੀਆਂ ਮਰਜ਼ੀਆਂ ਇਹ ਮਨ ਮੰਗਾ ਮੰਗੀ ਜਾਵੇ, ਹਾਂ ਵੀ ਆਹ ਵੀ ਮਿਲ ਜਾਊਣਾ, ਆਹ ਵੀ ਮਿਲ ਜਾ, ਇੱਕ ਚੰਮ ਵੇਂਹਦਾ ਫਿਰ ਉਹ ਤੋਂ ਫਿਰ ਦੂਜਾ ਚੰਮ ਵੇਂਹਦਾ, ਫਿਰ ਕਹਿੰਦਾ ਨਹੀਂ ਆਹ ਨਹੀਂ। ਪਹਿਲਾਂ ਕਹਿੰਦਾ ਇੱਦਾਂ ਦਾ ਘਰ ਬਣ ਜਾਵੇ ਫਿਰ ਸਾਰਾ ਕੁਝ, ਫਿਰ ਕਹਿੰਦਾ ਨਹੀਂ ਨਹੀਂ ਇੱਦਾਂ ਦਾ ਨਹੀਂ, ਇੱਦਾਂ ਦਾ ਚਾਹੀਦਾ। ਕਹਿੰਦਾ ਇੱਦਾਂ ਦੀ ਗੱਡੀ ਮਿਲ ਜਾਵੇ ਫਿਰ ਠੀਕ ਹੈ, ਫਿਰ ਅਗਲਾ ਕਹਿੰਦਾ ਨਹੀਂ ਨਹੀਂ ਇੱਦਾਂ ਦੀ ਨਹੀਂ, ਇੱਦਾਂ ਦੀ ਚਾਹੀਦੀ ਸੀ, ਇੱਦਾਂ ਦਾ ਫੋਨ ਮਿਲ ਜਾਵੇ। ਤੋ ਮਨ ਦੀ ਖੇਡ ਤੇ ਐਸੀ ਚੱਲਦੀ ਰਹਿਣੀ ਹੈ, ਤੇ ਮੈਂ ਇਹਦੇ ਪਿੱਛੇ ਲੱਗ ਕੇ ਦੁਖੀ ਨਹੀਂ ਹੋਣਾ। ਮਨ ਦੇ ਕੁੱਤੇ ਨੇ ਤੇ ਭੌਂਕਦੇ ਹੀ ਰਹਿਣਾ ਹੈ, ਮੈਂ ਇਹਦੇ ਪਿੱਛੇ ਲੱਗ ਕੇ ਦੁਖੀ ਨਹੀਂ ਹੋਣਾ। ਮੈਂ ਆਪਣੇ ਕੰਨਾਂ ਨੂੰ ਬੰਦ ਕਰ ਦੇਣਾ, ਮੂੰਦ ਲਈਏ ਦਰਵਾਜ਼ੇ, ਉਹ ਦਰਵਾਜ਼ੇ ਮੂੰਦ ਲੈਣੇ, ਬੰਦ ਹੀ ਕਰ ਲੈਣੇ। ਤੋ ਬਾਬਾ

ਪਦਾਰਥ ਹੁੰਦਾ ਜੀ ਹਵਾ, ਹਵਾ ਦਾ ਭਾਵ ਹੈ। ਜਿੰਨਾ ਮਰਜ਼ੀ ਇਹਨਾਂ ਦਾ ਸ਼ੋਰ ਸ਼ਰਾਬਾ ਹੋਵੇ, ਹੁਣ ਮੈਂ ਨਹੀਂ ਇਹਨਾਂ ਵੱਲ ਚਾਤੀ ਮਾਰਨੀ। ਅਗਲਾ ਬਚਨ ਹੈ, ਫਰੀਦਾ ਰੱਬ ਖਜੂਰੀ ਪੱਕੀਆਂ, ਮਾਖਿਆ ਨਹੀਂ ਵਹਾਨਾ। ਉਹਨਾਂ ਨੇ ਆਖਿਆ ਹੁਣ ਸਰੀਰ ਵੀ ਕੀ ਕਰੇ, ਵੀ ਇੱਥੇ ਖਜੂਰਾਂ ਬੜੀਆਂ ਮਿੱਠੀਆਂ ਨੇ, ਪਦਾਰਥਾਂ ਦੀ ਖਿੱਚ ਬੜੀ ਮਿੱਠੀ ਹੈ, ਸ਼ਹਿਦ ਦੀਆਂ ਨਦੀਆਂ ਵਹਿ ਰਹੀਆਂ ਨੇ ਆਲੇ ਦੁਆਲੇ, ਹੁਣ ਖੇਡ ਤੇ ਐਸੀ ਵਾਪਰਦੀ ਹੈ ਨਾ, ਮੱਲੋ ਮੱਲੀ ਬੰਦਾ ਪਦਾਰਥ ਵੱਲੇ ਖਿੱਚਿਆ ਜਾਂਦਾ। ਤੋ ਬਾਬਾ ਸ਼ੇਖ ਫਰੀਦ ਸਾਹਿਬ ਨੇ ਇੱਥੇ ਇਗਜ਼ਾਮਪਲ ਦਿੱਤੀ ਹੈ। ਉਹਨਾਂ ਨੇ ਨਾ ਇਹਦੇ ਵਿੱਚ ਇੱਕ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਨੋਟ ਲਿਖਿਆ ਵੀ ਬਾਬਾ ਫਰੀਦ ਜੀ ਜਿਹੜੇ ਨੇ ਉਹ ਦੁਨੀਆਂ ਦੇ ਸੋਹਣੇ ਤੇ ਆਲੇ ਦੁਆਲੇ ਜਿਹੜੇ ਸਵਾਦਲੇ ਪਦਾਰਥਾਂ ਨੂੰ ਪੱਕੀਆਂ ਖਜੂਰਾਂ ਤੇ ਸ਼ਹਿਦ ਦੀਆਂ ਨਦੀਆਂ ਨਾਲ ਤੁਲਨਾ ਦੇ ਰਹੇ ਨੇ। ਹੁਣ ਨਾ ਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਨੇ, ਤੋ ਇਸ ਕਰਕੇ ਬਾਬਾ ਸ਼ੇਖ ਫਰੀਦ ਸਾਹਿਬ ਨੇ ਆਖਿਆ ਜਿਹੜੇ ਦੁਨੀਆਂ ਦੇ ਪਦਾਰਥ ਨੇ ਨਾ ਜੀ, ਇਹ ਏਦਾਂ ਇਹ ਮੰਨੋ ਜਿਵੇਂ ਪੱਕੀਆਂ ਹੋਈਆਂ ਖਜੂਰਾਂ, ਖਜੂਰ ਮਿੱਠੀ ਹੁੰਦੀ, ਮਹਿੰਗਾ ਫਲ ਵੀ ਹੈ। ਤੋ ਫਰੀਦਾ ਰੱਬ ਖਜੂਰੀ ਪੱਕੀਆ, ਆਖਿਰ ਰੱਬ ਦੀਆਂ ਖਜੂਰਾਂ ਪੱਕੀਆਂ ਪਈਆਂ ਨੇ, ਪਦਾਰਥਾਂ ਰੂਪੀ ਰੱਬ ਦੀਆਂ ਖਜੂਰਾਂ ਪੱਕੀਆਂ, ਰਸ ਚੋਰਿਆ, ਮਾਖਿਆ ਨਹੀਂ ਵਹਾਨ। ਇੱਥੇ ਨਈ ਦਾ ਅਰਥ ਹੈ ਜੀ ਨਦੀ, ਮਾਖਿਆ ਦਾ ਅਰਥ ਹੁੰਦਾ ਜੀ ਸ਼ਹਿਦ। ਅੱਛਾ, ਫਰੀਦ ਸਾਹਿਬ ਦਾ ਇੱਕ ਬਚਨ ਹੈ, ਉੱਥੇ ਉਹਨਾਂ ਨੇ ਲਿਖਿਆ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਹੁਣ ਇੱਥੇ ਉਹਨਾਂ ਆਖਿਆ ਇਹੋ ਪਦਾਰਥਾਂ ਸ਼ਹਿਦ ਦੀਆਂ ਨਦੀਆਂ ਵਗਰੀਆਂ ਨਾ, ਉਹਨਾਂ ਨੇ ਤੁਲਨਾ ਦਿੱਤੀ ਸੀ ਕਿਸੇ ਨੇ। ਉਹ ਵੈਸੇ ਇਹਦੇ ਬਾਰੇ ਸਾਖੀ ਵੀ ਹੈ ਵੀ ਜਦੋਂ ਬਾਬਾ ਸ਼ੇਖ ਫਰੀਦ ਸਾਹਿਬ ਛੋਟੇ ਸਨ ਤੇ ਉਹਨਾਂ ਦੀ ਮਾਂ ਉਹਨਾਂ ਨੂੰ ਧਰਮ ਵਾਲੇ ਬੰਨੇ ਲਾਉਣ ਲਈ ਉਹਨਾਂ ਦੇ ਸਰਾਣੇ ਦੇ ਥੱਲੇ ਕੋਈ ਖਾਣ ਵਾਲਾ ਮਿੱਠਾ ਪਦਾਰਥ ਰੱਖ ਦਿੰਦੀ ਸੀ। ਉਹ ਏਦਾਂ ਉਹਨਾਂ ਨੂੰ ਚੇਟਕ ਲੱਗ ਗਈ, ਚਲੋ ਚੰਗੇ ਪਾਸੇ ਦੀ ਚੇਟਕ ਕਿਸੇ ਵੀ ਤਰੀਕੇ ਨਾਲ ਬੱਚੇ ਨੂੰ ਲੱਗੇ ਤੇ ਲਾਉਣੀ ਜ਼ਰੂਰ ਚਾਹੀਦੀ ਆ, ਮਾੜੇ ਬੰਨੇ ਦੀ ਨਹੀਂ। ਸਾਨੂੰ ਯਾਦ ਹੈ ਪਿੰਡਾਂ ਦੇ ਵਿੱਚ ਫੁੱਲੀਆਂ ਦਾ ਕਰਕੇ ਕਈ ਬਾਬੇ ਬੱਚਿਆਂ ਨੂੰ ਇਕੱਠਾ ਕਰ ਲੈਂਦੇ ਸੀ ਵੀ ਚਲੋ ਕੋਈ ਪੰਜਾਂ ਪਿਆਰਿਆਂ ਦੇ ਤੁਹਾਨੂੰ ਨਾਂ ਯਾਦ ਕਰਾ ਦਈਏ, ਕੋਈ ਬਾੜੀ ਗੱਲ ਨਹੀਂ ਹੁੰਦੀ। ਤੋ ਉਹ ਫਿਰ ਅਗਲੀ ਸਾਖੀ ਇਹ ਚੱਲੀ ਵੀ ਇੱਕ ਦਿਨ ਉਹਨਾਂ ਦੇ ਉਸ ਸਰਾਣੇ ਦੇ ਥੱਲੇ ਜਿਹੜਾ ਸੀ ਉਹ ਕੋਈ ਮਿੱਠਾ ਪਦਾਰਥ ਨਹੀਂ ਸੀ ਤੇ ਮਾਂ ਕਿਤੇ ਰੱਖਣਾ ਚੇਤੇ ਭੁੱਲ ਗਈ। ਤੋ ਬਾਬਾ ਸ਼ੇਖ ਫਰੀਦ ਸਾਹਿਬ ਨੇ ਆਖਿਆ ਵੀ ਨਹੀਂ ਮਾਂ, ਹੁਣ ਮੈਨੂੰ ਵਿਚਾਰਾਂ ਵਿੱਚੋਂ ਆਨੰਦ ਆਉਣ ਲੱਗ ਪਿਆ। ਜਿਵੇਂ ਕਈ ਵਾਰ ਤੁਸੀਂ ਵੇਖੋ ਗੁਰਦੁਆਰੇ ਬੰਦਾ ਕਿਸੇ ਬਹਾਨੇ ਨਾਲ ਹੀ ਆ ਜਾਂਦਾ, ਫਿਰ ਹੌਲੀ ਹੌਲੀ ਉਹਨੂੰ ਵਿਚਾਰਾਂ ਦੇ ਵਿੱਚੋਂ ਆਨੰਦ ਆਉਣ ਲੱਗ ਪਿਆ ਤੇ ਆਪੇ ਗੱਲ ਅੱਗੇ ਤੁਰ ਗਈ। ਤੋ ਤਾਂ ਬਾਬਾ ਸ਼ੇਖ ਫਰੀਦ ਸਾਹਿਬ ਨੇ ਆਖਿਆ ਵੀ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਨੇ, ਆਪੋ ਆਪਣੀ ਥਾਂ ਤੇ ਦੁਨੀਆਂ ਦੇ ਪਦਾਰਥ ਮਿੜੇ ਮਿੱਠੇ ਨੇ। ਉਹ ਜਿਵੇਂ ਐਵੇਂ ਥੋੜਾ ਕਹਾਣੀਆਂ ਬਣੀਆਂ ਨੇ ਵੀ ਇਹ ਜੱਗ ਮਿੱਠਾ ਤੇ ਅਗਲਾ ਕਿਨੇ ਡਿੱਠਾ, ਵੀ ਅਗਲਾ ਥੋੜਾ ਕਿਸੇ ਨੇ ਵੇਖਿਆ ਵੀ ਇਹ ਸੰਸਾਰ ਬੜਾ ਸੋਹਣਾ ਹੈ। ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ, ਕਿਉਂਕਿ ਰੱਬ ਦੀ ਕਤਤੇ ਦੀ ਇਹ ਕੁਦਰਤ ਮਾੜੀ ਥੋੜਾ ਹੈਗੀ, ਇਹ ਸੋਹਣੀ ਹੈ। ਤੋ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਇਹਦੇ ਇਸ ਪਦਾਰਥ ਵਿੱਚ ਇੰਨਾ ਚੇਤਨਾ ਲਾ ਲਈ, ਹੁਣ ਮੱਖੀ ਮਿੱਠੇ ਮਰਨਾ, ਮੱਖੀ ਮਿੱਠੇ ਦਾ ਕਰਕੇ ਮਰ ਵੀ ਜਾਂਦੀ ਹੈ, ਸੈਂਸ ਵੀ ਹੋਵੇ, ਸਮਝ ਵੀ ਹੋਵੇ, ਗੁਰੂ ਦੀ ਵਿਚਾਰ ਵੀ ਹੋਵੇ, ਵੀ ਇਕੱਲਾ ਪਦਾਰਥ ਜੀਵਨ ਦਾ ਆਧਾਰ ਨਹੀਂ ਹੈ। ਤਾਂ ਉਹਨਾਂ ਨੇ ਕਿਹਾ ਵੀ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਤੇ ਇੱਥੇ ਆਖਿਆ ਫਰੀਦਾ ਰੱਬ ਖਜੂਰੀ ਪੱਕੀਆਂ, ਮਾਖਿਆ ਨਹੀਂ ਵਹਾਨ, ਮਾਖਿਆ ਦੀ ਸ਼ਹਿਦ ਦੀ ਨਈ ਨਦੀ ਵਹਿ ਰਹੀ ਹੈ। ਜੋ ਜੋ ਵੰਜੈ ਡੀਹੜਾ, ਅੱਛਾ ਜਿਹੜਾ ਵੀ ਦਿਨ ਆਉਂਦਾ ਉਹ ਲੰਘਦਾ ਜਾ ਰਿਹਾ, ਜੋ ਜੋ ਡੀਹੜਾ, ਡੀਹੜਾ ਮਤਲਬ ਦਿਹਾੜਾ, ਜਿਹੜਾ ਦਿਹਾੜਾ ਆ ਰਿਹਾ ਉਹ ਜੋ ਦੇ ਨਾਮ ਹੈ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ, ਜਿਹੜਾ ਦਿਨ ਆਉਂਦਾ ਲੰਘਦਾ ਜਾ ਰਿਹਾ। ਜੋ ਜੋ ਵੰਜੈ ਡੀਹੜਾ, ਸੋ ਉਮਰ ਹੱਥ ਪਵਨ, ਉਹ ਤੇਰੀ ਉਮਰ ਨੂੰ ਹੱਥ ਪਾਈ ਜਾ ਰਿਹਾ, ਇੱਦਾਂ ਕਰਕੇ ਜਿਵੇਂ ਖਿੱਚ ਖਿੱਚ ਨਹੀਂ ਚੀਜ਼ ਸੁੱਟੀ ਜਾਈਦੀ। ਬਾਬਾ ਨੇ ਆਖਿਆ ਜਿਹੜਾ ਦਿਹਾੜਾ ਆ ਰਿਹਾ ਨਾ ਤੇਰੀ ਉਮਰ ਨੂੰ ਖਿੱਚ ਖਿੱਚ ਕੇ ਸੁੱਟੀ ਜਾ ਰਿਹਾ, ਇਸ ਕਰਕੇ ਇਸ ਉਮਰ ਨੂੰ ਕੱਲਾ ਪਦਾਰਥਾਂ ਦੇ ਮੋਹ ਵਿੱਚ ਨਾ ਲਾਈ, ਇਸ ਉਮਰ ਨੂੰ ਸੁਹਾਵਣੀ ਕਰ ਗੁਰੂ ਦੀ ਵਿਚਾਰ ਦੁਆਰਾ। ਤੋ ਧੰਨਵਾਦ ਜੀ, ਆਓ ਅਗਲੇ ਸਮੇਂ ਲਈ ਸਾਡੇ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਹੋਣਾਂ ਦੇ ਜੱਥੇ ਨੂੰ ਸਰਵਣ ਕਰੋ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਣੀ, ਨਾਨਕ ਦਾਸ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਈ, ਅਰਜਨ ਹਰ ਗੋਬਿੰਦ ਨਾਮ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਕਰਨਾਉ ਨਿਤ ਦਾਵੇ ਧਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆ ਰਿਹਾ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰਾਖਾ ਆਪ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇਸ਼ ਦਾ ਸਹਾਈ ਦਾ ਤਾਰਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹਿਨਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ, ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਰਾਹੀਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੀ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ, ਐਸ ਵਕਤ ਆਪ ਜੀ ਦੇ ਹਜ਼ੂਰ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ, ਕਿਰਪਾ ਕਰੋ, ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋ ਚਹੈ ਰਾਜ ਕਰੇਗਾ ਖਾਲਸਾ, ਆ ਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ, ख्वार हुए सब मिलेंगे बचे शरण जो बोले सो निहाल सत श्री अकाल वाहिगुरु जी का खालसा वाहिगुरु जी की फतेह।

ਧੰਨ ਵਾਹਿਗੁਰੂ ਸਾਹਿਬ ਜੀ। ਜੈ ਕਰਨੀ ਤੈ ਪੂਰੀ ਮਤ, ਕਰਨੀ ਬਾਝੋਂ ਘਟੇ ਘਟ, ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੇ ਬੂਝੇ ਸੋਏ। ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮਹੀ ਪ੍ਰਤਪਾਲ, ਹਮ ਬਾਰਕ ਤੁਮਰੇ ਧਾਰੇ। ਤੁਮ ਦਾਤੇ ਠਾਕੁਰ ਪ੍ਰਤਿਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਧਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਕ ਨਹੀਂ ਲਹੀਐ ਰਹਾਉ। ਕੋਟ ਪਰਾਧ ਹਮਾਰੇ ਖੰਡੋ, ਅਨਕ ਬਿਧੀ ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮੇ ਆਪਣ ਬਿਰਦ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਿਨ੍ਹਾਂ ਵਡਭਾਗੇ ਹਾਂ, ਜਿੱਥੇ ਆਪ ਜੀਆਂ ਨੇ ਗੁਰੂ ਦਰ ਦੇ ਸਤਿਕਾਰ ਤੇ ਕੀਰਤਨ ਜਥੇ ਪਾਸੋਂ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਭਾਗ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਤੇ ਸੋਹਿਲਾ ਸਾਹਿਬ ਪਾਵਨ ਬਾਣੀ ਦੇ ਪਾਠ ਹੋਣਗੇ। ਸਮਾਪਤੀ ਉਪਰੰਤ ਆਪ ਸੰਗਤਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਿਲਾ ਰਾਗ ਗੋੜੀ ਦੀਪ ਕੀ ਮਹੱਲਾ ਪਹਿਲਾ, ਏਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕਿਰਤ ਆਖੀਏ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਵੇਰੇ ਉਸਰਜਨ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ, ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀ ਅਡੇ ਸੰਭਾਲੀਅਨ, ਦੇਖੇਗਾ ਦੇਵਨ ਹਾਰ, ਤਿਰਦਾਨੇ ਕੀਮਤ ਨਾ ਪਵੇ ਤਿਸਦਾ, ਤੇ ਕਵਣ ਸ਼ੁਮਾਰ ਸਮਤ ਸਹਾ ਲਿਖਿਆ, ਅਮਲ ਕਰ ਪਾਵੋ ਤੇਲ ਦੇਹੋ ਸੱਜਣਿਆ, ਸੀਸਰੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਏ, ਨਾਨਕ ਸੇ ਦਿਆਂ ਵਨ ਰਾਗ ਸਭ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਕੁਵੇ ਸਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰੱਖ ਵਡਾਈ ਤੋਏ ਰਹਾਓ, ਵਿਸੋਏ ਚਸਿਆਂ ਕੜੀਆਂ ਪਹਿਰਾਂ, ਥਿਤੀ ਵਾਰੀ ਮਾਂ ਹੋਆ ਸੂਰਜ ਕੋਰੋ ਤੇ ਅਨੇਕ, ਨਾਨਕ ਕਰਤੇ ਕੇ ਕਿਤੇ ਵੇਸ ਰਾਗ ਧਨਾ ਸ੍ਰੀ ਮਹੱਲਾ ਪਹਿਲਾ। ਗਗਨ ਮਹਿਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਤੂੰ ਮਲਿਆਣ ਲੋ ਪਵਨ ਚਵਰੋ, ਕਰੇ ਸਗਲ ਬਨਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਾਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਸਹਿਸਤਵ ਨੈਨ ਨਨ ਨੈਨ ਹੈ ਤੋਹੇ ਕਹੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ, ਗੰਧ ਬੇਨ ਸਹਿਸਤਵ ਗੰਧ ਦਿਉ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਮੇ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੇ ਸੋ ਆਰਤੀ ਹੋਏ। ਹਰ ਚਰਨ ਕਮਲ ਮੁਕਰੰਦ, ਲੋਭਿਤ ਮਨੋਂ ਦਿਨੋ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋਹੇ, ਜਾਤੇ ਤੇਰੇ ਨਾਂ ਵਾਸਾ, ਰਾ ਗੌੜੀ ਪੂਰਬੀ ਮਹੱਲਾ ਚੌਥਾ।
ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਖੇ ਗੁਰ ਪਾਇਆ ਮਨ ਹਰ ਲਿਓ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡਵਤ ਪੁੰਨ ਵੱਡਾ ਹੈ ਰਹਾ ਉਹ ਸਾਕਤ ਹਰ ਸਾਧਨਾ ਜਾਣਿਆ ਤਿਨੇ ਅੰਤਰ ਹੋਮੈ ਕੰਡਾ ਹੈ ਜਿਉ ਜਿਉ ਚੱਲੇ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸ਼ੁਭ ਖੰਡ ਬਰੇ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾਈ ਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਔਧ ਘਟੇ ਦਿਨ ਸਰੈ ਨਾਰੇ ਮਨ ਗੁਰ ਮਿਲਕਾ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨ ਨੇ ਜਿਸੇ ਜਗਾਏ ਪੀ ਜਾਵੇ ਇਹ ਰਸ ਅਕਥ ਕਥਾ ਦਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰਨ ਹੋਈ ਗੋ ਫੇਰਾ ਅੰਤਰ ਜਾਮੇ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੇ ਪੁਰਖ ਵਿਧਾਤੇ ਸ਼ਰਧਾ ਮਨ ਕੀ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੂਰੇ ਤੁਦਿਆ ਗਿਰਦ

ਕਣਕ ਮਿਟੇ ਉਪਾਦ ਪੌੜੀ, ਛੱਜਾ ਚੂਰਨ ਮਿਟੇ ਤੁਮਾਰੋ, ਰਾਮ ਨਾਮ ਸਰ ਕਰ ਬਿਵਹਾਰੋ, ਝੂਰਤ ਝੂਰਤ ਸਾਗਤ ਮੂਆ, ਜਾ ਕੇ ਰਿਦੇ ਹੋਤ ਪਾਓ ਪੀਆ, ਚਰੇ ਕਸੰਬਲ ਪਾਪ ਤੇਰੇ ਮਨੁਆ, ਅੰਮ੍ਰਿਤ ਕਥਾ ਸੰਤ ਸੰਗ ਸੁਣੁਆ, ਚਰੇ ਕਾਮ ਕ੍ਰੋਧ ਚੁਸਤਾਈ, ਨਾਨਕ ਜਾ ਕਹੋ ਕਿਰਪਾ ਗਸਾਈ, ਸਲੋ ਯਤਨ ਕਰੋ ਤੁਮ ਅਨਕ ਬਿਦ, ਰਹਿ ਨਾ ਪਾਵੋ ਮੀਤ, ਜੀਵਤ ਰਹੋ ਹਰ ਹਰ ਭਜੋ, ਨਾਨਕ ਨਾਮ ਪ੍ਰੀਤ ਪਵੜੀ, ਨਿਆ ਜਾਣੋ ਦਿਲ ਸਹੀ, ਬੇਂਜਾ ਤੇ ਹੇਤ ਗਣਤੀ ਗਣੀ ਨਾ ਗਣ ਸਕੋ, ਊਰ ਸਧਾਰੇ ਕੇ ਯੋਂ ਪੇਖੋ ਸੋ ਬਿਨਸਤਾਓ, ਕਾਖੋ ਕਰੀਏ ਸੰਗ, ਜਾਣੋ ਕਿਆ ਬਿਦ ਸਹੀ ਚਿਤ, ਝੂਠੋ ਮਾਇਆ ਰੰਗ, ਚਾਣਤ ਸੋਈ ਸੰਤ ਸੋਏ, ਪਰਮ ਕੇ ਕੀਚਤ ਭਿੰਨ, ਅੰਤ ਕੂਪ ਤੇ ਕੇ ਕਢੋ, ਜੇ ਹੋਵੇ ਸੋ ਪ੍ਰਸੰਗ, ਗਿਆ ਕਾ ਹਾਥ ਸਮਰੱਥ ਤੇ, ਕਾਰਨ ਕਰਨੇ ਜੋਗ, ਨਾਨਕ ਤੇ ਉਸਤਤ ਕਰੋ ਹੋ, ਯਾਹੂ ਕੀ ਸੰਜੋਗ ਸਲੋ, ਟੂਟੈ ਬੰਧਨ ਜਨਮ ਮਰਨ, ਸਾਧ ਸੇਵ ਸੁਖ ਪਾਏ, ਨਾਨਕ ਮਨੁ ਨ ਬਿਸਰੈ, ਗੁਣ ਨਿਧ ਗੋਬਿੰਦ ਰਾਏ ਪੌੜੀ, ਟਹਿਲ ਕਰੋ ਤੋ ਇੱਕ ਕੀ, ਜਾਤੇ ਬਿਰਥਾ ਨ ਕੋਏ, ਮਨ ਤਨ ਮੁਕੀਏ ਬਸੈ, ਜੋ ਚਾਹੋ ਸੋ ਹੋਏ, ਟਹਿਲ ਮੈਲ ਤਾਂ ਕੋ ਮਿਲੇ, ਜਾ ਕੋ ਸਾਧ ਕਿਰਪਾਲ, ਸਾਧੂ ਸੰਗਤੋ ਬਸੈ, ਜੋ ਆਪਨ ਹੋਏ ਦਿਆਲ, ਤੋਹੇ ਟਾਹੇ ਬਹੁ ਪਵਨ, ਬੇਨਾਵੇਂ ਸੁਖ ਨਾ, ਟਲੇ ਜਾਮ ਕੇ ਦੂਤ ਤੇ, ਜੋ ਸਾਧੂ ਸੰਗ ਸਮਾਏ, ਬਾਰ ਬਾਰ ਜਾਓ ਸੰਤ ਸਦਕੈ, ਨਾਨਕ ਪਾਪ ਬਿਨਾਸੇ ਕਦ ਕੈ ਸਲੋਕ, ਠਾਕ ਨ ਹੋਤੀ ਤੈਨੂੰ ਦਰ, ਜੇ ਹੋਵੋ ਸੋ ਪ੍ਰਸੰਨ, ਜੋ ਜਨ ਪ੍ਰਭ ਆਪਣੇ ਕਰੈ, ਨਾਨਕ ਤੇ ਤਨ ਤਨ ਪੌੜੀ, ਠਠਾ ਬਨਵਾ ਠਾਹੇ ਨਾਹੀ, ਜੋ ਸਗਲ ਤਿਆਗ ਇਹ ਕੇ ਲਪਟਾਈ, ਠਹਿ ਠਹਿ ਮਾਇਆ ਸਮੂਹੈ, ਊਂ ਕਹਿ ਕੁਛ ਨਾ ਕਤੋਂ ਹੋਵੇ, ਠੰਡ ਪਰੇ ਸੰਤੇ ਸੰਗ ਬਸਿਆ, ਅੰਮ੍ਰਿਤ ਨਾਮ ਤਹਾਂ ਜੀ ਰਸਿਆ, ਠਾਕਰੇ ਆਪਣੇ ਜੋ ਜਨ ਪਾਇਆ, ਨਾਨੂ ਆਂਕਾ ਮਨ ਸਿਤ ਲਾਇਆ ਸਲੋ, ਡੰਡਾਉਤ ਬੰਧਨ ਕੁਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ ਪੌੜੀ, ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੈ ਜਾਨ, ਹੂੰ ਡੇਰਾ ਕਾ ਸੰਜਮੋ ਗੁਰ ਕੇ ਸ਼ਬਦ ਪਛਾਣ, ਇਹ ਡੇਰਾ ਕੋ ਸੰਕਰ ਕਾਲੇ, ਜਾ ਕਾ ਤਸੂ ਨਹੀਂ ਜਾ ਸੰਗ ਚਾਲੇ, ਉਹ ਡੇਰਾ ਕੀ ਸੋ ਮਿਤ ਜਾਣੇ, ਜਾ ਕੋ ਦ੍ਰਿਸ਼ਪੂਰਨ ਭਗਵਾਨੇ, ਡੇਰਾ ਨੇਚਰ ਸੱਚ ਸਾਹ ਸੰਪਾਇਆ, ਨਾਨਕ ਤੇ ਜਨ ਡੁਲਾਇਆ ਸਲੋ, ਟਾਹਣ ਲਾਗੇ ਧਰਮ ਰਾਏ, ਕਿਨ ਨ ਕਾਲਿਓ ਬੰਦ, ਨਾਨਕ ਉਭਰੇ ਜਪ ਹਰੀ, ਸਾਧ ਸੰਗ ਸੰਬੰਧ ਪੌੜੀ, ਟੰਡਾ ਟੁੰਡਤ ਕਹਿ ਫਿਰੋ, ਢੂੰਡਨ ਕਿਆ ਮਨ ਮਾਹੇ, ਟੱਡਾ ਢੂੰਡਤ ਕਹਿ ਫਿਰੋ, ਢੂੰਡਨ ਇਹ ਮਨ ਮਾਹੇ, ਸੰਗਤ ਹਾਰੇ ਪ੍ਰਭ ਵਸੇ, ਬਨ ਬੰਕਾਂ ਫਰਾਏ, ਤੇਰੀ ਟਾਹੋ ਸਾਧ ਸੰਗ, ਅਹੁਬਦ ਬਿਕਰਾਲ, ਸੋ ਪਾਵੋ ਸਹਿਜੇ ਬਸੋ, ਦਰਸ਼ਨ ਦੇ ਨਿਆ, ਤੇਰੀ ਜਾਮੇ ਜਮ ਮਰੈ, ਗਰਭ ਜਾਉਣ ਦੋ ਪਾਏ, ਮੋਹ ਮਗਰ ਲਪਟ ਰਹਿ, ਹੋ ਆਵੇ ਜਾਏ, ਟਹਿਤ ਟਹਿਤ ਅਬ ਟਹਿ ਪਰੇ, ਸਾਧ ਜਨਾ ਸਰਨਾਏ, ਟੋਕੇ ਫਾਹੇ ਕਾਟਿਆ, ਨਾਨਕ ਲੀਏ ਸਮਾਏ ਸਲੋ, ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅਣਾ ਅਣਾ ਤੂੰ ਰਹਿ ਛੁਟੈ, ਨਿਗੜ ਨਾ ਜਾਇਓ ਨਿਗੜ ਨਾ ਜਾਇਓ ਤੂੰ ਪੌੜੀ, ਅਣਾਣ ਰਾਂਤੇ ਸੀ ਜੀ ਆਤਮ ਜੀਤੇ ਕੋਏ, ਹੋਮੇ ਅੰਸੋ ਲਰ ਮਰੇ, ਸੋ ਸੋਭਾ ਦੋ ਹੋਏ, ਪਣੀ ਮਿਟਾਏ ਜੀਤ ਮਰੇ, ਗੁਰਪੂਰੇ ਅਵਦੇਸ, ਮਨਵਾ ਜੀਤੇ ਹਰ ਮਿਲੇ, ਤੇ ਸੂਰਤ ਨ ਵੇਸ, ਅਣਾ ਕੋ ਜਾਣੇ ਆਪਣੇ, ਏਕੇ ਤੇ ਕਾਦਾਰ, ਰਹਿਣ ਦਿਨ ਸਿਮਰਤ ਰਹਿ, ਸੋ ਪ੍ਰਭ ਪੁਰਖ ਅਪਾਰ, ਰੇਣ ਸਲਿਆ ਮਨ ਕਰੈ, ਇਹੋ ਕਰਮ ਕਮਾਏ, ਹੁੰਬੂ ਜਿਸ ਦਾ ਸੁਖ, ਨਾਨਕ ਲਿਖਿਆ ਪਾਏ ਸਲੋ, ਤਨ ਮਨ ਤਨ ਅਰਪੋ ਤਿਸੇ ਪ੍ਰਭੂ ਮਿਲਾਵੇ ਮੋਹ।

0: ਸਲੋਕਾਂ ਨਾਲ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜਾ ਕੀ ਤੁਨੀ ਸਲੋਕ ਮਹਲਾ ਪਹਿਲਾ ਬਲਹਾਰੀ ਗੁਰੇ ਆਪਣੇ ਦਿਓ ਹੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਹਲਾ ਦੂਜਾ
1: ਜੇ ਸੋ ਚੰਦਾ ਉਗਵੈ ਸੁਰ ਚੜ ਹਜ਼ਾਰ ਇਤ ਚਾਨਣ ਹੁੰਦੇ ਆ ਗੁਰਬਿੰਦ ਕੋਰ ਅੰਧਾ।

ਸੁੰਜੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋਨਾ, ਫੁੱਲੀਏ ਫੁੱਲੀਏ ਬੱਪੜੇ, ਪੀਤਨ ਵਿੱਚ ਸਵਾਹ ਪੌੜੀ ਆਪਣੇ ਆਪ ਸਜਿਓ।

0: ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ। ਸੱਚਾ ਤੇਰਾ ਅਮਰ, ਸੱਚਾ ਦੀਬਾਣ, ਸੱਚਾ ਤੇਰਾ ਹੁਕਮ, ਸੱਚਾ ਫਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੂੰ ਦਾਖਲ ਲੱਖ ਕਰੋੜ, ਸੱਚੇ ਸਭ ਤਾਣ, ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚ, ਜੋ ਮਰ ਜੰਮੇ ਸੋ ਕੱਚ ਨੀ ਕੱਚ। ਮਹਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਓ, ਵੱਡੀ ਵਡਿਆਈ ਜਾ ਸੱਚ ਨਿਆਓ, ਵੱਡੀ

ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੈ ਜੰਤ ਵਿਸਮਾਦ ਪਾਣ ਵਿਸਮਾਦ ਪਾਣੀ ਵਿਸਮਾਦ ਅਗਨ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾ ਸਾਧ ਲੱਗੇ ਪ੍ਰਾਣੀ ਵਿਸਮਾ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾ

ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੇ ਅੰਦਰ ਵੇਖੈ ਵਰਤ ਤਾਂ ਕੁਤਾਂਗ ਪੌੜੀ ਆਪਣੇ ਪੋ ਪੋਖੈ।

ਪੌੜੀ ਨਦਰ ਕ੍ਰਿਜੇ ਆਪਣੀ ਤੰਦਰੀ ਸਤਿਗੁਰ ਪਾਇਆ ਇਹ ਜਿਉ ਬਤੇ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨੀ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

0: ਹਿੱਲਾ ਕੜੀਆਂ ਸਬੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬਜੰਜਾ ਨਾਨਕ ਮੂਸੇ ਗਿਆਨਵੀ ਹੋਣੀ ਖਾਇ ਗਿਆ ਜਮਕਾਲ ਮਹਲਾ ਪਹਿਲਾ
1: ਪਾਇਨ ਚੇਲੇ ਨੱਚਣ ਗੁਰ ਪੈਰ ਖਲਾਇਨ ਫਿਰਨ ਸਿਰ ਉਡ ਡਰਾਵਾ ਚਾਟੇ ਪਾਏ ਵੇਖੇ ਲੋਕ

ਬਿਨ ਸਤਿਗੁਰੂ ਕਿਨੇ ਨਾ ਪਾਏ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਨਗਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੂੰਹ ਚੁਕਾਇਆ। ਉੱਤਮ ਵਿਚਾਰ ਹੈ ਜਿਨ ਸੱਚੇ ਸਿਉਂ ਚਿੱਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

0: ਹਾ ਵੇਖ ਮਹਲਾ ਦੂਜਾ
1: ਹੋਮੇ ਹੈ ਜਦ ਹੈ ਹੋਮੇ ਕਰਮ ਕੁਮਾਹੇ ਹੋਮੇ ਬੰਦਨਾ ਫਿਰ ਫਿਰ ਜਾਨੀ ਪਾਗੀ ਹੋਮੇ ਕਿਥੋਂ ਬੁਝੇ ਕਿਸ ਜਮੇ ਜਾਏ ਹੋਮੇ ਇਹੋ ਹੁਕਮ ਹੈ ਬੈ ਕਿਰਤ ਫਿਰਾਗੇ ਹੋਮੇ ਦੀਰਘ ਰੋਗ ਹੈ ਦਾਰੂ ਪੀ ਸਮਾਗੇ ਕਿਰਪਾ ਕਰ ਜਪਣੀ ਤਾਂ ਗੁਰ ਕਾ ਸ਼ਬਦ ਕਮਾ ਕੇ ਨਾਨਕ ਸੁਨੋ ਜਨੋ ਇਤ ਸੰਜਮ ਦੁੱਖ ਜਾਏ ਪੌੜੀ ਸੇਵਕ ਦੀ ਸੰਤੁਖ ਹੈ।

ਬੜੀ ਸੇਵ ਕੀਤੀ ਸੰਤੋਖ ਨੇ ਸੱਚੋ ਸੱਚ ਤੇ ਆਇਆ ਉਹਨੇ ਮੰਦਰ ਪੈਨ ਰੱਖਿਓ ਕਾ ਸੁਕਰੀ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਦਨਾ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਸੀ ਅਗਲਾ।

ਰਹੇ ਬਾਣੀ ਬੜੀ ਮਸਾਣੀ, ਅੰਦਰ ਜਾਣੇ ਫਿਰ ਪਛਤਾਣੀ, ਸਤਿਗੁਰ ਬੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਦਿਸੇ ਤੇਨੇ ਕੇਵਲ ਹੋਮੇ। ਸ਼ਬਦ ਜਲਾਏ ਪੌੜੀ ਭਗਤ ਰੇ ਮਨ ਭਾ।

ਤੁਰਕ ਬਠਾਣੀ ਮਲਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਪਾਓ ਭਗਤ ਕਰਨੀ ਸਦਾਏ।

ਭੁੱਖ ਅਨੁਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲਮਾਲਾ ਤਿਲਕ ਲਲਾਟੰ ਦੁਏ ਧੋਤੀ ਵਸਤ੍ਰ ਕਪਾਟੰ ਜੇ ਜਾਣਸ ਬ੍ਰਹਮੰ ਕਰਮ ਸਫੋਕ ਨਿਚੋ ਕਰਮੰ ਕਹੋ ਨਾਨਕ ਨਿਚੋ ਤਿਆਵੈ।

ਨਾਮੀਆਂ ਰਾਤ ਦਿਨ ਸਜੀ ਨਾਰ ਤਗ ਕਪਾਹੋ ਕੱਤੀ ਐ ਬਾਹਮਣ ਵੱਟੇ ਆਏ ਕੋਬ ਕਰਨ ਖਾਇਆ ਸਭ

ਮੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਦਿਸ ਨੂੰ ਹੁਕਮ ਮਨਾਏ ਸੀ ਹੁਕਮ ਮਨਿਆ ਹੋਵੇ ਪ੍ਰਵਾਨ ਤੇ ਕਸਮੈ ਕਾ ਮੈਲ ਪਾਏ ਸੀ ਕਸਮੈ ਪਾਵੇ ਸੋ ਕਰੇ ਮੈਨੂੰ ਚੰਦਿਆ ਸੋ ਫਲ ਪਾਏ ਸੀ।

ਮੱਥੇ ਟਿੱਕਾ ਤਿੜ ਤੂਤੀ ਕਖਾਈ, ਹੱਥ ਸ਼੍ਰੀ ਜਗਤ ਗਸਾਈ, ਨੀਲ ਵਸਤਰ ਪੈਰ ਪ੍ਰਵਾਨ ਮਲੇ ਸਥਾਨ, ਲੇ ਪੂਜੇ ਪ੍ਰਾਣ ਪਾਖਾ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜੀਆਂ, ਮੱਤ ਬਟੇ ਵੇ ਮੱਤ ਬਟੇ ਹੋਵਾਨ, ਸਾਡਾ ਫਿੱਟੇ ਤਨ ਫਿੱਟੇ ਫਿੜ ਕਰੇਨ, ਮਨ ਜੂਠੇ ਚੁਲੀ ਪਰੇਨ, ਕਹੋ ਨਾਨਕ ਸੱਚ ਤੇ ਆਈ ਹੈ।

ਵੱਡੋ ਵੱਡਾ ਵਡਮੇਦ ਨੀ ਸਿਰੇ ਸਿਰ ਧੰਦੇ ਲਾਇੰਦਾ ਨਦਰ ਪੱਟੀ ਜੇਕਰ ਸੁਲਤਾਨਾ ਘਉ ਕਰਾਇੰਦਾ ਦਰਮੰਗਨ ਪੇਖ ਨਾ ਪਾਇੰਦਾ ਦਰਮੰਗਨ ਪੇਖ ਨਾ ਪਾਇੰਦਾ।

ਪੌੜੀ ਸਤਿਗੁਰ ਵੱਡਾ ਕਰਸਲਾ ਹੀ ਹੈ ਜਿਸ ਵਿੱਚ ਵੱਡੀਆਂ ਆ ਵਡਿਆਈਆਂ ਸ਼ਾਹ ਮੇਲੇ ਤਨਦਰੀ ਆਈਆਂ ਜਾਤ ਇਸ ਪਾਣਾ ਤਮਨ ਵਸਾਈਆਂ ਕਰਕ ਮਸਤਕ ਹੱਥਰ ਵਿੱਚੋਂ ਮਾਰ ਕੱਢੀਆਂ ਬੁਰੀਆਂ ਸ਼ਾਹ ਤੁੱਠੇ ਨੌ ਨਿਤ ਪਾਈਆਂ ਸ਼ਾਹ ਤੁੱਠੇ

ਸੱਚਾ ਸੋਏ ਜਿਤ ਮੁਖ ਸਦਾ ਸਲਾਹੀਐ ਪੱਗਾਂ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜੀਓ ਪਿੰਡ ਸਭ, ਤੁਮ ਮਾਤ ਪਿਤਾ ਹਮ, ਤੁਮਰੇ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੇ ਉਚੇ ਤੇ ਉਚਾ। ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ, ਤੁਮਰੀ ਗਤ ਮਿਤ ਤੁਮ ਹੀ ਨਾਨਕ ਦਾਸ, ਤੁਮਰੀ ਗਤ ਮਿਤ ਤੁਮ ਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਬਹੁਤ ਜੀ ਸਹਾਇ ਵਾਰ, ਸ੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਬਗੌਤੀ ਸਿਮਰਕਾ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਠਾਏ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਾਰਨ ਆਉਣ ਦੇ ਆਵੇ ਤਾਏ, ਸਭ ਤਾਈ ਹੋਈ ਸਹਾਇ, ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਤਾਈ ਹੋਈ ਸਹਾਇ, ਦਸੋਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦਿਦਾਰ ਦਾ ਧਿਆਨ ਤਰ ਖਾਲਸੇ। ਬੋਲੋ ਜੀ ਵਾਹਿ ਪੰਜਾਂ ਪਿਆਰਿਆਂ, ਚੌਂ ਸਬਜਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਈ ਦੇ ਕੇਂਦਰ ਕੀਤਾ, ਤਿੰਨਾਂ ਗੁਰਮੋਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ। ਬੋਲੋ ਜੀ ਵਾਹਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ, ਬਾਂਦ ਬਾਂਦ ਕਟਾਏ, ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ, ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿਗਾ ਸਹਾਰ ਦੇ ਸ਼ਹੀਦੋ ਸਿੱਖਿਤ ਕੇਸਾਂ ਸੁਹਾਸਾਂ ਸੰਗ ਨਭਾਈ ਤਰਨੀ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ। ਬੋਲੋ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ। ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਣ ਕਾ ਸਤਿਕਾਰ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇ ਦੇਹ ਤੇ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ। ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਸਾਹਾ ਦਾਨ, ਭਰੋਸਾ ਦਾਨ, ਦਾਦਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਦਾਨ, ਚੌਂਕੀਆਂ ਝੰਡੇ ਬੂੰਗੇ, ਜੁਗੋ ਜੁਗਾ ਟਲ ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ। ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ, ਆਪ ਅਕਾਲ ਪੁਰਖ ਅੰਤਰ ਜਾਮੇ, ਗੁਰੂ ਗਰੀਬ ਨਿਵਾਸ ਚ ਪਾਤਸ਼ਾਹ ਪੰਥ ਦੇ ਸਦਾ ਸਹਾਜ ਦੇ ਤਰ ਪਿਤਾ ਜੀ ਓ, ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੇ ਓਨੇ ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ, ਆਪ ਜੀ ਦਾ ਕੋਟਾਨ ਕੋਰ ਸ਼ੁਕਰ, ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਖਾਮਰਤ ਵੇਲੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣ ਦੇ ਪਾਠ ਉਪਰੰਤ ਸ੍ਰੀ ਆਸਰ ਵਾਦੇ ਕੀ ਭੋਗ ਜੀ ਕੀ ਅਰਦਾਸ, ਭੁੱਲ ਚੋਂ ਮਾਫ਼ ਕਰਨੀ, ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਵੱਧ ਹੋਵਣ, ਸਰਬੱਤ ਸੰਗਤਾਂ ਦੀ ਹਾਜ਼ਰੀ, ਤੇਲ ਫੁੱਲ ਪਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸਿਰ ਤੇ ਮਿਹਰ ਪ੍ਰਿਆਤ ਕਰਨਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ, ਦਰੋਂ ਘਰੋਂ ਸਿੱਖੀ ਸਿੱਧ ਭਰੋਸਾ, ਨਾਮਦਾਨ ਬਖਸ਼ ਕੇ ਨਿਹਾਲ ਕਰਨਾ, ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਣੀ ਪੰਨ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਇਹ ਅਕਾਲ ਪੁਰਖ ਅੰਤਰ ਜਾਮੇ ਗੁਰੂ ਜੀ ਨਿਵਾਸ ਚ ਪਾਤਸ਼ਾਹ ਦਾ ਕੋਟਾਨ ਕੋਟ ਸ਼ੁਕਰ ਹੈ, ਆਪ ਦੇ ਦਰੋਂ ਕਰੋਂ ਸਾਹਿਬ ਭਾਈ ਬਤੇਸ਼ਵਰ ਸਿੰਘ ਜੀ ਅਤੇ ਬੀਬੀ ਪ੍ਰੀਤ ਜੱਗੀ ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ, ਪਰਿਵਾਰ ਦੀ ਸੁੱਖ ਸ਼ਾਂਤੀ, ਤੰਦਰੁਸਤੀ, ਚੜ੍ਹਦੀ ਕਲਾ, ਕਾਰੋਬਾਰਾਂ ਦੀਆਂ ਬਰਕਤਾਂ,
ਅਤੇ ਬੱਚੀ ਬੀਬੀ ਪ੍ਰੀਤ ਕੌਰ ਮਾਤਾ ਜੀ ਆਪ ਨੇ ਤੰਦਰੁਸਤੀ ਬਖਸ਼ੀ। ਆਉਣ ਵਾਲੇ ਸੁਮਨ ਸੰਪੂਰਨ ਤੰਦਰੁਸਤੀ ਦੀ ਯਾਚਨਾ ਕਰਦੇ ਹਾਂ ਅਤੇ ਸ਼ੁਕਰਾਨੇ ਵਜੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ। ਪਰਿਵਾਰ ਵੱਲੋਂ ਸ਼੍ਰੀ ਅਖੰਡਪੁਰ ਸੇਵਾ ਆਰੰਭ ਹੈ। ਦਾਦਾ ਜੀ ਮਿਹਰ ਕਰਨੀ, ਪਰਿਵਾਰ ਦੀ ਸੇਵਾ ਥਾਂ ਪਾਉਣੀ, ਪਰਿਵਾਰ ਵਿੱਚ ਸੁੱਖ ਵਰਤਾਉਣਾ, ਬੱਚਿਆਂ ਸਿਰ ਤੇ ਮਿਹਰ ਪਰਿਆਤ ਕਰਨਾ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਕਿਰਤ ਕਮਾਈਆਂ ਬਿਰਤਾਂ ਬਖਸ਼ਿਸ਼ ਕਰਨੀਆਂ। ਬੀਬੀ ਪ੍ਰੀਤ ਦਾ ਸਿਰ ਤੇ ਮਿਹਰ ਪਰਿਆਤ ਰੱਖੇ, ਆਉਣ ਵਾਲੇ ਸੰਪੂਰਨ ਤੰਦਰੁਸਤੀ ਦੇ ਰੋਗਤਾ ਬਖਸ਼ ਕੇ ਪਰਿਵਾਰ ਵਿੱਚ ਸੁੱਖ ਵਰਤਾਉਣਾ ਚੜ੍ਹਦੀ ਕਲਾ। ਬੜੀ ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਦਾਤੀ ਆਪ ਦੇ ਚਰਨ ਪਰਸਲ ਕੀਤੇ ਜਾ ਰਹੇ ਨੇ। ਮਿਹਰ ਕਰਨੀ ਪਾਰਟੀ ਸਿੰਘਾਂ ਦੇ ਸਿਰ ਤੇ ਮਿਹਰ ਪਰਿਆਤ ਰੱਖੇ, ਸ਼ੁੱਧ ਬਾਣੀ ਪੜ੍ਹਨ ਦਾ ਬਲ ਬਣਾ, ਆਪਣੇ ਇਸ ਕਾਰਜ ਨੂੰ ਮਿਹਰ ਪਰਿਆਤ ਰੱਖੇ ਸੰਪੂਰਨ ਕਰਨਾ। ਪਰਿਵਾਰ ਵੱਲੋਂ ਕੀਰਤਨ ਅਤੇ ਦਾਤਾ ਜੀ ਹੋ, ਪਰਿਵਾਰ ਵੱਲੋਂ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਭਾਈ ਦਾਤਾ ਹਰਉਪਿੰਦਰ ਸਿੰਘ ਬੈਂਸ ਤੰਦਰੁਸਤੀ ਦੀ ਅਰਦਾਸ ਬੇਨਤੀ ਹੈ। ਮਿਹਰ ਕਰੋ ਸਿਰ ਤੇ ਮਿਹਰ ਪਰਿਆਤ ਰੱਖੇ ਦੇ ਰੋਗਤਾ ਬਖਸ਼ਿਸ਼ ਕਰਨੀ। ਮਿਹਰ ਕਰੋ ਦਾਤਾ ਜੀ ਆਓ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਰਾਜ ਕਰੇਗਾ ਖਾਲਸਾ, ਖੁਆਰੋਏ ਸਭ ਮਿਲੇਂਗੇ, ਖੁਆਰੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਬੋਲੇ ਸੋ ਨਿਹਾਲ, ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ, ਜੋ ਤੇਰੇ ਰੰਗ ਰਾਤੇ ਸਵਾਮੀ, ਤਿਨਕਾ ਜਨਮ ਮਰਨ ਦੁਖ ਨਾਸਾ, ਤੇਰੀ ਬਖਸ਼ ਨ ਮੇਠੇ ਕੋਈ, ਸਤਿਗੁਰ ਕਾ ਦਿਲਾਸਾ, ਨਾਮ ਧਿਆਇਨ ਸੁਫਲ ਪਾਇਨ, ਆਠ ਪੈਰ ਅਰਾਧੇ, ਤੇਰੀ ਸਰਨ ਤੇਰੇ ਪਰਵਾਸੈ, ਪੰਚ ਦੁਸ਼ਟ ਲੈ ਸਾਦੇ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਸੋ ਕਹੋ ਟਲ ਗੁਰ ਸਿਵੀਐ, ਐਨਸ ਸਹਿਰ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੈ ਸਿਵਤ ਕਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ, ਸਤਨਾਮ ਧੰਨ ਵਾਹਿਗੁਰੂ ਜੀ। ਸਲੋਕ ਮਹਲਾ ਤੀਜਾ, ਵਿਣ ਨਾਵੇਂ ਸਭ ਭਰਮ ਹੁੰਦੇ, ਨਿਤ ਜਗ ਤੋਟਾ ਸੰਸਾਰ, ਮਨ ਮੋਹ ਕਰਮ ਕਮਾਉਣੇ, ਹੋ ਮੈਂ ਅੰਧ ਗੁਬਾਰ, ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ, ਵਿਣ ਨਾਵੇਂ ਸਭ ਭਰਮ ਦੇ, ਨਿਤ ਜਗ ਤੋਟਾ ਸੰਸਾਰ, ਮਨ ਮੋਹ ਕਰਮ ਕਮਾਵਣੇ, ਹੋ ਮੈਂ ਅੰਧ ਗੁਬਾਰ, ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਮਹੱਲਾ ਤੀਜਾ, ਸਹਿਜ ਜਾਗੇ ਸਹਿਜ ਸੋਵੈ, ਗੁਰਮੁਖ ਆਨੰਦਨ ਉਸਤਤ ਹੋਵੈ, ਮਨ ਮੋਹ ਪਰਮੈ ਸਹਿਸਾ ਹੋਵੈ, ਅੰਤਰ ਚਿੰਤਾ ਨੀਂਦ ਨ ਸੋਵੈ, ਗਿਆਨੀ ਜਾਗੈ ਸਵੇ ਸੁਭਾਏ, ਨਾਨਕ ਨਾਮ ਰਤਿਆਂ ਬਲ ਜਾਊਂ ਪੌੜੀ, ਸੇ ਹਰ ਨਾਮ ਧਿਆਵੈ ਜੋ ਹਰ ਰਤਿਆ, ਹਰ ਇੱਕ ਧਿਆਵੈ ਇੱਕ ਇੱਕੋ ਹਰ ਸਤਿਆ, ਹਰ ਇੱਕੋ ਵਰਤੇ ਇੱਕ ਇੱਕੋ ਉਤਪਤਿਆ, ਜੋ ਹਰ ਨਾਮ ਧਿਆਵੈ ਤਿੰਨ ਡਰ ਸੱਟ ਕੱਤਿਆ, ਗੁਰਮਤੀ ਦੇਵੇ ਆਪ ਗੁਰਮੁਖ ਹਰ ਜਪਿਆ, ਜੋ ਹਰ ਨਾਮ ਧਿਆਵੈ ਤਿੰਨ ਡਰ ਸੱਟ ਕੱਤਿਆ, ਗੁਰਮਤੀ ਦੇਵੇ ਆਪ ਗੁਰਮੁਖ ਹਰ ਜਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੋ ਸਤਿ ਸੰਗਤ ਜੀ, ਸਤਿਗੁਰ ਦੀ ਰਹਿਮਤ ਹੋਈ ਹੈ, ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ, ਆਪ ਜੀ ਨੇ ਅੰਮ੍ਰਿਤ ਵੇਲੇ ਨਿਤਨੇਮ ਸਰ ਬਾਣੀ ਦੇ ਪਾਠ ਉਪਰੰਤ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰਕੇ ਰਾਸ ਪ੍ਰਾਪਤ ਕੀਤਾ। ਸਰਬੱਤ ਦੇ ਭਲੇ ਲਈ, ਪੰਥ ਦੀ ਚੜ੍ਹਦੀ ਕਲਾ, ਆਪ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ, ਅਤੇ ਜੱਗੀ ਪਰਿਵਾਰ ਵੱਲੋਂ ਜੋ ਸਿਰਖਾਣ ਪਾਠ ਸਾਹਿਬ ਉਹਨਾਂ ਦੀ ਪਰਿਵਾਰ ਦੀ ਚੜ੍ਹਦੀ ਕਲਾ ਲਈ

0: ਕੱਢ ਸਕਦੇ, ਜ਼ਰੂਰ ਕੱਢਣ ਦੀ ਕਿਰਪਾਲਤਾ ਕਰਿਓ ਤਾਂ ਕਿ ਜੋ ਇਹ ਕਾਰਜ ਰੰਭੇ ਹੋਏ ਨੇ ਆਪਾਂ ਇਹਨਾਂ ਕਾਰਜਾਂ ਨੂੰ ਸੰਪੂਰਨ ਕਰਦਾ ਹੀਲਾ ਵਸੀਲਾ ਕਰ ਸਕੀਏ ਸਾਰੇ ਨੇ ਰਲ ਮਿਲ ਕੇ, ਔਰ ਗੁਰੂ ਕਿਰਪਾ ਕਰੇ ਸਭ ਦੀ ਸੇਵਾ ਥਾਏ ਪਾਉਣ, ਸਫਲ ਕਮਾਈਆਂ ਕਰੋ ਆਪਣੀਆਂ। ਸੋ ਹੁਣ ਬਣੇ ਪ੍ਰੋਗਰਾਮ ਅਨੁਸਾਰ ਇਸ ਪਾਵਨ ਮੁਖਵਾਕ ਦੀ ਕਥਾ ਵਿਚਾਰ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਸ਼ਰਮ ਕਰਾਉਣਗੇ। ਸਵੇਰ ਦਾ ਦੀਵਾਨ ਤਕਰੀਬਨ 12 ਵਜੇ ਤੱਕ ਰੋਜ਼ ਸਾਜਦਾ, ਅੱਜ 11:30 ਵਜੇ ਤੱਕ, ਉਸ ਤੋਂ ਬਾਅਦ ਬੀਬੀਆਂ ਦਾ ਸਤਸੰਗ ਹੈ। ਸੋ ਇਸ ਤਰ੍ਹਾਂ ਸ਼ਾਮ ਦਾ ਦੀਵਾਨ 4 ਵਜੇ ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਸਾਜਦੇ ਨੇ। ਸੋ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਦੀਵਾਨ ਸਜੇ ਹੋਣ ਦਰਬਾਰ ਵਿੱਚ ਉਸ ਵਕਤ ਆ ਕੇ ਆਪਾਂ ਹਾਜ਼ਰੀਆਂ ਭਰੀਏ, ਕਿਉਂਕਿ ਇੱਥੇ ਵੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਸੀਂ ਗੁਰੂ ਦੀ ਬਖਸ਼ਿਸ਼ ਲੈਣ ਲਈ, ਕਲਾਸ ਲਾਉਣ ਲਈ, ਉਪਦੇਸ਼ ਲੈਣ ਲਈ, ਗਿਆਨ ਲੈਣ ਲਈ ਅਸੀਂ ਇੱਥੇ ਆਉਂਦੇ ਹਾਂ। ਅਤੇ ਜੇ ਆਪਾਂ ਇੱਥੇ ਬੈਠ ਕੇ ਕੁਝ ਸੁਣਿਆ ਹੀ ਨਾ, ਆਪਾਂ ਬੈਠੇ ਹੀ ਨਾ, ਸਮਾਂ ਨਾ ਦਿੱਤਾ, ਅਤੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਅਸੀਂ ਕਿਵੇਂ ਬਣ ਸਕਦੇ ਹਾਂ? ਹਰ ਸਗਾ 'ਤੇ ਸਾਡੇ ਕੋਲ ਟਾਈਮ ਆ, ਕਾਲਜਾਂ ਵਿੱਚ, ਯੂਨੀਵਰਸਿਟੀਆਂ 'ਚ, ਕਾਮਾਂ ਵਿੱਚ, ਕਾਰੋਬਾਰਾਂ 'ਚ, ਪਰ ਦਰਬਾਰ ਵਿੱਚ ਆ ਕੇ ਬੈਠਣ ਦਾ ਸਾਡੇ ਕੋਲ ਸਮਾਂ ਨਹੀਂ ਆ। ਕੋਸ਼ਿਸ਼ ਕਰਿਆ ਕਰੋ ਜਦੋਂ ਤੁਹਾਡੇ ਕੋਲ ਸਮਾਂ ਵਿਹਲਾ ਹੋਵੇ ਅਤੇ ਉਸ ਦਿਨ ਜ਼ਰੂਰ ਕੁਛ ਪਿਆ ਕੇ ਘੰਟਾ 2 ਘੰਟੇ ਸਮਾਂ ਕੱਢ ਕੇ ਕਥਾ, ਕਿਉਂਕਿ 3 ਚੀਜ਼ਾਂ ਗੁਰਦੁਆਰਾ ਸਾਹਿਬ 'ਚ ਸੁਣਨੀਆਂ ਨੇ, ਕੀਰਤਨ, ਕਥਾ ਅਤੇ ਗੁਰਮੁਖ ਪਿਆਰਿਓ ਢਾਡੀ ਵਾਰਾਂ ਤਿਆਰ, ਅਤੇ ਨਾਲ ਨਾਲ ਜੇ ਅਖੰਡ ਪਾਠ ਅਤੇ ਸਹਿਜ ਪਾਠ ਹੋਵੇ ਉਹ ਬਾਣੀ ਸਰਵਣ ਕਰਨੀ ਹੁੰਦੀ ਹੈ। ਆਪਾਂ ਇਹ ਜ਼ਰੂਰ ਘਰਾਂ 'ਚ ਵੀ ਬੱਚਿਆਂ ਨਾਲ ਗੱਲਾਂ ਕਰੋ, ਸਿਰਫ ਮੱਥਾ ਟੇਕਣ ਤੱਕ ਨਾ ਅਸੀਂ ਸੀਮਤ ਰਹੀਏ, ਅਤੇ ਸਾਡਾ ਟਰੈਡੀਸ਼ਨ ਬਣ ਗਿਆ ਚਲੋ ਜੀ ਗੁਰਦੁਆਰੇ ਮੱਥਾ ਟੇਕ ਆਈਏ, ਨਹੀਂ ਆ ਚਲੋ ਗੁਰਦੁਆਰੇ ਜਾ ਕੇ ਮਹਾਰਾਜ ਦੇ ਬਚਨ ਸੁਣੀਏ, ਮਹਾਰਾਜ ਦੀ ਕਥਾ ਸੁਣੀਏ, ਮਹਾਰਾਜ ਦਾ ਗਿਆਨ ਸੁਣੀਏ, ਕੀਰਤਨ ਸੁਣੀਏ, ਇਸ ਚੀਜ਼ ਨੂੰ ਲਿਆਓ। ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ ਆਓ ਸਰਵਣ ਕਰੀਏ ਕਥਾ ਅੱਜ ਦੇ ਮੁੱਖ ਵਾਕ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

पर्वतो स्वामी कोट गही

फिरते कोई बात ना पूछता।

जुगो जुगो टल चवर शतर तख दे मालक हाजरा हजूर जारा जहूर शब्द गुरु बाणी के बोहित अमृत के दाते दसां पातशाहियां दी जोत साहिब सच्चे पातशाह श्री गुरु ग्रंथ साहिब महाराज तिन्हां दी पावन पवित्र ते मुकद्दस हजूरी विच अमृत वेले तों सज्जे दीवाना दियां हाजरियां भर रहे बहुत ही सत्कारयोग सन्मानयोग सतसंगी जनों सतगुरां ने बड़ी अपार बख्शिश रहमत कीती है। आप सब सतगुरां दी पावन गोद विच जुड़ बैठ के जिंदगी दियां इन्हां घड़ियां सवासां नूं सफलियां करन दा उद्दम महाराज दी पावन बाणी दे द्वारा कर रहे हो। तो आओ साध संगत जिथे आप जी ने गुरु करके रागी जथे पासों सतगुर की अमृतमई बाणी आसा की वार दे कीर्तन श्रवण कीते समा है पावन मुखवाक दी विचार दा। सत्कारयोग ज्ञानी जी ने गुरु चरणा विच सरबत दे भले दी अरदास करके जिस मुखवाक दा पाठ आप जी दे नाल सांझा कीता है तो मुखवाक दी विचार नूं प्रारंभण तों पहलां दर घर दी मर्यादा नूं मुख रखदिआं फतेह दी सांझ पाईए जी। वाहिगुरु जी का खालसा वाहिगुरु जी की फतेह। पावन मुखवाक राग सोरठ की वार जो कि चौथे पातशाह गुरु रामदास साहब की रसना तो उचारण कीती हुई इस विचों गुरु ग्रंथ साहब जी दे अंक 645 अते 46 दे उत्ते सुभायमान है। गुरुदेव गुरु अमरदास साहब दे श्लोक ने पौड़ी क्योंकि वार दा मूल स्वरूप है वो गुरु रामदास साहब दी है। पहले श्लोक विच गुरु अमरदास महाराज ने दुनिया दी भटकणा दा जिक्र कीता है कि संसार भटक क्यों रहा है। एक तो हुंदा है कि शरीरक तौर ते बंदा सवेरे काम ते जांदा है शाम नूं काम तों वापस आउंदा है। एक दिन उहो बंदा कोई मंजिल भुल जावे रस्ता भुल जावे किसी चरस्ते दे विच आण के खलो जावे ते उहनूं अपनी मंजिल विसर जावे ते सारा दिन बंदा इधर उधर घूम फिर के फिर वापस अपने घर दे विच आ जावे। तो रूटीन दे मुताबक गया काम ते सी पर जदों घरे आया ते आण के कहण लगा अज मैं सारा दिन भटकदा रहा। हुण घर दे कहिंदे जाना ते रोजाना ही काम ते है भटकण वाली किहड़ी गल है। कहिंदा असल विच की होया जिहड़ी मेरी मंजिल सी मैनूं उहदी प्राप्ति नहीं हुई। तो मंजिल की प्राप्ति तो खुंझिया बंदा सदीव भटकता रहिंदा है। हुण इदां ही असीं मानसिक तौर उत्ते अंदरूनी तौर उत्ते कई वरां पदार्थ नूं अपनी मंजिल मन बैठे हां। तो बंदे नूं इदां लगदा है कि फलां चीज़ दे प्राप्त होण दे नाल मैनूं मेरी मंजिल मिल जाएगी पर पदार्थ का वर्तारा ऐसा है कि बंदा सारी जिंदगी जिहड़ा है वह भटकता रहिंदा है भ्रमण करता रहिंदा है खुंझिया रहिंदा है। तो महाराज कहिंदे मंजिल सुकून दी पई है रब दे नाम विच गुरु दे उपदेश विच।
ਜੇ ਜੀਵਨ ਵਿੱਚ ਗੁਰੂ ਦਾ ਉਪਦੇਸ਼ ਨਹੀਂ ਤੇ ਇੱਥੇ ਸਾਰੇ ਲੋਕ ਜਿਹੜੇ ਨੇ ਇਹ ਭਟਕਦੇ ਹੀ ਰਹਿਣਗੇ। ਲੋਭ ਦੇ ਵਸ ਪਏ, ਕ੍ਰੋਧ ਦੇ ਵਸ ਪਏ, ਈਰਖਾ ਦੇ ਵਸ ਪਏ, ਇਹਨੂੰ ਸਤਿਗੁਰੂ ਮਹਾਰਾਜ ਬਾਣੀ ਵਿੱਚ ਆਉਣ ਜਾਣ ਵੀ ਕਹਿੰਦੇ ਨੇ, ਜਨਮ ਮਰਨ ਦਾ ਗੇੜ ਵੀ ਕਹਿੰਦੇ ਨੇ, ਤੇ ਇਹਨੂੰ ਬਾਬਾ ਜੀ ਨੇ ਬਾਣੀ ਵਿੱਚ ਭੰਬਲ ਭੂਸਾ ਵੀ ਕਿਹਾ। ਤੋ ਨਿਰੰਤਰ ਬੰਦੇ ਦੀ ਅਵਸਥਾ ਇਹ ਬਣੀ ਰਹਿੰਦੀ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਵਿਣ ਨਾਮ ਹੈ ਸਭ ਭਰਮ ਦੇ, ਨਾਮ ਤੋਂ ਬਿਨਾਂ, ਗੁਰੂ ਦੇ ਦਿੱਤੇ ਉਪਦੇਸ਼ ਦੀ ਵਿਚਾਰ ਤੋਂ ਬਿਨਾਂ ਸਾਰਾ ਸੰਸਾਰ ਭਰਮ ਰਿਹਾ ਹੈ, ਭਟਕ ਰਿਹਾ ਹੈ। ਤੋ ਭਰਮਨ ਦਾ ਇੱਕ ਅਰਥ ਇਹ ਵੀ ਹੁੰਦਾ ਹੈ ਵੀ ਜਿਹੜੀ ਚੀਜ਼ ਨੂੰ ਬੰਦਾ ਜਿੱਦਾਂ ਮੰਨ ਕੇ ਬੈਠਾ ਹੈ ਰਿਐਲਿਟੀ ਵਿੱਚ ਉਦਾਂ ਨਹੀਂ ਹੈਗੀ, ਉਹਨੂੰ ਭਰਮ ਕਹਿੰਦੇ ਨੇ, ਆਪਾਂ ਇਲਿਊਜ਼ਨ ਵੀ ਕਹਿ ਦਿੰਦੇ ਹਾਂ। ਤੋ ਮਹਾਰਾਜ ਕਹਿੰਦੇ ਨੇ, ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ। ਆਖਿਆ ਹੇ ਮਾਧਵੇ, ਹੇ ਅਕਾਲ ਪੁਰਖ ਵਾਹਿਗੁਰੂ ਮਾਇਆ ਦੇ ਪਤੀ ਪਰਮੇਸ਼ਰ ਜੀ, ਭਰਮ ਹੀ ਐਸਾ ਹੈ ਕਿ ਜਿੱਦਾਂ ਅਸੀਂ ਮੰਨ ਕੇ ਬੈਠੇ ਹਾਂ ਰਿਐਲਿਟੀ ਇੱਦਾਂ ਨਹੀਂ ਹੈ। ਗੁਰਦੇਵ ਨੇ ਬਹੁਤ ਸਾਰੀਆਂ ਉਦਾਹਰਨਾਂ ਬਾਣੀ ਵਿੱਚ ਦਿੱਤਾ ਦੇ ਕੇ ਗੱਲ ਸਪਸ਼ਟ ਕੀਤੀ ਹੈ। ਤੋ ਸਤਿਗੁਰੂ ਬਾਣੀ ਵਿੱਚ ਬਖਸ਼ਿਸ਼ ਕਰਦੇ ਕਹਿੰਦੇ ਨੇ, ਜਿਵੇਂ ਮ੍ਰਿਗ ਤ੍ਰਿਸ਼ਨਾ ਹੈ, ਮ੍ਰਿਗ ਕਹਿੰਦੇ ਨੇ ਜੀ ਹਿਰਨ ਨੂੰ, ਜਿਵੇਂ ਮਾਰੂਥਲ ਦੇ ਵਿੱਚ ਗਰਮੀਆਂ ਦੇ ਅੰਦਰ ਰੇਤ ਤਪਦੀ ਹੈ ਨਾ, ਤੇ ਉਹਨੂੰ ਭਰਮ ਐਸਾ ਪੈਂਦਾ ਹੈ ਵੀ ਉਹ ਤਪਦੀ ਹੋਈ ਰੇਤ ਜਿਹੜੀ ਹੈ ਉਹ ਪਾਣੀ ਹੈ। ਜਿਵੇਂ ਆਮ ਆਪਾਂ ਸੜਕ ਦੇ ਉੱਤੇ ਜੇ ਗੱਡੀ ਡਰਾਈਵ ਕਰਕੇ ਜਾਂਦੇ ਹੋਈਏ ਤੇ ਗਰਮੀ ਬਹੁਤ ਜ਼ਿਆਦਾ ਤਾਦਾਦ ਵਿੱਚ ਹੋਵੇ ਤੇ ਦੂਰ ਇੱਦਾਂ ਲੱਗਦਾ ਜਿਵੇਂ ਸੜਕ ਉੱਤੇ ਪਾਣੀ ਹੈ, ਹੁੰਦਾ ਕੁਝ ਵੀ ਨਹੀਂ। ਹੁਣ ਬੰਦਾ ਜਦੋਂ ਆਪਣੀ ਸਿਆਣਪ ਨੂੰ, ਕਿਉਂਕਿ ਬੰਦਾ ਸੋਚ ਸਕਦਾ ਹੈ, ਸਮਝ ਸਕਦਾ ਹੈ, ਹਿਰਨ ਜਾਨਵਰ ਹੈ, ਮ੍ਰਿਗ ਜਾਨਵਰ ਹੈ, ਉਹਨੂੰ ਪਤਾ ਕੋਈ ਨਹੀਂ, ਹੁਣ ਉਹਦੇ ਅੰਦਰ ਪਿਆਸ ਹੈ ਪਾਣੀ ਦੀ, ਪਰ ਜਦੋਂ ਉਹਨੇ ਮਾਰੂਥਲ ਦੀ ਤਪਦੀ ਹੋਈ ਰੇਤ ਨੂੰ ਵੇਖਿਆ ਤੇ ਉਹਨੂੰ ਇੱਦਾਂ ਲੱਗਾ ਵੀ ਮੇਰੀ ਜਿਹੜੀ ਪਿਆਸ ਹੈ, ਜਿਹੜੀ ਅੰਦਰ ਦੀ ਤਸੱਲੀ ਹੈ, ਇਹ ਉਸ ਸਾਹਮਣੇ ਜਿਹੜਾ ਪਾਣੀ ਮੈਨੂੰ ਨਜ਼ਰ ਆ ਰਿਹਾ ਹੈ ਉੱਥੋਂ ਹੋਵੇਗੀ। ਤੋ ਉਹਦੇ ਵੱਲ ਭੱਜਦਾ ਹੈ, ਨਿਰੰਤਰ ਕੰਟੀਨਿਊ ਭੱਜੀ ਜਾਂਦਾ ਹੈ, ਭੱਜੀ ਜਾਂਦਾ ਹੈ, ਤੇ ਅਖੀਰ ਕੀ ਵਾਪਰਦਾ ਹੈ ਵੀ ਜਿੱਦਾਂ ਜਿੱਦਾਂ ਉਸ ਪਾਣੀ ਵਾਲੇ ਬੰਨੇ, ਉਸ ਤਪਦੀ ਹੋਈ ਰੇਤ ਵਾਲੇ ਬੰਨੇ ਉਹ ਭੱਜਦਾ ਹੈ, ਉਦਾਂ ਉਦਾਂ ਉਹ ਪਾਣੀ ਹੋਰ ਅੱਗੇ ਦੀ ਅੱਗੇ ਤੁਰਿਆ ਜਾਂਦਾ ਹੈ। ਤੋ ਭਟਕਦਾ ਹੀ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਪੈਂਦਾ। ਮਹਾਰਾਜ ਨੇ ਆਖਿਆ, ਹੇ ਮਨੁੱਖ, ਤੇਰੀ ਵੀ ਜਿਹੜੀ ਬਿਰਤੀ ਹੈ, ਕਿਉਂਕਿ ਤੇਰੇ ਕੋਲ ਵਿਵੇਕ ਨਹੀਂ, ਤੂੰ ਗੁਰੂ ਪਾਸੋਂ ਮਤ ਨਾਮ ਪ੍ਰਾਪਤ ਨਹੀਂ ਕੀਤਾ, ਇਸ ਕਰਕੇ ਤੂੰ ਵੀ ਉਸ ਹਿਰਨ ਦੀ ਅਵਸਥਾ ਦੇ ਵਿੱਚੋਂ ਗੁਜ਼ਰ ਰਿਹਾ ਹੈ। ਤੈਨੂੰ ਲੱਗਦਾ ਹੈ ਕਿ ਉਹ ਸਾਹਮਣੇ ਜਿਹੜਾ ਜਾਲ ਹੈ, ਉਹ ਸਾਹਮਣੀ ਸ਼ੈ ਦੀ ਜਿਹੜੀ ਪ੍ਰਾਪਤੀ ਹੈ, ਉਹ ਮੈਨੂੰ ਸਕੂਨ ਦੇਵੇਗੀ। ਧਨ ਦੌਲਤ ਹੈ, ਪਦਾਰਥ ਹੈ, ਆਪਾਂ ਕਹਿੰਦੇ ਸਾਰੀ ਜ਼ਿੰਦਗੀ ਬੰਦਾ ਅਖੀਰ ਮਰਦੇ ਦਮ ਤੱਕ ਜਿਹੜਾ ਹੈ ਉਹ ਪਦਾਰਥ ਪਿੱਛੇ ਭੱਜਦਾ ਹੈ, ਇਸੇ ਕਰਕੇ ਵੀ ਇਹਦੇ ਵਿੱਚੋਂ ਅਸਲੀ ਸਕੂਨ ਦੀ ਪ੍ਰਾਪਤੀ ਹੋਵੇਗੀ। ਭਟਕਦਾ ਭਟਕਦਾ ਮਰ ਜਾਂਦਾ, ਮਿਲੀਅਨ ਬਿਲੀਅਨ ਆਫ ਡਾਲਰ ਕਈ ਵਾਰ ਇੱਥੇ ਹੀ ਛੱਡ ਜਾਂਦਾ, ਪਰ ਉਹ ਜਿਹੜਾ ਟਿਕਾ ਸੀ ਉਹ ਨਹੀਂ ਮਿਲਦਾ। ਉਹਦਾ ਰੀਜ਼ਨ ਕੀ ਹੈ ਵੀ ਜਿਵੇਂ ਹਿਰਨ ਨੂੰ ਭੁਲੇਖਾ ਸੀ, ਇੱਦਾਂ ਮਨੁੱਖ ਨੂੰ ਵੀ ਭੁਲੇਖਾ ਹੈ। ਤੋ ਮਹਾਰਾਜ ਅੱਜ ਬਖਸ਼ਿਸ਼ ਕਰਦੇ ਆ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਵਿਣ ਨਾਮ ਹੈ ਸਭ ਭਰਮ ਦੇ, ਨਾਮ ਤੋਂ ਬਿਨਾਂ ਸਾਰੇ ਲੋਕ ਭਟਕਦੇ ਫਿਰਦੇ ਨੇ। ਤੇ ਇਹ ਨਾਮ ਹੈ ਕੀ ਹੈ, ਇਹ ਮਤ ਸਮਝੋ ਵੀ ਧਾਰਮਿਕ ਗ੍ਰੰਥਾਂ ਦੇ ਪਾਠ ਕਰਨੇ ਕੋਈ ਨਾਮ ਹੈ, ਧਾਰਮਿਕ ਗ੍ਰੰਥਾਂ ਦੀ ਵਿਚਾਰ ਕਰ ਲੈਣੀ ਕੋਈ ਨਾਮ ਹੈ, ਨਹੀਂ। ਗੁਰੂ ਦੇ ਉਪਦੇਸ਼ ਦੀ ਸਿੱਖਿਆ ਜੀਵਨ ਵਿੱਚ ਧਾਰਨ ਕਰਨੀ ਨਾਮ ਹੈ। ਸਿੱਖਿਆ ਧਾਰਨ ਕਰਨਾ ਹੋਰ ਗੱਲ, ਹੁੰਦਾ ਹੈ ਪਾਠ ਕਰਨਾ ਹੋਰ ਗੱਲ ਹੈ, ਵਿਚਾਰਨਾ ਹੋਰ ਗੱਲ ਹੈ। ਤੋ ਗੁਰਦੇਵ ਮਹਾਰਾਜ ਬਾਣੀ ਵਿੱਚ ਇਹਨੂੰ ਵੀ ਬੜਾ ਸਪਸ਼ਟ ਕਰਦੇ ਨੇ, ਉਹਨੇ ਆਖਿਆ, ਪੰਡਿਤ ਪੜ ਪੜ ਪੰਡਿਤ ਜੋਤ ਕੀ। ਬੜੇ ਪੰਡਿਤ ਐਸੇ ਨੇ, ਬੜੇ ਜੋਤਸ਼ੀ ਐਸੇ ਨੇ, ਬੜਾ ਗਿਆਨ ਉਹ ਪੜ੍ਹਦੇ ਨੇ। ਪੜ ਪੜ ਪੰਡਿਤ ਜੋਤ ਕੀ, ਵਾਦ ਕਰੈ ਵਿਚਾਰ। ਉਹ ਬਖੇੜੇ ਖੜੀਆਂ ਬਖੇੜੇ ਖੜੇ ਕਰਦੇ ਨੇ, ਹੁਜਤਾਂ ਕਰਦੇ ਨੇ,
ਮਤ ਬੁੱਧ ਭਵੀ ਨਾ ਬੁੱਝਈ, ਅਸਲੀ ਗੱਲ ਨੂੰ ਬੁੱਝਦੇ ਨਹੀਂ, ਸਮਝਦੇ ਨਹੀਂ। ਮਤ ਤੇ ਬੁੱਧੀ ਉਹਨਾਂ ਦੀ ਭਟਕ ਰਹੀ ਹੈ। ਮਤ ਬੁੱਧ ਭਵੀ ਨਾ ਬੁੱਝਈ, ਅੰਤਰ ਲੋਭ ਵਿਕਾਰ, ਉਹਨਾਂ ਦੇ ਅੰਦਰ ਲੋਭ ਹੈ, ਵਿਕਾਰ ਹੈ, ਉਹ ਪੈਸ਼ਨਸ ਜਿਹੜੇ ਨੇ ਉਹ ਸਾਰੇ ਉਦਾਂ ਹੀ ਨੇ। ਮਤ ਭਟਕੀ ਹੋਈ ਹੈ, ਵਿਚਾਰ ਨੂੰ ਬੁੱਝਦੇ ਕੋਈ ਨਹੀਂ, ਹੁਜਤਾਂ ਡਾਉਂਦੇ ਨੇ। ਤੋ ਮਹਾਰਾਜ ਸਤਿਗੁਰ ਨੇ ਆਖਿਆ, ਲੱਖ ਚੁਰਾਸੀ ਭਰਮ ਦੇ ਭਰਮ ਭਰਮ ਹੋਏ ਖੁਆਰ, ਭੜਕ ਭੜਕ ਕੇ ਖੁਆਰ ਹੋ ਰਹੇ ਨੇ, ਸਾਰੀ ਜ਼ਿੰਦਗੀ ਇੱਦਾਂ ਲੰਘ ਜਾਂਦੀ ਹੈ। ਲੱਖ ਚੁਰਾਸੀ ਭਰਮ ਦੇ ਭਰਮ ਭਰਮ ਹੋਏ ਖੁਆਰ, ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ। ਬਾਬਾ ਜੀ ਕਹਿੰਦੇ ਜਿਹੋ ਜਿਹੇ ਕਰਮ ਲਿਖੇ ਨੇ ਕੋਈ ਮੇਟ ਤੇ ਸਕਦਾ ਨਹੀਂ, ਫਿਰ ਉਦਾਂ ਉਦਾਂ ਉਹ ਭਟਕ ਰਹੇ ਨੇ। ਹੁਣ ਗੁਰਦੇਵ ਨੇ ਇਹਦਾ ਨਿਰਣਾ ਕੀਤਾ ਵੀ ਇਹਦਾ ਹੱਲ ਕੀ ਹੈ ਫਿਰ, ਤੇ ਸਤਿਗੁਰ ਬਖਸ਼ਿਸ਼ ਕਰਦੇ ਆ, ਕਹਿੰਦੇ ਨੇ ਸਤਿਗੁਰ ਕੀ ਸੇਵਾ ਗਾਖੜੀ। ਆਹ ਤਰੀਕਾ ਹੈ, ਗਾਖੜੀ ਦਾ ਅਰਥ ਹੁੰਦਾ ਔਖੀ। ਸਤਿਗੁਰੂ ਦੀ ਸੇਵਾ ਕਰਿਆ ਕਰੋ ਜਿਹੜੀ ਬੜੀ ਔਖੀ ਹੈ। ਔਖੀ ਕਿੱਦਾਂ ਹੈ? ਗੁਰੂ ਦੇ ਉਪਦੇਸ਼ ਨੂੰ ਅਮਲ ਵਿੱਚ ਲਿਆਉਣਾ ਅਸਲੀ ਸੇਵਾ ਹੈ। ਜੋ ਗੁਰ ਕਹੈ ਸੋਈ ਭਲ ਮਾਨੋ। ਗੁਰੂ ਦੇ ਬਚਨ ਨੂੰ ਜੀਵਨ ਵਿੱਚ ਲਿਆਉਣਾ ਸਭ ਤੋਂ ਵੱਡੀ ਸੇਵਾ ਹੈ। ਸਤਿਗੁਰ ਨੇ ਆਖਿਆ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਆਖਿਆ ਸਭ ਤੋਂ ਉੱਪਰਲੀ ਸਿਖਰਲੀ ਕੋਈ ਗੱਲ ਇਹ ਹੈ, ਉਹ ਹੈ ਵੀ ਗੁਰੂ ਦੇ ਸ਼ਬਦ ਦੁਆਰਾ ਤੁਸੀਂ ਵਿਚਾਰ ਕਰ ਲਈ ਆਪਣੇ ਜੀਵਨ ਦੀ। ਤਾਂ ਬਾਬਾ ਜੀ ਕਹਿੰਦੇ ਨੇ ਵੀ ਗਾਖੜੀ ਹੈ, ਔਖੀ ਹੈ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਵੇਖੋ ਬਾਕੀ ਜਿਹੜੀਆਂ ਧਾਰਮਿਕ ਸਮਾਵਾਂ ਨੇ ਸਾਰੀਆਂ ਦੀ ਆਪੋ ਆਪਣੀ ਥਾਂ ਹੈ, ਪਰ ਕੋਈ ਸੇਵਾ ਜਿਹੜੀ ਹੈ ਉਹ ਕਿਸੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਮਨ ਮਾਰ ਕੇ ਬੰਦਾ ਕਈ ਸੇਵਾ ਕਰ ਲੈਂਦਾ, ਨਾ ਚਾਹੁੰਦਿਆਂ ਹੋਵੇ ਵੀ ਕਈ ਕਰ ਲੈਂਦਾ, ਪਰ ਸਭ ਤੋਂ ਔਖੀ ਸੇਵਾ ਹੈ ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾਉਣ ਦੀ, ਜਿੰਨੇ ਅੰਦਰ ਦੀ ਭੜਕਣਾ ਨੂੰ ਸਮਾਪਤ ਕਰਨਾ। ਇਹਦੇ ਲਈ ਸਿਰ ਦੇਣਾ ਪੈਂਦਾ। ਸਿਰ ਦੇਣ ਦਾ ਮਤਲਬ ਇੱਦਾਂ ਨਾ ਸਮਝ ਲਿਓ, ਸਿਰ ਦੇਣ ਦਾ ਮਤਲਬ ਹੁੰਦਾ ਹੈ ਆਪਣੇ ਹੰਕਾਰ ਨੂੰ ਛੱਡਣਾ, ਇਹਨੂੰ ਸਿਰ ਦੇਣਾ ਕਹਿੰਦੇ। ਤੋ ਸਿਰ ਦੇਣਾ ਪੈਂਦਾ ਇਹਦੇ ਲਈ। ਅਗਲਾ ਬਚਨ ਹੈ ਸਿਰ ਦੀਜੈ ਆਪ ਗਵਾਏ, ਆਪਣੇ ਆਪੇ ਨੂੰ ਗਵਾਉਣਾ ਪੈਂਦਾ। ਜਿਹੜੀ ਮੈਂ ਮੇਰੀ ਦਾ ਇੱਕ ਸਰਕਲ ਸਾਡੇ ਅੰਦਰ ਚੱਲਦਾ ਹੈ ਨਾ, ਉਹਨੂੰ ਗਵਾਉਣਾ ਪੈਂਦਾ। ਸ਼ਬਦ ਮਿਲੇ ਤਾਂ ਹਰ ਮਿਲੇ, ਸੇਵਾ ਪਵੇ ਸਭ ਥਾਂ। ਜਦੋਂ ਬੰਦਾ ਗੁਰੂ ਦੇ ਸ਼ਬਦ ਦੀ ਬਰਕਤ ਪ੍ਰਾਪਤ ਕਰਦਾ ਏ, ਉਹਦੀ ਫਿਰ ਸੇਵਾ ਥਾਂ ਵੀ ਪੈਂਦੀ ਹੈ। ਤੇ ਜੀਵਨ ਏਦਾਂ ਹੁੰਦਾ ਹੈ ਵੀ ਜਿਵੇਂ ਪਾਰਸ ਪਰਸਿਆਂ, ਪਾਰਸ ਹੋਏ ਜੋਤੀ ਜੋਤ ਮਿਲਾਏ, ਪਾਰਸ ਇੱਕ ਸਾਧ ਸੰਗਤ ਪੱਥਰ ਮੰਨਿਆ ਗਿਆ, ਕਹਿੰਦੇ ਉਹਦੇ ਨਾਲ ਕੋਈ ਗਲਿਆ ਸੜਿਆ ਲੋਹਾ ਛੂਹ ਜਾਵੇ ਨਾ ਉਹ ਸੋਨਾ ਹੋ ਜਾਂਦਾ। ਤੋ ਬਾਬਾ ਜੀ ਕਹਿੰਦੇ ਨੇ ਮੇਰਾ ਗੁਰੂ ਪਾਰਸ ਹੈ, ਤੇ ਜਦੋਂ ਮੈਂ ਆਪਣੇ ਆਪ ਨੂੰ ਇਹਦੇ ਨਾਲ ਛੁਆ ਲਿਆ ਤੇ ਮੈਂ ਵੀ ਪਾਰਸ ਹੋ ਗਿਆ। ਤੋ ਮਹਾਰਾਜ ਅੱਜ ਗੁਰੂ ਅਮਰਦਾਸ ਸਾਹਿਬ ਨੇ ਜਿਹੜਾ ਪਹਿਲਾ ਸਲੋਕ ਰੱਖਿਆ, ਆਖਿਆ ਵਿਣ ਨਾਵੇਂ ਸਭ ਭਰਮ ਦੇ, ਨਿਤ ਜਗ ਤੋਟਾ ਸੰਸਾਰ। ਇਹ ਸੰਸਾਰ ਨੂੰ ਤੋਟਾ ਹੀ ਤੋਟਾ ਹੈ, ਹੋਰ ਵੀ ਕਈ ਤਰੀਕਿਆਂ ਨਾਲ ਲੋਕ ਭਟਕਦੇ ਨੇ, ਵੰਨ ਸੁਵੰਨੇ ਵੇਸ਼ ਪਾ ਕੇ ਭੇਖ ਧਾਰਨ ਕਰਕੇ ਭਟਕਦੇ ਫਿਰਦੇ ਨੇ ਲੋਕੀ। ਕੋਈ ਕਿਸੇ ਨੇ ਭਗਵਾਂ ਵੇਸ਼ ਪਾ ਲਿਆ, ਕਿਸੇ ਨੇ ਪੀਲਾ ਵੇਸ਼ ਪਾ ਲਿਆ, ਕਿਸੇ ਨੇ ਕਾਲਾ ਪਾ ਲਿਆ, ਨੀਲਾ ਪਾ ਲਿਆ, ਇੱਦਾਂ ਭਟਕਦੇ ਫਿਰਦੇ ਨੇ। ਤੋ ਬਾਣੀ ਤੇ ਵੇਖੋ ਭਾਈ ਇੱਦਾਂ ਸਮਝਾਉਂਦੀ ਹੈ ਵੀ ਇੱਕ ਭਗਵਾਂ ਵੇਸ਼ ਕਰ ਭਰਮ ਦੇ, ਇੱਕ ਉਹ ਨੇ ਜਿਹੜੇ ਭਗਵਾਂ ਵੇਸ਼ ਕਰਕੇ ਭਰਮ ਦੇ ਫਿਰਦੇ ਨੇ, ਭੜਕਦੇ ਫਿਰਦੇ ਨੇ, ਉਹ ਘਰੇ ਨਹੀਂ ਟਿਕਦੇ, ਉਹਨਾਂ ਦਾ ਕੰਮ ਹੀ ਇਹ ਹੈ। ਉਹਨਾਂ ਨੇ ਇਸ ਚੀਜ਼ ਨੂੰ ਹੀ ਧਰਮ ਮੰਨਿਆ ਹੋਇਆ।
ਤੇ ਉਹਨਾਂ ਨੂੰ ਇਦਾਂ ਲੱਗਦਾ ਵੀ ਇਹੋ ਹੀ ਸਾਡਾ ਧਰਮ ਹੈ, ਵੀ ਅਸੀਂ ਅੱਜ ਕਿਸੇ ਪਿੰਡ, ਦੂਜੇ ਕਿਸੇ ਪਿੰਡ, ਕਿਸੇ ਜੰਗਲ, ਕਿਸੇ ਨਦੀ ਦੇ ਕੰਢੇ, ਕਿਸੇ ਦਰਿਆ ਦੇ ਕੰਢੇ, ਕਿਸੇ ਤੀਰਥ ਉੱਤੇ, ਤੋ ਇੱਦਾਂ ਜਿਵੇਂ ਲੋਕ ਪਿਕਨਿਕ ਮਨਾਉਂਦੇ ਨੇ, ਉਹਨਾਂ ਦੀ ਪੱਕੀ ਪਿਕਨਿਕ ਹੈ, 24 ਕਹਿ ਲਓ ਵੀ 12 ਮਹੀਨੇ ਹੀ ਉਹਨਾਂ ਦੀ ਪਿਕਨਿਕ ਹੁੰਦੀ ਹੈ। ਤੋ ਮਹਾਰਾਜ ਕਹਿੰਦੇ ਨੇ ਨਹੀਂ, ਇਹ ਸਿੱਖ ਦਾ ਜੀਵਨ ਨਹੀਂ ਹੈ। ਹਾਂ, ਤੁਸੀਂ ਆਪਣੇ ਪਰਿਵਾਰ ਵਿੱਚ ਕਿਰਤਕਾਰ ਕਰਦੇ ਹੋ, ਸਮਾਂ ਲੱਗਦਾ ਹੈ, ਘੁੰਮਣ ਫਿਰਨ ਜਾਓ, ਠੀਕ ਹੈ, ਪਰ ਇਹ ਥੋੜ੍ਹਾ ਵੀ ਹੁਣ 12 ਮਹੀਨੇ ਘੁੰਮੀ ਜਾਣਾ, ਵਿਹਲਾ ਬੰਦਾ ਤੇ 12 ਮਹੀਨੇ ਘੁੰਮ ਸਕਦਾ, ਜਿਹੜਾ ਕੰਮ ਕਾਰ ਵਾਲਾ ਬੰਦਾ ਹੈ ਉਹ 12 ਮਹੀਨੇ ਕਿਵੇਂ ਘੁੰਮੇਗਾ, ਜਾਂ ਫਿਰ ਉਹ ਜਿਹੜਾ ਕੋਈ ਬਹੁਤ ਵੱਡਾ ਬਿਜ਼ਨਸਮੈਨ ਹੋਵੇ ਉਹਦਾ ਵੀ ਨਹੀਂ ਸਰਦਾ, ਕਈ ਵਾਰ ਉਹ ਵੀ ਪਿਕਨਿਕ 'ਤੇ ਹੁੰਦਾ ਹੈ, ਘੁੰਮਣ ਫਿਰਨ ਗਿਆ ਹੁੰਦਾ, ਪਰ ਫੋਨ ਉਹਦੇ ਹੱਥ ਵਿੱਚ ਵੀ ਹੁੰਦੇ ਨੇ ਵੀ ਪਿੱਛੇ ਦਾ ਧਿਆਨ ਹੈ ਕਾਰੋਬਾਰ ਦਾ। ਤੋ ਧਰਮ ਦੇ ਨਾਂ 'ਤੇ ਵੀ ਕਈ ਲੋਕ ਇੱਦਾਂ ਹੀ ਭਟਕਦੇ ਫਿਰਦੇ ਨੇ, ਭਰਮ 'ਤੇ ਫਿਰਦੇ ਨੇ। ਤੋ ਸਤਿਗੁਰ ਨੇ ਆਖਿਆ, ਇੱਕ ਭਗਵਾਂ ਵੇਸ਼ ਕਰ ਭਰਮ ਦੇ ਵਿਣ ਸਤਿਗੁਰ ਕਿਨੈ ਨਾ ਪਾਇਆ। ਜਿੰਨਾ ਚਿਰ ਗੁਰੂ ਦੀ ਮਤ ਹੀ ਨਹੀਂ ਹੈਗੀ, ਪ੍ਰਾਪਤੀ ਤੇ ਕੁਝ ਵੀ ਨਹੀਂ ਹੋਣੀ ਉਹਦੇ ਵਿੱਚੋਂ, ਤੁਸੀਂ ਜਿੰਨਾ ਮਰਜ਼ੀ ਵਨਸਵਨੇ ਵੇਸ਼ ਧਾਰਨ ਕਰਕੇ ਭਟਕੀ ਜਾਓ। ਗੁਰੂ ਦੀ ਮਤ ਨਾਲ ਹੀ ਗੱਲ ਬਣਨੀ ਹੈ ਜੀ, ਗੁਰੂ ਦੇ ਦੁਆਰਾ ਦਿੱਤੀ ਹੋਈ ਸਿਆਣਪ ਨਾਲ ਹੀ ਜਿਹੜੀ ਗੱਲ ਬਣਨੀ, ਜੇ ਕੋਈ ਗੱਲ ਬਣਾਉਣੀ ਚਾਹੁੰਦਾ ਤੇ ਭੜਕਿਆਂ ਨਹੀਂ ਗੱਲ ਬਣਨੀ। ਤੇ ਬਾਬਾ ਜੀ ਕਹਿੰਦੇ, ਦੇਸ ਦਸੰਤਰ ਭਾਵ ਥਕੇ, ਆਖਿਆ ਵਨ ਸੁਵਨੇ ਦੇਸ਼ਾਂ ਵਿਦੇਸ਼ਾਂ ਵਿੱਚ ਕਦੀ ਇੱਥੇ ਕਦੀ ਉੱਥੇ ਭਾਵ ਭਾਵ ਕੇ ਥੱਕ ਜਾਂਦੇ ਨੇ। ਤੁਹਾਡੇ ਅੰਦਰ ਆਪ ਲੁਕਾਇਆ, ਇਹਨਾਂ ਨੂੰ ਪਤਾ ਹੀ ਨਹੀਂ ਵੀ ਰੱਬ ਤੇ ਤੁਹਾਡੇ ਅੰਦਰ ਹੀ ਲੁਕਿਆ ਹੋਇਆ, ਉਹਨੂੰ ਲੱਭਣਾ ਕਿੱਥੇ ਜੇ, ਉਹ ਤੇ ਤੁਹਾਡੇ ਅੰਦਰ ਹੈ। ਜਿਹੜੀ ਚੀਜ਼ ਅੰਦਰ ਲੁਕੀ ਹੋਵੇ ਉਹਨੂੰ ਐਵੇਂ ਤੁਸੀਂ ਭਜਦੇ ਫਿਰੋ ਬਾਹਰ। ਚੀਜ਼ਾਂ ਗੁਆਚਦੀਆਂ ਵੀ ਅੰਦਰੋਂ ਨੇ ਤੇ ਪੈਦਾ ਵੀ ਅੰਦਰ ਹੀ ਹੋਣੀਆਂ। ਬੰਦੇ ਦਾ ਇਖਲਾਕ ਵੀ ਅੰਦਰੋਂ ਗੁਆਚਦਾ ਤੇ ਇਖਲਾਕ ਬਣਨਾ ਵੀ ਕਿੱਥੇ ਹੈ, ਅੰਦਰ ਹੀ ਬਣਨਾ ਨਾ, ਬਾਹਰ ਤਾਂ ਨਹੀਂ ਨਾ ਬਣਨਾ। ਤੋ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਵੀ ਬੰਦੇ ਦੇ ਅੰਦਰ ਹੀ ਨੇ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ, ਤੇ ਇਹ ਲੱਭਣੇ ਵੀ ਅੰਦਰੋਂ ਹੀ ਨੇ, ਇਹਦੇ ਲਈ ਭਟਕਣ ਦੀ ਲੋੜ ਨਹੀਂ ਹੈਗੀ, ਥਾਂ ਪੁਰ ਥਾਂ ਜਾਣ ਦੀ ਲੋੜ ਨਹੀਂ ਹੈਗੀ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣੇ ਆਪ ਦਿਖਾਇਆ। ਗੁਰੂ ਦਾ ਸ਼ਬਦ ਰਤਨ ਆ, ਜਦੋਂ ਅੰਦਰ ਟਿਕਦਾ ਨਾ, ਜਿਵੇਂ ਹਨੇਰਾ ਹੋਵੇ ਨਾ ਸਾਧ ਸੰਗਤ, ਹਨੇਰਾ ਕਮਰੇ ਦੇ ਵਿੱਚ ਤੇ ਸਾਰੀਆਂ ਚੀਜ਼ਾਂ ਪਈਆਂ ਹੋਣ ਉੱਥੇ ਕੀਮਤੀ, ਤੇ ਥੋੜ੍ਹਾ ਜਿਹਾ ਬਲਬ ਜਗਦਾ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਸਾਹਮਣੇ ਨਜ਼ਰ ਆ ਜਾਂਦੀਆਂ। ਆਖਿਰ ਰੱਬ ਤੁਹਾਡੇ ਅੰਦਰ ਹੀ ਹੈ ਦੁਨੀਆਂ ਦੇ ਲੋਕੋ, ਬਸ ਹਨੇਰਾ ਹੈ। ਤੇ ਜਿਵੇਂ ਨਾ ਜਿਹੜਾ ਰਤਨ ਹੁੰਦਾ ਨਾ ਕੀਮਤੀ, ਜਿਹਨੂੰ ਹੀਰਾ ਕਹਿ ਦਿੰਦੇ ਨੇ, ਉਹਨੂੰ ਜੇ ਤੁਸੀਂ ਹਨੇਰੇ ਵਿੱਚ ਰੱਖੋ ਤੇ ਜਿਹੜਾ ਅਸਲੀ ਰਤਨ ਹੁੰਦਾ ਉਹ ਚਮਕਦਾ, ਜਦੋਂ ਚਮਕਿਆ ਉਹਦੀ ਰੋਸ਼ਨੀ ਦੇ ਨਾਲ ਸਾਨੂੰ ਦਿਖਣ ਲੱਗ ਪਿਆ। ਆਖਿਆ ਗੁਰੂ ਦਾ ਸ਼ਬਦ ਰਤਨ ਹੈ, ਜਿਹਨੇ ਅੰਦਰ ਰੱਖਿਆ ਸ਼ਬਦ ਨੇ ਚਮਕ ਦੇਣੀ ਆ, ਤੇ ਰੱਬ ਤਾਂ ਰੱਬ ਦੀ ਪ੍ਰਾਪਤੀ ਕਿੱਥੋਂ ਹੋ ਜਾਣੀ, ਤੁਹਾਨੂੰ ਅੰਦਰੋਂ ਹੀ ਹੋ ਜਾਣੀ। ਹੈ ਸਾਰਾ ਕੁਝ, ਸਭ ਕੁਛ ਕਰਮ ਹੈ, ਬਾਹਰ ਨਾਹੀਂ ਬਾਹਰ ਟੋਲੈ ਸੋ ਭਰਮ ਭੁਲਾਈ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣੇ ਆਪ ਦਿਖਾਇਆ, ਆਪਣਾ ਆਪ ਪਛਾਣਿਆ। ਕੋਈ ਕਹਿੰਦਾ ਜੀ ਮੈਂ ਰੱਬ ਦੀ ਪਛਾਣ ਰੱਖੀ ਹੈ, ਉਹ ਭਾਈ ਰੱਬ ਦੀ ਪਛਾਣ ਬਾਅਦ ਚ ਰੱਖੀ, ਪਹਿਲਾਂ ਕੀ ਆਪਣੇ ਆਪ ਦੀ ਪਛਾਣ ਕੀਤੀ, ਤੂੰ ਆਪਣੇ ਆਪ ਨੂੰ ਜਾਣਿਆ ਕਿਤੇ। ਜਿਹੜਾ ਕੋਈ ਬੰਦਾ ਇੱਦਾਂ ਦਾ ਵੀ ਡੋਰਾ ਪਿੱਟੇ, ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਛਾਣ। ਤੋ ਬਾਬਾ ਜੀ ਬਖਸ਼ਿਸ਼ ਕਰਨ, ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਵਿਣ ਨਾਵੈ ਸਭ ਭਰਮ ਦੇ ਨਿਤ ਜਗ ਟੋਟਾ। ਰੱਬ ਦੇ ਗੁਰੂ ਦੀ ਵਿਚਾਰ ਤੋਂ ਬਿਨਾਂ ਟੋਟਾ ਹੀ ਟੋਟਾ, ਘਾਟਾ ਹੀ ਘਾਟਾ, ਜਿਹੜਾ ਮਰਜ਼ੀ ਕਰਮ ਕਰ ਲਓ, ਹਰ ਬਿਜ਼ਨਸ ਘਾਟੇ ਦਾ ਹੈ। ਮਨਮੁਖ ਕਰਮ ਕਮਾਵਣੇ, ਮਨਮੁਖ ਇਹਨੂੰ ਕਹਿੰਦੇ ਨੇ, ਮਨਮੁਖ ਦਾ ਮਤਲਬ ਹੁੰਦਾ ਸਾਧ ਸੰਗਤ ਜਿਹੜਾ ਮਨ ਦੀ ਸੁਣਦਾ, ਬਸ ਉਹਨੂੰ ਮਨਮੁਖ ਕਹਿੰਦੇ ਨੇ। ਮੁਖ ਦਾ ਮਤਲਬ ਮੂੰਹ ਹੁੰਦਾ, ਤੇ ਮਨ ਜਿਹਦਾ ਮੂੰਹ ਕਿਹਦੇ ਵੱਲ ਹੈ, ਆਪਣੇ ਮਨ ਦੇ ਨਾਲ, ਉਹਨੂੰ ਮਨਮੁਖ ਕਹਿੰਦੇ ਨੇ। ਵੀ ਜਿਹਨੇ ਹਰ ਹਦਾਇਤ ਜਾਂ ਕਹਿ ਲਓ ਵੀ ਹਰ ਇੰਸਟਰਕਸ਼ਨ ਕੇਵਲ ਆਪਣੇ ਮਨ ਦੀ ਫੋਲੋ ਕਰਨੀ ਹੈ ਨਾ, ਉਹਨੂੰ ਮਨਮੁਖ ਕਹਿੰਦੇ ਨੇ। ਤੇ ਸਿੱਖ ਨੇ ਕੀ ਕਰਨਾ, ਸਿੱਖ ਨੇ ਇੰਸਟਰਕਸ਼ਨ ਗੁਰੂ ਦੇ ਸ਼ਬਦ ਦੀ ਫੋਲੋ ਕਰਨੀ ਆ, ਤਾਂ ਉਹ ਗੁਰਮੁਖ ਹੈ। ਤੋ ਗੁਰਮੁਖ ਦਾ ਮਤਲਬ ਇਹ ਵੀ ਨਹੀਂ ਹੈ ਵੀ ਜਿਹੜਾ ਇੱਦਾਂ ਮੂੰਹ ਗੁਰੂ ਵੱਲ ਕਰ ਲੈਂਦਾ, ਇੱਦਾਂ ਤਾਂ ਸਾਰੇ ਕਰਦੇ ਨੇ। ਉਹ ਕਈ ਵਾਰਾਂ ਵੇਖਿਆ ਗੁਰੂ ਘਰਾਂ ਦੇ ਵਿੱਚ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ
ਕਿ ਕੁਝ ਸਾਡੇ ਵੀਰ ਭਰਾ ਮੱਥਾ ਟੇਕਦੇ ਨੇ, ਉਹਨਾਂ ਨੂੰ ਚਲੋ ਕਿਸੇ ਨੇ ਕਿਹਾ ਹੋਣਾ ਵਾ ਵੀ ਮਹਾਰਾਜ ਲਪੇਟ ਨਹੀਂ ਕਰਨੀ, ਉਹ ਫਿਰ ਜਦੋਂ ਮੱਥਾ ਟੇਕਦੇ ਨੇ ਫਿਰ ਪੁੱਠੇ ਪੈਰੀ ਵਾਪਸ ਮੁੜਦੇ ਨੇ, ਉਦਾਂ ਹੀ ਜਿੱਦਾਂ ਅੱਗੇ ਨੂੰ ਆਉਂਦੇ ਨੇ ਉਦਾਂ ਹੀ, ਜਿਵੇਂ ਰਿਵਰਸ ਤੇ ਨਹੀਂ ਲਾਇਆ ਹੁੰਦਾ ਕੋਈ ਚੀਜ਼, ਉਦਾਂ ਫਿਰ ਰਿਵਰਸ ਹੀ ਉਹ ਪਿੱਛੇ ਨੂੰ ਮੁੜਦੇ ਨੇ। ਤੋ ਚਲੋ ਉਹਨਾਂ ਨੂੰ ਭੁਲੇਖਾ ਵਿਚਾਰਿਆਂ ਨੂੰ ਇਹ ਹੁੰਦਾ ਵਾ ਵੀ ਕਿਤੇ ਸਾਡੀ ਮਹਾਰਾਜਾ ਲਏ ਪਿੱਠ ਨਾ ਹੋ ਜਾਵੇ, ਨਹੀਂ ਇੱਦਾਂ ਪਿੱਠ ਨਹੀਂ ਹੁੰਦੀ ਮਹਾਰਾਜਾ ਲਏ, ਇੱਦਾਂ ਨਹੀਂ ਹੁੰਦੀ। ਪਿੱਠ ਹੁੰਦੀ ਹੈ ਮਨ ਦੀ, ਜਦੋਂ ਮੇਰਾ ਮਨ ਗੁਰੂ ਦੇ ਸ਼ਬਦ ਨਾਲ ਭਿੱਜਦਾ ਹੀ ਨਹੀਂ, ਗੁਰੂ ਦੇ ਉਪਦੇਸ਼ ਨੂੰ ਸੁਣਦਾ ਹੀ ਨਹੀਂ। ਹੁਣ ਸਾਡੇ ਘਰਾਂ ਵਿੱਚ ਧੀ ਪੁੱਤਰ ਨੇ ਸਾਰੀ ਦਿਹਾੜੀ ਮੂੰਹ ਤੁਹਾਡੇ ਵੱਲ ਕਰ ਛੱਡਣ, ਤੇ ਤੁਸੀਂ ਉਹਨਾਂ ਨੂੰ ਕੋਈ ਗੱਲ ਕਹੋ ਤੇ ਉਹਦਾ ਠੋਕ ਕੇ ਜਵਾਬ ਦੇ ਦੇਣ, ਤੇ ਪਿੱਠ ਉਹ ਹੁੰਦੀ ਅਸਲੀ, ਇੱਕ ਦੂਜੇ ਵੱਲ ਆਪਾਂ ਪਿੱਠਾਂ ਕਰਦੇ ਹੀ ਹਾਂ। ਇਹ ਤੇ ਇੱਕ ਕ੍ਰਾਈਟੀਰੀਆ ਬੜੇ ਮਿਥਲੇ ਜੀ ਸਾਡੇ ਦੇ ਵਿੱਚ ਤੇ, ਵੀ ਇੱਦਾਂ ਬੇਅਦਬੀ ਹੋ ਜਾਂਦੀ ਆ ਜੇ ਕਿਸੇ ਨੇ ਪਿੱਠ ਵੀ ਇੱਧਰ ਨੂੰ ਕਰ ਲਈ ਤੇ। ਹਰ ਬੰਦਾ ਹੀ ਜਿਵੇਂ ਅੱਜ ਕੱਲ੍ਹ ਤੇ ਬੇਅਦਬੀ ਦੇ ਠੇਕੇਦਾਰ ਵੀ ਬੜੇ ਤੁਰੇ ਫਿਰਦੇ ਨੇ, ਕੋਈ ਪਤਾ ਨਹੀਂ ਉਹਨਾਂ ਕਿਹੜੀ ਚੀਜ਼ ਨੂੰ ਬੇਅਦਬੀ ਕਹਿ ਦੇਣਾ, ਕਿਹੜੀ ਚੀਜ਼ ਨੂੰ। ਤੇ ਤੁਸੀਂ ਇਹਨਾਂ ਦੀ ਹਾਲਾਤ ਵੇਖਿਓ, ਜਦੋਂ ਇਹਨਾਂ 100 ਖੰਡ ਪਾਠ ਇਕੱਠਾ ਧਰਿਆ ਹੁੰਦਾ ਨਾ ਜੋੜ ਕੇ, ਤੇ ਇੱਕ ਦੂਜੇ ਵੱਲ ਸਾਰਿਆਂ ਦੀਆਂ ਪਿੱਠਾਂ ਹੁੰਦੀਆਂ। ਮੰਨ ਲਓ ਇੱਕ ਖੰਡ ਪਾਠ ਸਾਹਿਬ ਮਹਾਰਾਜ ਦੇ ਪ੍ਰਕਾਸ਼ ਇੱਦਾਂ ਕਰਕੇ ਨੇ ਉੱਥੇ ਬੈਠੇ ਨੇ, ਇੱਕ ਮਗਰਲੇ ਬੰਨੇ ਪ੍ਰਕਾਸ਼ ਹੈ ਉੱਧਰ ਨੂੰ ਬੈਠੇ, ਸਾਰਿਆਂ ਦੀਆਂ ਇੱਕ ਦੂਜੇ ਵੱਲ ਕੀ ਨੇ ਪਿੱਠਾਂ। ਤੋ ਅੱਜ ਕੱਲ੍ਹ ਤਾਂ ਇਹ ਵੀ ਡਰ ਲੱਗਣ ਲੱਗ ਪਿਆ, ਕੋਈ ਪਤਾ ਨਹੀਂ ਵੀ ਕਿਹੜੀ ਚੀਜ਼ ਨੂੰ ਬੇਅਦਬੀ ਐਲਾਨ ਦੇਣਾ, ਡਰ ਹੀ ਹੈ। ਉਹ ਮੈਨੂੰ ਯਾਦ ਨਿੱਕੇ ਹੁੰਦੇ ਨਾ ਬੱਚੇ ਕਿਤੇ ਗੁਰਦੁਆਰੇ ਉਹਨਾਂ ਨੇ ਵੇਖ ਆਉਣਾ, ਛੋਟੇ ਛੋਟੇ ਬੱਚੇ, ਅਸੀਂ ਖੁਦ ਗੁਰਦੁਆਰੇ ਨਿੱਕੇ ਹੁੰਦੇ ਜਾਂਦੇ ਰਹੇ। ਉਹ ਜਦੋਂ ਗੁਰਦੁਆਰੇ ਜਾਣਾ ਤੇ ਘਰੇ ਆਣ ਕੇ ਭਾਈ ਦੀ ਰੀਸ ਕਰਨੀ, ਗੁਰਦੁਆਰੇ ਵਾਲੇ ਭਾਈ ਦੀ ਘਰੇ ਆਣ ਕੇ ਕੀ ਕਰਨੀ, ਰੀਸ ਕਰਨੀ। ਉਹ ਕਿਸੇ ਬੱਚੇ ਨੇ ਇੱਦਾਂ ਘਰੋਂ ਪੀੜਾ ਫੜ ਲੈਣਾ, ਉਹਦੇ ਉੱਤੇ ਸਰਾਣਾ ਰੱਖ ਕੇ ਇਹਦੇ ਉੱਤੇ ਪਾ ਲੈਣਾ, ਦੂਜਾ ਕੱਪੜਾ ਇੱਕ ਪਾ ਲੈਣਾ, ਇੱਦਾਂ ਘਰੋਂ ਹੀ ਕੋਈ ਚੀਜ਼ ਫੜ ਕੇ ਤੇ ਇੱਦਾਂ ਸੱਤ ਨਾਮ ਵਾਹਿਗੁਰੂ ਕਰ ਲੱਗ ਪੈਣਾ, ਤੇ ਘਰ ਦੇ ਪ੍ਰਸੰਨ ਹੁੰਦੇ ਸੀ ਵੀ ਸਾਡਾ ਬੱਚਾ ਕੁਝ ਸਿੱਖ ਰਿਹਾ, ਵੀ ਕੁਝ ਗੇਨ ਕਰਕੇ ਆਇਆ, ਗਿਆ ਸੀ ਭਾਵੇਂ ਰੀਸ ਹੀ ਕਰਦਾ ਚਲੋ ਭਾਈ ਦੀ, ਪਰ ਕੁਝ ਸਿੱਖ ਕੇ ਆਇਆ, ਸਿੱਖ ਕੇ ਆਇਆ, ਤੋ ਖੁਸ਼ੀ ਹੋਣੀ ਚਲੋ ਬੱਚਾ ਇੱਧਰਲੇ ਬੰਨੇ। ਤੋ ਉਹਨਾਂ ਨੂੰ ਆਉਂਦਾ ਤੇ ਕੁਝ ਨਹੀਂ ਸੀ, ਉਦਾਂ ਹੀ ਬਾਬਿਆਂ ਨੂੰ ਏਕਾਂ ਲਾਈ ਜਾਣੀਆਂ ਬੱਚਿਆਂ ਨੇ ਬੈਠਿਆਂ। ਹੁਣ ਤੇ ਇਹ ਵੀ ਡਰ ਲੱਗਦਾ ਵੀ ਇਹਨੂੰ ਵੀ ਕਿਤੇ ਕੋਈ ਬੱਚਾ ਹੀ ਨਾ ਝੜਕਾ ਦੇਵੇ ਸਾਡਾ, ਵੀ ਬੇਅਦਬੀ ਕਰ ਰਿਹਾ ਮਹਾਰਾਜ ਦੀ, ਰੀਸ ਕਰ ਰਿਹਾ। ਇਹ ਕ੍ਰਾਈਟੀਰੀਏ ਨੇ ਆਪੋ ਆਪਣੇ, ਤੁਸੀਂ ਜਿੰਨੇ ਬੰਦਿਆਂ ਨੂੰ ਵੇਖ ਲਓ। ਹੁਣ ਇੱਕ ਹੈ ਵੀ ਜਿਹੜਾ ਪਿੱਠ ਕਰਨ ਨੂੰ ਵੀ ਇੱਧਰ ਨੂੰ ਕੀ ਸਮਝਦਾ, ਰਿਵਰਸ ਮੋੜ ਤੇ ਜਾਂਦਾ ਉਹ ਪਿਛਾਂ ਨੂੰ, ਵੀ ਇਹ ਵੀ ਕੀ ਹੈ, ਬੇਅਦਬੀ ਹੈ। ਕੀ ਕਰੋਗੇ ਤੁਸੀਂ, ਸਾਨੂੰ ਕੁਝ ਗੱਲਾਂ ਸਮਝਣ ਵਿਚਾਰਨ ਦੀ ਲੋੜ ਹੈ ਵੀ ਗੁਰੂ ਦੇ ਸ਼ਬਦ ਵੱਲ ਪਿੱਠ ਨਹੀਂ ਹੋਣੀ ਚਾਹੀਦੀ ਤੁਹਾਡੀ। ਹਾਂ ਠੀਕ ਹੈ, ਕਲਾਸ ਦਾ ਇੱਕ ਡਿਸਿਪਲਨ ਹੈ ਵੀ ਸਾਹਮਣੇ ਸਟੇਜ ਲੱਗੀ ਹੈ, ਸਾਹਮਣੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਆਪਣਾ ਮੂੰਹ ਇੱਧਰ ਨੂੰ ਹੋਣਾ ਚਾਹੀਦਾ ਜਦੋਂ ਆਪਾਂ ਸੰਗਤ 'ਚ ਬੈਠਣਾ। ਅਦਰਵਾਈਜ਼ ਇੱਥੇ ਨਹੀਂ ਕਰੋਗੇ ਤਾਂ ਬਾਹਰ ਚਲੇ ਜਾਓਗੇ ਤੇ ਉੱਥੇ ਜਾ ਕੇ ਪਿੱਠ ਹੋ ਜਾਣੀ। ਸਮਝੋ ਨਾ ਬੇਨਤੀ ਨੂੰ, ਤੇ ਤੁਹਾਨੂੰ ਮੈਂ ਸਿੱਧੀ ਇਗਜ਼ਾਮਪਲ ਦੇ ਰਿਹਾ ਵੀ ਇੱਥੇ ਜਦੋਂ 100 ਅਖੰਡ ਪਾਠ ਇਕੱਠਾ ਧਰਿਆ ਹੁੰਦਾ ਨਾ, 100 ਅਖੰਡ ਪਾਠ, ਮੰਨ ਲਓ ਫੋਰ ਐਗਜ਼ਾਮਪਲ ਵੇਖੋ ਆਪਣਾ ਹਾਲ ਹੈ, ਇਹਦੇ ਵਿੱਚ ਤੁਸੀਂ 100-150 ਅਖੰਡ ਪਾਠਾਂ ਦੀ ਲੜੀ ਚਲਾਉਣੀ ਆ, ਹਾਲਾਂਕਿ ਇਹ ਕੋਈ ਗੁਰਮਤ ਨਹੀਂ ਹੈਗੀ, ਮਨਮਤ ਹੈ, ਪਰ ਜਦੋਂ ਇੱਥੇ ਪ੍ਰਕਾਸ਼ ਹੋਣੇ ਇੱਦਾਂ ਪੀੜੇ, ਇੱਦਾਂ ਐਂ ਕਰਕੇ ਪੀੜੇ ਪ੍ਰਕਾਸ਼ ਹੋਣੇ, ਸਾਰਿਆਂ ਪਾਠੀਆਂ ਦੀਆਂ ਇੱਕ ਦੂਜੇ ਲੱਗੀਆਂ ਹੋਣੀਆਂ ਪਿੱਠਾਂ ਹੋਣੀਆਂ, ਇੱਕ ਨੇ 2 ਉੱਧਰ ਲਾਈਨਾਂ ਲੱਗੀਆਂ, 2 ਇੱਧਰ ਲੱਗੀਆਂ। ਤੋ ਇਹ ਕ੍ਰਾਈਟੀਰੀਆ ਚੋਂ ਬਾਹਰ ਆਈਏ, ਸਾਡੇ ਬਜ਼ੁਰਗਾਂ ਨੇ ਜੰਗਲਾਂ ਦੇ ਵਿੱਚ ਮੰਗਲ ਲਾ ਛੱਡੇ, ਸਤਿਗੁਰ ਦੀ ਬਾਣੀ ਦਾ ਆਸਰਾ ਨਹੀਂ ਛੱਡਿਆ, ਘੋੜਿਆਂ ਦੀਆਂ ਪਿੱਠਾਂ ਉੱਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰਹੇ ਨੇ। 18ਵੀਂ ਸਦੀ ਦਾ ਇਤਿਹਾਸ ਪੜ੍ਹ ਕੇ ਵੇਖੋ, ਪਿੰਡਾਂ ਦੇ ਗੁਰਦੁਆਰੇ ਕੱਚੇ ਸੀ, ਗੋਹੇ ਨਾਲ ਲੇਪਣ ਕਰਕੇ ਉੱਥੇ ਵੀ ਮਹਾਰਾਜ ਦਾ ਪ੍ਰਕਾਸ਼ ਰਿਹਾ ਹੈ, ਛੰਨਾਂ ਦੇ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਿਹਾ। ਆਹ ਸਹੂਲਤਾਂ ਤੇ 5-7 ਸਾਲ, 10 ਸਾਲ, 20 ਸਾਲ ਪਹਿਲਾਂ ਆਈਆਂ ਨੇ, ਪਹਿਲਾਂ ਕੀ ਹੁੰਦਾ ਸੀ। ਤੋ ਇਸ ਕਰਕੇ ਸਮਝਿਓ ਬੇਨਤੀ ਨੂੰ, ਜਿਹੜੀਆਂ ਕਈ ਵਾਰ ਪਾਲਿਸੀਆਂ ਸਾਜ਼ਿਸ਼ਾਂ ਕੁਝ ਲੋਕ, ਤਾਂ ਕਿ ਲੋਕ ਗੁਰੂ ਗ੍ਰੰਥ ਸਾਹਿਬ ਤੋਂ ਡਰ ਨਹੀਂ ਲੱਗ ਪੈਣ, ਇਹਨਾਂ ਨੂੰ ਡਰ ਹੀ ਲੱਗਣ ਲੱਗ ਪਵੇ। ਤੋ ਬੇਅਦਬੀ ਕੀ ਹੈ, ਪਿੱਠ ਕੀ ਹੈ, ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰਦਾ, ਹਰ ਸਿੱਖ ਆਪਣੀ ਸਮਝ ਮੁਤਾਬਕ ਸਤਿਗੁਰ ਦਾ ਕੀ ਕਰਦਾ ਹੈ, ਸਤਿਕਾਰ ਕਰਦਾ, ਇੱਜ਼ਤ ਕਰਦਾ,
ਅਸਲ ਵਿੱਚ ਗੱਲ ਇਹ ਹੈ ਵੀ ਜਦੋਂ ਅਸੀਂ ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚੋਂ ਵਿਸਾਰ ਦਿੰਦੇ ਹਾਂ, ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਫ਼ਰਤ, ਗਾਲੀ ਗਲੋਚ, ਜਦੋਂ ਇੱਦਾਂ ਦੀਆਂ ਚੀਜ਼ਾਂ ਨੇ ਨਾ, ਅਸਲ ਵਿੱਚ ਗੁਰੂ ਦੀ ਬਿਦ ਵੀ ਇਹ ਹੈ। ਲੋਕ ਵਹਿੰਦੇ ਨੇ ਵੀ ਸਿੱਖ ਇੱਦਾਂ ਦੇ ਹੁੰਦੇ ਨੇ, ਦੁਨੀਆਂ ਵਹਿੰਦੀ ਹੈ ਵੀ ਆਹ ਸਿੱਖ ਇੱਦਾਂ ਦੇ ਹੁੰਦੇ ਨੇ। ਸਤਿਗੁਰ ਨੇ ਬਖਸ਼ਿਸ਼ ਬੜੀ ਪਿਆਰੀ ਕੀਤੀ। ਬਾਬਾ ਜੀ ਨੇ ਕਿਹਾ ਵੀ ਭਾਈ, ਮਨ ਪਿੱਛੇ ਚੱਲ ਕੇ ਕਰਮ ਨਾ ਕਮਾਇਆ ਕਰੋ, ਹਉਮੈ ਵਾਲੇ ਕਰਮ ਨਾ ਕਰਿਆ ਕਰੋ। ਮਨ ਮੁਖ ਕਰਮ ਕਮਾਵਣੇ, ਹਉਮੈ ਅੰਧ ਗੁਬਾਰ, ਗੁਰਮੁਖ ਅੰਮ੍ਰਿਤ ਪੀਵਣਾ। ਗੁਰੂ ਵੱਲ ਮੁਖ ਕਰਕੇ ਕੀ ਪੀਣਾ? ਅੰਮ੍ਰਿਤ ਪੀਣਾ, ਅੰਮ੍ਰਿਤ ਪੀਣਾ। ਕਿਹੜਾ ਅੰਮ੍ਰਿਤ ਹੈ? ਬਾਣੀ ਦਾ ਅੰਮ੍ਰਿਤ। ਬਾਣੀ ਚੋਂ ਰਸ ਪ੍ਰਾਪਤ ਕਰਨਾ ਉਹਨੂੰ ਅੰਮ੍ਰਿਤ ਕਹਿੰਦੇ ਨੇ। ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਹੇ ਨਾਨਕ, ਸ਼ਬਦ ਦੀ ਵਿਚਾਰ ਵਿੱਚੋਂ ਤੈਨੂੰ ਇਹ ਅੰਮ੍ਰਿਤ ਲੱਭੇਗਾ। ਇਹਨੂੰ ਹੀ ਬਾਬਾ ਜੀ ਕਹਿੰਦੇ ਨੇ, ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਭਾਈ। ਆਖਿਆ ਰੱਬ ਦਾ ਨਾਮ ਅੰਮ੍ਰਿਤ ਹੈ, ਗੁਰੂ ਦੀ ਵਿਚਾਰ ਅੰਮ੍ਰਿਤ ਹੈ, ਇਹਨੂੰ ਪੀਵੋ, ਇਹਨੂੰ ਛਕੋ। ਹੁਣ ਜਿੰਨੇ ਨੇ ਇਹ ਅੰਮ੍ਰਿਤ ਛਕ ਲਿਆ, ਜਿਨ੍ਹਾਂ ਨੇ ਇਹ ਰੱਬ ਦੇ ਨਾਂ ਨੂੰ ਜੀਵਨ ਵਿੱਚ ਕਮਾ ਲਿਆ, ਉਹ ਕਿੱਦਾਂ ਦੇ ਹੋ ਜਾਂਦੇ ਨੇ? ਅਗਲੇ ਸਲੋਕ ਵਿੱਚ ਗੁਰੂ ਅਮਰਦਾਸ ਸਾਹਿਬ ਨੇ ਇਹ ਗੱਲ ਆਖੀ। ਉਹਨਾਂ ਕਿਹਾ, ਮਹਿਲਾ ਤੀਜਾ, ਸਹਿਜੇ ਜਾਗੈ। ਸਹਿਜ ਵਿੱਚ ਹੀ ਜਾਗਦੇ ਨੇ। ਸਹਿਜ ਦਾ ਮਤਲਬ ਹੁੰਦਾ ਜੀ ਅਡੋਲ ਹੋ ਜਾਣਾ, ਅਡੋਲ ਹੋ ਗਏ, ਜਾਗ ਗਏ, ਉਹ ਸਚੇਤ ਰਹਿੰਦੇ ਨੇ। ਸਹਿਜੈ ਸੋਵੈ, ਉਹ ਸੁੱਤੇ ਵੀ ਅਡੋਲ ਨੇ, ਉਹ ਸੁੱਤੇ ਹੋਏ ਵੀ ਅਡੋਲ ਨੇ। ਤੇ ਇੱਕ ਉਹ ਦਿਨ ਜਿਨ੍ਹਾਂ ਨੂੰ ਸੁੱਤਿਆਂ ਹੋਇਆਂ ਨੂੰ ਸੂਲਾਂ ਚੁੱਭਦੀਆਂ ਨੇ, ਸੁੱਤਿਆਂ ਹੋਇਆਂ ਨੂੰ ਸੂਲਾਂ ਚੁੱਭਦੀਆਂ ਨੇ। ਗੁਰਮੁਖ ਅੰਨ ਦਿਨ ਉਸਤਤ ਹੋਵੈ, ਗੁਰੂ ਵੱਲ ਮੁੱਖ ਕਰਕੇ ਅੰਨ ਦਿਨ ਦਿਨ ਰਾਤ ਕੀ ਕਰਦੇ ਨੇ? ਉਹਦੀ ਉਸਤਤ ਕਰਦੇ ਨੇ, ਉਹਨਾਂ ਦੀ ਵਡਿਆਈ ਕਰਦੇ ਨੇ। ਸਹਿਜੇ ਜਾਗੈ ਸਹਿਜੇ ਸੋਵੈ, ਗੁਰਮੁਖ ਅੰਨ ਦਿਨ ਉਸਤਤ ਹੋਵੈ। ਮਨ ਮੁਖ ਭਰਮ ਹੈ, ਮਨ ਦੇ ਪਿੱਛੇ ਚੱਲਣ ਵਾਲਾ ਹਮੇਸ਼ਾ ਹੀ ਭਟਕਦਾ ਰਹਿੰਦਾ ਹੈ। ਮਨ ਮੁਖ ਭਰਮੈ ਸਹਿਸਾ ਹੋਵੇ, ਉਹਦੇ ਅੰਦਰ ਸਦੀਵ ਕੀ ਬਣਿਆ ਰਹਿੰਦਾ? ਸਹਿਮ ਬਣਿਆ ਰਹਿੰਦਾ, ਡਰ ਬਣਿਆ ਰਹਿੰਦਾ। ਅੰਤਰ ਚਿੰਤਾ, ਉਹਦੇ ਅੰਦਰ ਕੀ ਬਣੀ ਰਹਿੰਦੀ? ਚਿੰਤਾ ਬਣੀ ਰਹਿੰਦੀ। ਨੀਂਦ ਨਾ ਸੋਵੇ, ਉਹਨੂੰ ਨੀਂਦ ਹੀ ਨਹੀਂ ਆਉਂਦੀ। ਮੰਜੇ ਉੱਤੇ ਪਿਆ ਹੋਇਆ ਵੀ ਕਦੀ ਇੱਧਰ ਕਦੀ ਇੱਧਰ ਕਦੀ ਇੱਧਰ। ਅੱਛਾ, ਤੇ ਇੱਥੇ ਇੱਕ ਬੇਨਤੀ ਹੋਰ ਕਰਦਾ, ਜੇ ਆਪਾਂ ਵੀ ਇਸ ਗੱਲ ਨੂੰ ਸਮਝਦੇ ਹਾਂ ਨਾ ਵੀ ਸਾਨੂੰ ਵੀ ਨੀਂਦ ਨਹੀਂ ਆਉਂਦੀ ਰਾਤ ਨੂੰ ਕਈ ਵਾਰ, ਤੁਸੀਂ ਉਹਦਾ ਇੱਕ ਫਾਰਮੂਲਾ ਬੜਾ ਸਿੱਧਾ ਹੈ, ਉਹ ਇਹ ਹੈ ਵੀ ਵਾਧੂ ਦੇ ਬੋਝ ਆਪਣੀ ਲਾਈਫ ਵਿੱਚੋਂ ਪਾਸੇ ਕਰ ਦਿਓ। ਵਾਧੂ ਦਾ ਸਟ੍ਰੈਸ, ਅਸੀਂ ਜਦੋਂ ਪਦਾਰਥਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਨੀ ਜ਼ਿਆਦਾ ਇੰਪੋਰਟੈਂਸ ਦੇ ਦਿੱਤੀ, ਜਦੋਂ ਅਸੀਂ ਕੁਝ ਗੱਲਾਂ ਇੱਦਾਂ ਹੀ ਮੰਨ ਕੇ ਬਹਿ ਗਏ ਵੀ ਨਹੀਂ ਜੇ ਬਿਜ਼ਨਸ ਹੈ ਉਹ 'ਚ ਤਾਂ ਘਾਟਾ ਪੈ ਹੀ ਨਹੀਂ ਸਕਦਾ, ਜੇ ਤੁਸੀਂ ਇੱਦਾਂ ਮੰਨਣ ਲੱਗ ਪਓ ਵੀ ਨਹੀਂ ਵੀ ਇਹ ਦੁਨੀਆਂ ਦੇ ਕਾਰਾਂ ਵਿਹਾਰਾਂ ਵਿੱਚ ਉਤਰਾਅ ਚੜਾਅ ਵੀ ਆਉਂਦੇ ਨੇ, ਜੇ ਮੈਂ ਸੁੱਖ ਮੰਨੇ ਹਾਂ ਤਾਂ ਦੁੱਖ ਵੀ ਆਉਣੇ ਨੇ, ਜੇ ਤੁਸੀਂ ਇੱਦਾਂ ਦੀ ਸੋਚ ਦੇ ਧਾਰਨੀ ਬਣ ਜਾਓਗੇ ਫਿਰ ਤੁਹਾਨੂੰ ਨੀਂਦ ਆ ਜਾਣੀ। ਚਿੰਤਤ ਬੰਦੇ ਨੂੰ ਨੀਂਦ ਨਹੀਂ ਆਉਂਦੀ, ਜਿਹੜਾ ਚਿੰਤਾ ਤੋਂ, ਜਿਹੜਾ ਫਿਕਰ ਤੋਂ ਮੁਕਤ ਹੁੰਦਾ ਉਹਨੂੰ, ਚਿੰਤਾ ਵੀ ਜਿਹੜੀ ਹੈ ਨਾ ਉਹ ਇੱਕ ਹੱਦ ਤਾਂ ਹੀ ਕਰਨੀ ਚਾਹੀਦੀ ਹੈ, ਇੱਕ ਹੱਦ ਤਾਂ ਹੀ। ਜਦੋਂ ਚੀਜ਼ਾਂ ਵੱਸੋਂ ਬਾਹਰ ਤੁਹਾਨੂੰ ਲੱਗਣ ਲੱਗ ਪੈਣ ਤੇ ਫਿਰ ਛੱਡ ਦਿਓ, ਫਿਰ ਉੱਥੇ ਸਰੈਂਡਰ ਕਰ ਦੇਣਾ ਚੰਗੀ ਗੱਲ ਹੁੰਦਾ ਹੈ ਵੀ ਕੋਈ ਗੱਲ ਨਹੀਂ, ਫਿਰ ਜੋ ਹੋਵੇਗਾ ਠੀਕ ਹੀ ਹੈ। ਸਾਡੀ ਮੁਸ਼ਕਲ, ਸਾਡੀ ਸਮੱਸਿਆ ਇਹ ਬਣ ਜਾਂਦੀ ਹੈ ਵੀ ਅਸੀਂ ਸਿਰਜੀਆਂ ਇੱਦਾਂ ਦੀਆਂ ਚੀਜ਼ਾਂ ਨੇ ਵੀ ਨਹੀਂ ਸੁੱਖ ਹੀ ਮਤਲਬ ਆਉਣ, ਦੁੱਖ ਤੇ ਆਉਣ ਹੀ ਕਦੀ ਨਾ, ਆਪਾਂ ਇਹਦੀ ਵਜ੍ਹਾ ਕਰਕੇ ਸਾਨੂੰ ਕਈ ਵਾਰ ਰਾਤ ਨੂੰ ਨੀਂਦ ਨਹੀਂ ਪੈਂਦੀ। ਫਿਰ ਤਾਂ ਮਹਾਰਾਜ ਕਹਿੰਦੇ ਫਿਰ ਸਹਿਮ ਖਤਮ ਕਰੋ ਨਾ ਆਪਣੀ ਲਾਈਫ ਦੇ ਵਿੱਚੋਂ। ਤੁਹਾਨੂੰ ਇੱਦਾਂ ਕਿਉਂ ਲੱਗਦਾ ਏ ਵੀ ਤੁਸੀਂ ਨਾ ਹੁੰਦੇ ਤੇ ਦੁਨੀਆਂ ਨਹੀਂ ਸੀ ਚੱਲਣੀ? ਤੁਸੀਂ ਇਸ ਚੀਜ਼ ਨੂੰ ਮੰਨ ਕੇ ਬਹਿ ਗਏ ਨਾ, ਤਾਂ ਹੀ ਹੈ।
ਹੁਣ ਜਦੋਂ ਦੁਨੀਆਂ ਚੱਲਦੀ ਹੈ ਤੇ ਤਾਂ ਵੀ ਤੁਹਾਨੂੰ ਮੁਸ਼ਕਲ ਹੋ ਜਾਂਦੀ ਹੈ, ਨੀਂਦ ਨਹੀਂ ਆਉਂਦੀ ਫਿਰ। ਤਾਂ ਬਾਬਾ ਜੀ ਨੇ ਬਖਸ਼ਿਸ਼ ਕੀਤੀ ਵੀ ਮਨਮੁਖ ਪਰਮੈ ਸਹਿਸਾ ਹੋਵੈ ਅੰਤਰ ਚਿੰਤਾ ਨੀਂਦ ਨ ਸੋਵੈ, ਗਿਆਨੀ ਜਾਗੈ ਸਵੈ ਸੁਪਾਏ। ਅੱਛਾ, ਜਿਹੜੇ ਗਿਆਨੀ, ਗਿਆਨੀ ਦਾ ਅਰਥ ਹੁੰਦਾ ਇਹਨਾਂ ਨੇ ਗਿਆਨ ਲੈ ਲਿਆ, ਜਿਹਨਾਂ ਨੇ ਸਮਝ ਲੈ ਲਈ, ਉਹਨਾਂ ਦਾ ਜਾਗਿਆ ਤੇ ਸੌਣਾ ਬੜਾ ਅਡੋਲ ਹੁੰਦਾ, ਆਰਾਮ ਨਾਲ ਉੱਠ ਵੀ ਜਾਂਦੇ ਨੇ ਤੇ ਆਰਾਮ ਨਾਲ ਸੌ ਵੀ ਜਾਂਦੇ ਨੇ। ਨਾਨਕ ਨਾਮ ਰਤਿਆਂ ਬਲ ਜਾਂ, ਹੇ ਨਾਨਕ ਤੇਰੇ ਨਾਮ ਵਿੱਚ ਰਤਿਆਂ ਮੈਂ ਬਲਿਆਰ ਜਾਵਾਂ। ਅਖੀਰਲੀ ਪੌੜੀ ਹੈ, ਸੇ ਹਰ ਨਾਮ ਧਿਆਵੈ ਜੋ ਹਰ ਰਤਿਆ, ਹਰ ਇੱਕ ਧਿਆਵੈ ਇੱਕ ਇੱਕੋ ਹਰ ਸਤਿਆ। ਬਾਬਾ ਜੀ ਕਹਿੰਦੇ ਨੇ ਇੱਕੋ ਦੀ ਸਤਾ ਹੈ, ਉਹਦੇ ਹੀ ਨਾਮ ਨੂੰ ਗੁਰਮੁਖ ਧਿਆਉਂਦੇ ਨੇ। ਉਹ ਇਸ ਗੱਲ ਨੂੰ ਮੰਨਦੇ ਨੇ ਕਿ ਹਰ ਇੱਕੋ ਵਰਤੈ ਇੱਕ ਇੱਕੋ ਉਤਪਤਿਆ। ਉਹ ਕਹਿੰਦੇ ਨੇ ਵੀ ਇੱਕ ਹੀ ਵਰਤ ਰਿਹਾ ਤੇ ਇੱਕ ਤੋਂ ਹੀ ਸਾਰੀ ਕੀ ਹੋਈ ਹੈ, ਉਤਪਤੀ ਹੋਈ ਹੈ। ਜੋ ਹਰ ਨਾਮ ਧਿਆਵੈ ਤਿੰਨ ਡਰ ਸੱਟ ਘੱਤਿਆ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਜੀਵਨ ਦਾ ਆਸਰਾ ਬਣਾ ਲਿਆ, ਗੁਰੂ ਦੇ ਉਪਦੇਸ਼ ਨੂੰ ਜ਼ਿੰਦਗੀ ਦਾ ਆਧਾਰ ਬਣਾ ਲਿਆ, ਸਾਧ ਸੰਗਤ, ਉਹਨਾਂ ਨੇ ਆਪਣੇ ਜੀਵਨ ਵਿੱਚੋਂ ਡਰ ਸੁੱਟ ਦਿੱਤੇ, ਉਹਨਾਂ ਨੂੰ ਡਰ ਨਹੀਂ ਕੋਈ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ, ਉਹਨਾਂ ਦੇ ਡਰ ਖਤਮ ਹੋ ਗਏ। ਤੋ ਡਰ, ਜੇ ਡਰ ਵੀ ਲੱਗੇ ਤਾਂ ਉਹਨੂੰ ਅਨੈਲਿਸਿਸ ਕਰੋ ਵੀ ਕਿਹੜੀ ਚੀਜ਼ ਤੋਂ ਲੱਗ ਰਿਹਾ, ਤੇ ਜ਼ਰੂਰ ਉਹਦਾ ਕੋਈ ਨਾ ਕੋਈ ਜਵਾਬ ਮਿਲੇਗਾ। ਤੇ ਹਰ ਡਰ ਦੇ ਪਿੱਛੇ ਕਾਰਨ ਕੀ ਹੈ, ਸਾਡੀ ਅਗਿਆਨਤਾ, ਸਾਡੀ ਬੇਸਮਝੀ ਹੀ ਉਹਦੇ ਪਿੱਛੇ ਕੰਮ ਤੁਹਾਨੂੰ ਕਰਦੀ ਨਜ਼ਰ ਆਵੇਗੀ। ਤੋ ਅਖੀਰਲੀ ਪੰਕਤੀ ਹੈ, ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ। ਗੁਰੂ ਮਤ ਦਿੰਦਾ ਏ, ਜਦੋਂ ਤੁਸੀਂ ਗੁਰੂ ਵੱਲ ਮੁੱਖ ਕਰਦੇ ਹੋ ਤੋ ਫਿਰ ਬੰਦੇ ਦੀ ਜ਼ਿੰਦਗੀ ਵਿੱਚੋਂ ਸਹਿਮ, ਡਰ, ਤੌਖਲੇ, ਚਿੰਤਾਵਾਂ, ਝੋਰੇ ਸਭ ਕੁਝ ਦੂਰ ਹੋ ਜਾਂਦਾ। ਤੋ ਸਾਧ ਸੰਗਤ, ਸਤਿਗੁਰ ਕਿਰਪਾ ਕਰਨ, ਆਓ ਅਗਲੇਰੇ ਸਮੇਂ ਲਈ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਦੇ ਜਥੇ ਨੂੰ ਸਰਵਣ ਕਰੋ। ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ, ਜਿਹਨਾਂ ਨੇ ਬੜੇ ਪਿਆਰ ਨਾਲ ਕੀਰਤਨ ਸਰਵ ਕਰਾਏ ਨੇ। ਗੁਰੂ ਕਿਰਪਾ ਕਰੇ ਜਥੇ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵ ਕਰਾਉਣਗੇ। ਸੋ ਆਓ ਬੜੇ ਪਿਆਰ ਨਾਲ ਸਰਵ ਕਰੀਏ ਜੀ। ਸੋ ਆਪ ਸੰਗਤਾਂ ਦਾ ਬਹੁਤ ਸੋਹਣਾ ਸਹਿਯੋਗ ਮਿਲ ਰਿਹਾ। ਸੋ ਆਪ ਬਿਲਡਿੰਗ ਵਿੱਚ ਜੋ ਸ਼ਰਧਾ ਭਾਵਨਾ ਅਤੇ ਪਰਿਵਾਰ ਜਿਹੜੇ ਨੇ ਸੇਵਾ ਕਰ ਰਹੇ ਨੇ, ਸੋ ਸਭ ਨੂੰ ਵੀ ਬੇਨਤੀ ਹੈ ਕਿ ਆਪਾਂ ਵੀ ਕੋਈ ਨਾ ਕੋਈ ਜਿੰਨਾ ਵੀ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਤੁਸੀਂ ਬਿਲਡਿੰਗ ਦੀ ਸੇਵਾ ਕਰਨ ਵਿੱਚ ਹਿੱਸਾ ਪਾ ਸਕਦੇ ਜੇ, ਜ਼ਰੂਰ ਪਾਉਣ ਦਾ ਯਤਨ ਕਰਿਓ। ਆਪ ਜੀ ਨੂੰ ਬੇਨਤੀ ਹੈ। ਸੋ ਹੁਣ ਸਰਮ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तथ्य योगोच्चर जियो पिंड तेरी रास।

ਤੂੰ ਸਾਹਿਬ ਗੁਣੀ ਨਿਧਾਨਾ

ਸ਼ਹਿ ਵਿਆਹਣ ਆਇਆ।

हमरै घर आया जग जीवन पताल।

0: ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨਾ ਹੋਈ। ਜਿਤ ਕਾਰਜ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ। ਪੰਨਤ ਨਾਨਕ ਸਭਨਾ ਕਾ ਪਿਰ ਏਕੋ ਸੋਏ, ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ। ਪੰਨਤ ਨਾਨਕ ਸਭਨਾ ਕਾ ਪਿਰ ਏਕੋ ਸੋਏ, ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰ ਨੇ ਬੜੀ ਅਪਾਰ ਬਖਸ਼ਿਸ਼ ਕੀਤੀ ਹੈ। ਰੱਬੀ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਆਪ ਸੰਗਤ ਜੀ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰਦੇਵ ਦੀ ਪਾਵਨ ਬਾਣੀ ਦੀ ਵਿਚਾਰ ਦਾ। ਤੋ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਾਵਨ ਬਚਨ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਕ 351 ਦੇ ਉੱਤੇ ਸੁਭਾਇਮਾਨ ਹੈ। ਪਾਵਨ ਸ਼ਬਦ ਦੀ ਰਹਾਓ ਵਾਲੀ ਪੰਕਤੀ ਵਿੱਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ। ਕਾਮਣੀ ਦਾ ਅਰਥ ਹੈ ਇਸਤਰੀ ਔਰਤ। ਇੱਥੇ ਆਪਾਂ ਇਸ ਚੀਜ਼ ਨੂੰ ਇੱਦਾਂ ਸਮਝਾਂਗੇ ਕਿ ਮਨੁੱਖ ਦਾ ਜਿਹੜਾ ਸਰੀਰ ਹੈ, ਇਹਦੀਆਂ ਜਿਹੜੀਆਂ ਇੰਦਰੀਆਂ ਨੇ, ਉਹਨਾਂ ਨੂੰ ਮੁਖਾਤਬ ਹੋ ਕੇ ਬਾਬਾ ਜੀ ਇਹ ਬਚਨ ਕਹਿ ਰਹੇ ਨੇ। ਬੇਸ਼ੱਕ ਉਦਾਹਰਣ ਸਮਾਜਿਕ ਹੈ ਵੀ ਜਿਵੇਂ ਇਸਤਰੀਆਂ ਇਕੱਠੀਆਂ ਹੋ ਕੇ ਬੈਠ ਕੇ ਉਸਤਤ ਕਰਦੀਆਂ ਨੇ, ਤਾਰੀਫ ਕਰਦੀਆਂ ਨੇ, ਤੇ ਕਈ ਵਾਰ ਤੁਸੀਂ ਵੇਖੋ ਜਦੋਂ ਲੜਕੀਆਂ ਵਿਆਹੀਆਂ ਜਾਂਦੀਆਂ ਨੇ ਤੇ ਵਾਪਸ ਤੀਆਂ ਵੇਲੇ ਕਿਤੇ ਆਪਣੇ ਪਿੰਡ ਵਿੱਚ ਸੱਥ ਵਿੱਚ ਇਕੱਠੀਆਂ ਹੁੰਦੀਆਂ ਨੇ ਤੇ ਉਹ ਆਪੋ ਆਪਣੇ ਪਰਿਵਾਰ ਬਾਰੇ, ਸਹੁਰੇ ਪਰਿਵਾਰ ਬਾਰੇ, ਆਪਣੇ ਪਤੀ ਬਾਰੇ ਚਰਚਾ ਕਰਦੀਆਂ ਨੇ। ਤੋ ਸਤਿਗੁਰੂ ਮਹਾਰਾਜ ਕਹਿੰਦੇ ਵੀ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ। ਗੁਰਮੁਖਾਂ ਨੂੰ ਵੀ ਮਹਾਰਾਜ ਨੇ ਸਖੀਆਂ ਆਖਿਆ ਹੈ, ਜਿਹੜੀਆਂ ਗੁਰੂ ਦੀ ਸੰਗਤ ਵਿੱਚ ਬੈਠਦੀਆਂ ਨੇ। ਤੋ ਜਿਹੜਾ ਕਾਮਣੀ ਸ਼ਬਦ ਹੈ, ਕਾਮਣੀ ਔਰਤ ਨੂੰ ਕਿਹਾ ਜਾਂਦਾ, ਕਾਮਣੀ ਦਾ ਅਰਥ ਔਰਤ ਹੈ, ਕਾਮਣ ਵੀ ਔਰਤ ਨੂੰ ਕਿਹਾ ਜਾਂਦਾ, ਇੱਕ ਕਾਮਣ ਦਾ ਅਰਥ ਟੂਣਾ ਵੀ ਹੈ। ਜਿਵੇਂ ਮੈਂ ਪਿਛਲੇ ਦਿਨ ਅਰਜ ਕੀਤੀ ਸੀ ਵੀ ਸਤਿਗੁਰ ਨੇ ਕਿਹਾ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ। ਹੁਣ ਦੋ ਵਾਰਾਂ ਇੱਥੇ ਸ਼ਬਦ ਕਾਮਣ ਆਇਆ, ਗੁਣ ਕਾਮਣ ਕਾਮਣ ਕਰੇ। ਪਹਿਲੇ ਕਾਮਣ ਦਾ ਅਰਥ ਟੂਣਾ, ਦੂਜੀ ਕਾਮਣ ਦਾ ਅਰਥ ਕੀ ਹੈ, ਇਸਤਰੀ। ਜਿਵੇਂ ਇੱਕ ਇਸਤਰੀ ਆਪਣੇ ਪਤੀ ਨੂੰ ਵੱਸ ਵਿੱਚ ਕਰਨਾ ਚਾਹੁੰਦੀ ਹੋਵੇ ਤੇ ਉਹ ਕੋਈ ਟੂਣਾ ਟੋਟਕਾ ਲੱਭੇ, ਆਮ ਆਪਾਂ ਵੇਖਦੇ ਹਾਂ ਸਾਡੇ ਸਾਹਮਣੇ ਪੇਪਰਾਂ ਅਖਬਾਰਾਂ ਤੇ ਕਈ ਵਾਰ ਲਿਖਿਆ ਹੁੰਦਾ ਵੀ ਜੇ ਤੁਹਾਡਾ ਪਤੀ ਵੱਸ ਵਿੱਚ ਨਹੀਂ ਤੇ ਤੁਹਾਨੂੰ ਅਸੀਂ ਕੋਈ ਟੂਣਾ ਟੱਪਾ ਕਰਕੇ ਦੇਵਾਂਗੇ। ਤਾਂ ਅਜਿਹੀਆਂ ਦੁਕਾਨਦਾਰੀਆਂ ਬੜੀਆਂ ਚੱਲਦੀਆਂ ਵੀ ਨੇ। ਸਤਿਗੁਰ ਨੇ ਬਾਣੀ ਵਿੱਚ ਕਿਹਾ ਵੀ ਟੂਣਾ ਤੇ ਕਰਨਾ ਚਾਹੀਦਾ ਏ, ਪਰ ਇਹ ਟੂਣਾ ਹੈ ਕਿਹੜਾ? ਆਖਿਆ ਗੁਣ ਕਾਮਣ, ਗੁਣਾਂ ਦਾ ਟੂਣਾ, ਚੰਗੇ ਗੁਣ, ਇਹੋ ਹੀ ਟੂਣਾ ਹੈ। ਚੰਗੇ ਗੁਣਾਂ ਦੇ ਸਿਰ ਉੱਤੇ ਹੀ ਤੁਸੀਂ ਆਪਣੇ ਪਰਿਵਾਰ ਨੂੰ, ਆਪਣੇ ਪਤੀ ਨੂੰ, ਪਤੀ ਹੈ ਤੇ ਆਪਣੀ ਪਤਨੀ ਨੂੰ ਵੱਸ ਵਿੱਚ ਕਰ ਸਕਦਾ ਹੈ। ਜੇ ਗੁਣ ਨਹੀਂ ਹਨ ਤੇ ਹੋਰ ਕੋਈ ਟੂਣਾ ਕਾਮਯਾਬ ਨਹੀਂ ਹੋਵੇਗਾ, ਕੋਈ ਟੂਣਾ ਟੋਟਕਾ ਕੰਮ ਨਹੀਂ ਆਵੇਗਾ, ਕੋਈ ਤਵੀਤ, ਕੋਈ ਧਾਗਾ ਕੰਮ ਨਹੀਂ ਆਵੇਗਾ। ਪਰਿਵਾਰ ਵਿੱਚ ਗੁਣ ਹੋਣਗੇ, ਪਰਿਵਾਰ ਸੁਖੀ ਹੈ, ਪਰਿਵਾਰ ਵਿੱਚ ਔਗਣ ਹੈ। ਤੇ ਕਈ ਵਾਰ ਏਦਾਂ ਵੀ ਹੁੰਦਾ ਹੈ ਵੀ ਇਕੱਲਾ ਇਕੱਲਾ ਪਰਿਵਾਰ ਦਾ ਜੀ ਵੱਖੋ ਵੱਖਰੀ ਥਾਂ ਉੱਤੇ ਤੁਰਿਆ ਫਿਰਦਾ ਹੈ ਟੂਣੇ ਟੋਟਕਿਆਂ ਦੇ ਲਈ। ਤੋ ਮਹਾਰਾਜ ਨੇ ਬੜਾ ਸਪਸ਼ਟ ਕਿਹਾ, ਆਖਿਆ ਜੇ ਤੁਸੀਂ ਪਿਆਰੇ ਨੂੰ ਪਾਉਣਾ ਹੈ, ਜੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਣਾ ਹੈ ਤੇ ਉਹਦਾ ਤਰੀਕਾ ਇਹ ਹੈ ਵੀ ਗੁਣਾ ਰੂਪੀ ਟੂਣਾ ਕਰਿਆ ਕਰੋ। ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ। ਮਹਾਰਾਜ ਨੇ ਅੱਜ ਜਿਹੜੀ ਬਖਸ਼ਿਸ਼ ਕੀਤੀ ਉਹਨਾਂ ਆਖਿਆ ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ। ਵਿਵੇਕ ਵਿਚਾਰ ਕਿਹੜੀ ਹੁੰਦੀ ਹੈ? ਵਿਵੇਕ ਦਾ ਅਰਥ ਹੁੰਦਾ ਜੀ ਪਾਰਖੋ ਬੁੱਧੀ। ਸਿੱਖ ਜਿਹੜਾ ਹੈ ਨਾ ਉਹ ਗੁਰੂ ਦੇ ਪਾਸੋਂ ਵਿਵੇਕ ਹਾਸਲ ਕਰਦਾ, ਪਰਖ ਕਰਨ ਦੀ ਬੁੱਧੀ। ਧੰਨ ਗੁਰੂ ਅਮਰਦਾਸ ਮਹਾਰਾਜ ਦਾ ਸਿੱਖ ਹੈ ਭਾਈ ਪਾਰੋ, ਪਾਰੋ ਜੁਲਕਾ ਨੂੰ ਕਹਿੰਦੇ ਨੇ। ਗੁਰੂ ਦੇ ਦਰਬਾਰ ਦੇ ਵਿੱਚ ਉਹਨੂੰ ਇੱਕ ਕਿਤਾਬ ਮਿਲਿਆ ਹੈ ਪਰਮਹੰਸ, ਭਾਈ ਪਾਰੋ ਪਰਮਹੰਸ। ਸਿੱਖ ਪੁੱਛਦੇ ਨੇ ਮਹਾਰਾਜ ਭਾਈ ਪਾਰੋ ਪਰਮਹੰਸ ਕਿਵੇਂ ਹੈ? ਆਖਿਆ ਵੀ ਹੰਸ ਦੀ ਖੂਬੀ ਇਹ ਹੁੰਦੀ ਹੈ ਵੀ ਉਹ ਦੁੱਧ ਤੇ ਪਾਣੀ ਨੂੰ ਵੱਖਰਿਆਂ ਕਰ ਦਿੰਦਾ, ਤੇ ਭਾਈ ਪਾਰੋ ਜੁਲਕਾ ਪਰਮਹੰਸ ਹੈ ਇਹ ਗੁਰਮਤ ਅਤੇ ਮਨਮਤ ਨੂੰ ਵੱਖਰਿਆਂ ਕਰ ਦਿੰਦਾ ਹੈ। ਇਹਦੇ ਕੋਲ ਵਿਵੇਕ ਹੈ, ਇਹਦੇ ਕੋਲ ਸਮਝ ਹੈ, ਪਰਖ ਹੈ। ਵਿਵੇਕ ਦਾ ਅਰਥ ਹੈ ਪਾਰਖੋ ਬੁੱਧੀ। ਆਪਾਂ ਬਾਣੀ ਦੇ ਵਿੱਚ ਇੱਕ ਬਚਨ ਪੜ੍ਹਦੇ ਸਾਧ ਸੰਗਤ ਜੀ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਇਹ ਬੋਲ ਰੱਖਦੇ ਨੇ ਵੀ ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਮੈਂ ਆਪਣੇ ਸਵਾਮੀ ਦੇ ਦੁਆਰੇ ਉੱਤੇ ਆਣ ਕੇ ਹਾਰ ਕੇ ਡਿੱਗ ਪਿਆ, ਆਪਣਾ ਆਪਾ ਕੁਰਬਾਨ ਕਰ ਦਿੱਤਾ, ਆਪਣੇ ਆਪ ਨੂੰ ਸਰੰਡਰ ਕਰ ਦਿੱਤਾ। ਤੇ ਉਸ ਸਵਾਮੀ ਦੇ ਦਰ ਦੇ ਉੱਤੋਂ ਕੀ ਮੰਗੀ? ਵਿਵੇਕ ਬੁੱਧ, ਮੈਨੂੰ ਵਿਵੇਕ ਬੁੱਧੀ ਦਿਓ। ਤੋ ਵਿਵੇਕ ਬੁੱਧ ਆਪਣੇ ਆਪ ਵਿੱਚ ਬੜੀ ਵੱਡੀ ਚੀਜ਼ ਹੈ। ਹੁਣ ਜਿਹੜੀਆਂ ਸਾਡੀਆਂ ਇੰਦਰੀਆਂ ਹੁੰਦੀਆਂ ਨੇ ਇਹ ਗਿਆਨ ਇਕੱਠਾ ਕਰਦੀਆਂ ਨੇ, ਸਮਝ ਲੈਂਦੀਆਂ ਨੇ। ਅਸੀਂ ਅੱਖਾਂ ਦੁਆਰਾ ਵੇਖਦੇ ਹਾਂ, ਨੱਕ ਦੁਆਰਾ ਸੁੰਘਦੇ ਹਾਂ, ਜ਼ੁਬਾਨ ਦੁਆਰਾ ਕਿਸੇ ਚੀਜ਼ ਨੂੰ ਚੱਖ ਕੇ ਵੇਖਦੇ ਹਾਂ, ਹੱਥਾਂ ਦੁਆਰਾ ਕੋਈ ਚੀਜ਼ ਸਪਰਸ਼ ਹੁੰਦੀ ਹੈ, ਸਾਨੂੰ ਸਮਝ ਮਿਲਦੀ ਹੈ। ਤੋ ਬਾਬਾ ਜੀ ਨੇ ਕਿਹਾ ਗਾਵੋ ਗਾਵੋ ਕਾਮਣੀ। ਆਖਿਆ ਹੇ ਇਸਤਰੀਓ, ਹੇ ਇੰਦਰੀਓ, ਤੁਸੀਂ ਪਰਖ ਗਿਆਨ ਵਿਵੇਕ ਜਿਹਨੂੰ ਕਿਹਾ ਹੈ, ਉਹ ਜਿਹੜਾ ਵਿਵੇਕ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹਦੀ ਵਿਚਾਰ ਕਰਿਆ ਕਰੋ। ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ। ਜਿਵੇਂ ਸਹੇਲੀਆਂ ਇਕੱਠੀਆਂ ਹੋ ਕੇ ਆਪਣੇ ਪਤੀ ਦਾ ਜ਼ਿਕਰ ਕਰਦੀਆਂ ਨੇ, ਤੁਸੀਂ ਵੀ ਇਕੱਠਿਆਂ ਹੋ ਕੇ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਵਿਵੇਕ ਵਿਚਾਰ ਕਰਨੀ ਹੈ। ਬਚਨ ਇਸੇ ਆਸਾ ਰਾਗ ਵਿੱਚ ਹੈ ਸਤਿਗੁਰ ਦਾ ਇੱਕ। ਉੱਥੇ ਮਹਾਰਾਜ ਕਹਿੰਦੇ ਨੇ ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ। ਦੁਲਹਨੀ ਦੁਲਹਨ ਨੂੰ ਕਹਿੰਦੇ ਨੇ, ਗਾਉਣ ਦੀ, ਉਹਦੀ ਤਾਰੀਫ ਕਰਨ, ਉਹਦੀ ਉਸਤਤ ਕਰਨ ਦੀ ਗੱਲ ਹੈ। ਤੋ ਉੱਥੇ ਵੀ ਆਖਿਆ ਹੇ ਨਵੀਓ ਵਹੁਟੀਓ। ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤੇ ਨੇ ਪ੍ਰਭੂ ਪ੍ਰੀਤ ਵਿੱਚ ਰੰਗੇ ਹੋਏ ਗਿਆਨ ਇੰਦਰਿਓ, ਤੁਸੀਂ ਮੁੜ ਮੁੜ ਕੇ ਸੁਹਾਗ ਦੇ ਗੀਤ ਗਾਓ, ਮੁੜ ਮੁੜ ਕੇ। ਜੈ ਘਰ ਕੀਰਤਾ ਕੀ ਕਰਤੇ ਕਾ ਹੋਏ ਵਿਚਾਰੋ, ਤਿੱਤ ਘਰ ਗਾਵੋ ਸੋਹਿਲਾ। ਤੁਸੀਂ ਉਹਦੇ ਗੀਤ ਗਾਓ, ਉਹਦਾ ਸੋਹਿਲਾ ਗਾਓ। ਤਿੱਤ ਘਰ ਗਾਵੋ ਸੋਹਿਲਾ, ਸਿਵਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ। ਜਿਹਦੇ ਸੋਹਿਲੇ ਦੁਆਰਾ ਜਿਹਦੀ ਸ਼ਿਵ ਤੋਂ ਸਲਾਹ ਕੀਤਿਆਂ ਤੁਹਾਨੂੰ ਸਦੀਵ ਹੀ ਸੁਖ ਮਿਲੇ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਗਣ, ਜਿਹੜਾ ਨਿਤ ਤੇਰੀ ਜਿੰਦ ਨੂੰ ਸੰਭਾਲੇਗਾ, ਤੇਰੇ ਅੰਦਰ ਨੂੰ ਸੰਭਾਲੇਗਾ। ਨਿਤ ਨਿਤ ਜੀੜੇ ਸੰਭਾਲੀਆਂ ਨਾ ਤੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੋਲ ਰੱਖਿਆ, ਗਾਵੋ ਗਾਵੋ ਕਾਮਣੀ ਬਿਵੇਕ ਵਿਚਾਰ ਹਮਰੇ ਘਰ ਆਇਆ ਜਗ ਜੀਵਨ ਪਤਾਰ। ਹੇ ਇਸਤਰੀਓ, ਹੇ ਮੇਰੇ ਗਿਆਨ ਇੰਦਰੀਓ, ਚੰਗੇ ਮੰਦੇ ਦੀ ਪਰਖ ਪੈਦਾ ਕਰਨ ਵਾਲਾ, ਵਿਵੇਕ ਦੇਣ ਵਾਲਾ ਵਾਹਿਗੁਰੂ, ਉਹਨੂੰ ਮੁੜ ਮੁੜ ਗਾਵੋ। ਹੇ ਮੇਰੀ ਜ਼ੁਬਾਨ, ਉਹਦੀ ਸਿਫਤ ਸਲਾਹ ਵਿੱਚ ਜੁੜ, ਕਿਉਂਕਿ ਤੈਨੂੰ ਚੰਗੇ ਮੰਦੇ ਦੀ ਪਰਖ ਦੇਵੇਗਾ, ਤੇਰੀ ਜ਼ੁਬਾਨ ਨਿੰਦਿਆ ਕਰਨ ਨੂੰ ਹਟ ਜਾਵੇਗੀ। ਕੰਨਾਂ ਨੂੰ ਕਿਹਾ ਵੀ ਤੁਸੀਂ ਸਿਫਤ ਸਲਾਹ ਦੇ ਗੀਤ ਗਾਓ, ਤਾਂ ਜੋ ਤੁਸੀਂ ਨਿੰਦਿਆ ਸੁਣਨ ਦੇ ਸੁਭਾਅ ਨੂੰ ਤਿਆਗ ਜਾਵੋ, ਕਿਉਂਕਿ ਸਾਡੇ ਘਰ ਦੇ ਵਿੱਚ, ਮੇਰੇ ਹਿਰਦੇ ਘਰ ਵਿੱਚ ਉਹ ਖਸਮ ਪ੍ਰਭੂ ਆਣ ਕੇ ਵਸ ਚੁੱਕਾ ਹੈ ਜਿਹੜਾ ਸਾਰੇ ਜਗਤ ਦੀ ਜ਼ਿੰਦਗੀ ਦਾ ਆਸਰਾ ਹੈ। ਹੁਣ ਪਹਿਲਾ ਬੋਲ ਹੈ ਕਿ ਕਰ ਕਿਰਪਾ ਆਪਣੇ ਘਰ ਆਇਆ ਤਾਂ ਮਿਲ ਸਖੀਆਂ ਕਾਜ ਰਚਾਇਆ। ਜਦੋਂ ਮੇਰਾ ਖਸਮ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਮੈਨੂੰ ਜੀਵ ਇਸਤਰੀ ਨੂੰ ਅਪਣਾ ਕੇ ਮੇਰੇ ਹਿਰਦੇ ਘਰ ਦੇ ਵਿੱਚ ਰਹਿਣ ਆ ਗਿਆ। ਹੁਣ ਰੱਬ ਨੇ ਰਹਿਣਾ ਕਿੱਥੇ ਹੈ, ਵਾਹਿਗੁਰੂ ਨੇ ਰਹਿਣਾ ਕਿੱਥੇ ਹੈ, ਬਾਹਰ ਨਹੀਂ ਰਹਿਣਾ। ਉਸ ਪਰਮੇਸ਼ਰ ਦੀ ਜਿਹੜੀ ਸੇਜ ਹੈ, ਉਸ ਵਾਹਿਗੁਰੂ ਦੀ ਜਿਹੜੀ ਸੇਜ ਹੈ, ਉਹ ਸਾਡਾ ਅੰਦਰ ਹੀ ਹੈ, ਇੱਥੇ ਹੀ ਰਹਿਣਾ ਹੈ ਉਹਨੇ, ਤੇ ਉਹਨੂੰ ਲੱਭਣ ਵੀ ਕਿਤੇ ਬਾਹਰ ਨਹੀਂ ਜਾਣਾ। ਇੱਦਾਂ ਨਾ ਹੋਵੇ ਜਿਵੇਂ ਬਾਬਾ ਜੀ ਨੇ ਕਿਹਾ ਵੀ ਸਾਜਨ ਦੇਸ਼ ਵਿਦੇਸ਼ੀ ਅੜੇ ਸਾ ਨੇੜੇ ਦਿੰਦੀ। ਸੱਜਣ ਤੇ ਦੇਸ਼ ਵਿੱਚ ਹੈ, ਉਹ ਤੇ ਘਰ ਵਿੱਚ ਹੈ, ਤੇ ਮੈਂ ਵਿਦੇਸ਼ ਦੇ ਵਿੱਚ ਕੀ ਦੇ ਰਿਹਾ, ਸੁਨੇਹੇ ਦੇ ਰਿਹਾ, ਉਹ ਹੈ ਅੰਦਰ ਹੀ ਹੈ। ਉਸ ਪ੍ਰਭੂ ਨੇ ਕਿਹੜੀ ਸੇਜ ਤੇ ਬਹਿਣਾ ਹੈ, ਜੀਵ ਇਸਤਰੀ ਦੇ ਹਿਰਦੇ ਦੀ ਸੇਜ ਤੇ ਬਹਿਣਾ ਹੈ, ਜੇ ਚੰਗੀ ਹੋਵੇਗੀ, ਜੇ ਸਾਫ਼ ਹੋਵੇਗੀ। ਤਾਂ ਬਾਬਾ ਜੀ ਨੇ ਕਿਹਾ ਵੀ ਜਦੋਂ ਮੇਰਾ ਖਸਮ ਪ੍ਰਭੂ ਮੈਨੂੰ ਜੀਵ ਇਸਤਰੀ ਨੂੰ ਅਪਣਾ ਕੇ ਮੇਰੇ ਹਿਰਦੇ ਨੂੰ ਆਪਣੇ ਰਹਿਣ ਦਾ ਘਰ ਬਣਾ ਕੇ ਇਸ ਆਪਣੇ ਹੀ ਘਰ ਵਿੱਚ ਆ ਕੇ ਟਿਕ ਗਿਆ, ਆਪਣੇ ਘਰ ਵਿੱਚ, ਕਰ ਕਿਰਪਾ ਆਪਣੇ ਘਰ ਆਇਆ ਤਾਂ ਮਿਲ ਸਖੀਆਂ ਕਾਜ ਰਚਾਇਆ। ਤਾਂ ਜਿਹੜੀਆਂ ਮੇਰੀਆਂ ਸਹੇਲੀਆਂ ਸੀ, ਉਹਨਾਂ ਨੇ ਮਿਲ ਕੇ ਫਿਰ ਕੀ ਕੀਤਾ, ਰੱਬੀ ਮਿਲਾਪ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਹੁਣ ਇਹ ਸਹੇਲੀਆਂ ਕਿਹੜੀਆਂ ਨੇ, ਵੇਖੋ ਬਾਣੀ ਨੂੰ ਜਦੋਂ ਜਦੋਂ ਆਪਾਂ ਪੜ੍ਹਾਂਗੇ ਨਾ ਸਾਧ ਸੰਗਤ, ਉਹਦੇ ਵਿੱਚੋਂ ਸਾਰੀਆਂ ਗੱਲਾਂ ਸਪਸ਼ਟ ਹੁੰਦੀਆਂ ਜਾਣੀਆਂ। ਬਾਬਾ ਜੀ ਨੇ ਕਿਹਾ ਇੱਕ ਪਾਸੇ ਉਹ ਸਹੇਲੀਆਂ ਸੀ ਜਿਹੜੀਆਂ ਰੱਬ ਨੂੰ ਛੱਡ ਕੇ ਆਪੋ ਆਪਣੇ ਰੰਗ ਵਿੱਚ ਮਤੀਆਂ ਹੋਈਆਂ ਸੀ। ਸਗਲ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਜਿਵੇਂ ਕੋਈ ਬੰਦਾ ਆਪਣੇ ਘਰ ਦੀ ਖਬਰ ਨਾ ਰੱਖਦਾ ਹੋਵੇ, ਆਪਣੀ ਮੌਜ ਮਸਤੀ ਚ ਤੁਰਿਆ ਫਿਰੇ, ਨਸ਼ੇ ਦੀ ਹੋੜ ਵਿੱਚ, ਉਹਨੂੰ ਆਪਣੇ ਘਰ ਦੀ ਸਮਝ ਨਾ ਹੋਵੇ। ਤੋ ਸਤਿਗੁਰ ਨੇ ਕਿਹਾ ਸਗਲ ਸਹੇਲੀ, ਸਾਰੀਆਂ ਸਹੇਲੀਆਂ, ਗਿਆਨ ਇੰਦਰੀਆਂ, ਆਪਣੇ ਰਸ ਮਾਤੀ, ਇਹ ਆਪੋ ਆਪਣੇ ਰਸਾਂ ਵਿੱਚ ਮਤੀ ਹੋਈ। ਅੱਖ ਜਿਹੜੀ ਹੈ ਉਹ ਮੰਦਾ ਵੇਖਣ ਵਿੱਚ ਮਤੀ ਹੋਈ ਹੈ, ਕੰਨ ਮੰਦਾ ਸੁਣਨ ਵਿੱਚ ਮਤੇ ਹੋਏ ਨੇ, ਇਸੇ ਤਰੀਕੇ ਨਾਲ ਰਸਨਾ ਜ਼ੁਬਾਨ ਜਿਹੜੀ ਹੈ ਉਹ ਮੰਦਾ ਬੋਲਣ ਦੇ ਵਿੱਚ ਮਤੀ ਹੋਈ ਹੈ। ਸਗਲ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ, ਆਹ ਜਿਹੜਾ ਗ੍ਰਹਿ ਹੈ ਨਾ, ਆਹ ਜਿਹੜਾ ਘਰ ਹੈ ਜਿੱਥੇ ਉਹ ਪਰਮੇਸ਼ਰ ਵਾਹਿਗੁਰੂ ਹੈ। ਸਗਲ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਉਹਨਾਂ ਨੂੰ ਆਪਣੇ ਘਰ ਦੀ, ਆਪਣੇ ਗ੍ਰਹਿ ਦੀ ਖਬਰ ਹੀ ਨਹੀਂ ਹੋਈ। ਤੋ ਮਹਾਰਾਜ ਇੱਥੇ ਵੀ ਇਹੋ ਜ਼ਿਕਰ ਕਰ ਰਹੇ ਨੇ ਗੁਰੂ ਨਾਨਕ ਸਾਹਿਬ, ਉਹਨਾਂ ਨੇ ਕਿਹਾ ਕਿ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਹਿਰਦੇ ਦੀ ਸੇਜ ਉੱਤੇ ਆ ਕੇ ਬਹਿ ਗਿਆ ਤਾਂ ਮਿਲ ਸਖੀਆਂ ਕਾਜ ਰਚਾਇਆ। ਹੁਣ ਮੇਰੀ ਜੀਭ ਨੇ, ਅੱਖਾਂ ਨੇ, ਕੰਨਾਂ ਨੇ ਰਲ ਕੇ ਉਹਦੀ ਸਿਫਤੋ ਸਲਾਹ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ, ਉਹਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਅਗਲਾ ਬੋਲ ਹੈ, ਬਾਬਾ ਜੀ ਨੇ ਕਿਹਾ ਖੇਲ ਦੇਖ ਮਨ ਆਨੰਦ ਪਿਆ ਸ਼ੈ ਵੀ ਆਹਣ ਆਇਆ। ਹੁਣ ਜੀਵਨ ਵਿੱਚ ਐਸਾ ਆਨੰਦ ਆ ਗਿਆ ਕਿਉਂਕਿ ਹੁਣ ਮੇਰਾ ਜਿਹੜਾ ਖਸਮ ਪ੍ਰਭੂ ਹੈ ਉਹ ਮੈਨੂੰ ਵਿਆਹੁਣ ਆ ਗਿਆ, ਮੈਨੂੰ ਆਪਣੇ ਚਰਨਾਂ ਨਾਲ ਜੋੜਨ ਆ ਗਿਆ। ਜਿਹੜੀਆਂ ਅਸੀਂ ਚਾਰ ਲਾਵਾਂ ਦਾ ਪਾਠ ਕਰਦੇ ਹਾਂ ਨਾ, ਜਿੱਥੇ ਉਹ ਚਾਰ ਲਾਵਾਂ ਸਮਾਜਿਕ ਤੌਰ ਉੱਤੇ ਸਾਡੇ ਗ੍ਰਸਤੀ ਜੀਵਨ ਵੇਲੇ ਕੰਮ ਆਉਣ ਵਾਲੀਆਂ ਨੇ, ਉੱਥੇ ਬੇਸਿਕਲੀ ਉਹਨਾਂ ਚਾਰ ਲਾਵਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਦਾ ਜ਼ਿਕਰ ਹੈ। ਪੜ੍ਹਿਆ ਆਪਾਂ ਵੀ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀ ਉਹ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਜਾਇਆ ਬਲਰਾਮ ਜੀ। ਤੋਂ ਬੇਸਿਕਲੀ ਉਹ ਕੀ ਹੈ ਵੀ ਸਾਡਾ ਮਿਲਾਪ ਉਸ ਵਾਹਿਗੁਰੂ ਦੇ ਨਾਲ ਹੋਣਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੋਣਾ। ਤੋਂ ਬਾਬਾ ਜੀ ਨੇ ਉਹਨਾਂ ਲਾਵਾਂ ਦਾ ਉਚਾਰਨ ਕੀਤਾ ਗੁਰੂ ਰਾਮਦਾਸ ਸਾਹਿਬ ਨੇ। ਇੱਕ ਬੇਨਤੀ ਇੱਥੇ ਹੋਰ ਕਰਦੇ ਹਾਂ, ਇਤਿਹਾਸਕ ਤੌਰ ਉੱਤੇ ਗੁਰੂ ਸਾਹਿਬ ਦਾ ਆਨੰਦ ਕਾਰਜ ਕਿੱਦਾਂ ਹੋਇਆ? ਗੁਰੂ ਨਾਨਕ ਸਾਹਿਬ ਦਾ ਵੇਦੀ ਦੇ ਦੁਆਲੇ ਨਹੀਂ ਹੋਇਆ, ਕਿਉਂਕਿ ਮਹਾਰਾਜ ਨੇ ਹਰ ਕਰਮ ਕਾਂਡ ਨੂੰ ਆਪਣੀ ਲਾਈਫ ਦੇ ਵਿੱਚ ਨਕਾਰਿਆ। ਅੱਗ ਦੇ ਦੁਆਲੇ ਗੁਰੂ ਨਾਨਕ ਸਾਹਿਬ ਨੇ ਫੇਰੇ ਨਹੀਂ ਲਏ। ਤੋ ਸਾਡੇ ਇਤਿਹਾਸਕ ਗ੍ਰੰਥਾਂ ਦੇ ਵਿੱਚ ਸਿਰਫ ਸਾਨੂੰ ਇੱਕ ਥਾਂ ਉੱਤੇ ਗੱਲ ਮਿਲਦੀ ਹੈ ਵੀ ਬਾਬੇ ਨੇ ਇੱਕ ਓਂਕਾਰ ਫੱਟੀ ਉੱਤੇ ਲਿਖ ਕੇ ਉਸ ਰੱਬ ਨੂੰ ਸਾਕਸ਼ੀ ਮੰਨ ਕੇ ਤੇ ਆਪਣਾ ਜਿਹੜਾ ਗ੍ਰਸਤ ਜੀਵਨ ਸੀ ਉਹਦੇ ਵਿੱਚ ਪ੍ਰਵੇਸ਼ ਕੀਤਾ, ਇੱਕ ਓਂਕਾਰ ਲਿਖ ਕੇ, ਕਿਉਂਕਿ ਲਾਵਾਂ ਗੁਰੂ ਰਾਮਦਾਸ ਸਾਹਿਬ ਦੀਆਂ ਨੇ, ਉਹ ਚੌਥੇ ਪਾਤਸ਼ਾਹ ਨੇ ਉਚਾਰਨ ਕੀਤੀਆਂ ਨੇ। ਤੋ ਗੁਰੂ ਰਾਮਦਾਸ ਸਾਹਿਬ ਤੋਂ ਪਹਿਲਾਂ ਸਿੱਖਾਂ ਦੇ ਆਨੰਦ ਕਾਰਜ ਕਿਵੇਂ ਹੁੰਦੇ ਸੀ? ਇੱਕ ਓਂਕਾਰ ਅਕਾਲ ਪੁਰਖ ਵਾਹਿਗੁਰੂ, ਉਹਨਾਂ ਗੁਣਾਂ ਦੀ ਹੀ ਗੱਲ ਚੱਲਦੀ ਸੀ ਉਦੋਂ, ਸਿਰਫ ਕੁਆਲਿਟੀ ਬੇਸਡ ਜਿਹਨੂੰ ਆਪਾਂ ਕਹਿੰਦੇ, ਬਾਣੀ ਗਾਉਣਾ, ਬਾਣੀ ਨੂੰ ਵਿਚਾਰਨਾ, ਸੰਗਤ ਦੀ ਹਜ਼ੂਰੀ ਵਿੱਚ ਦੋਵਾਂ ਜੀਆਂ ਨੂੰ ਇੱਕ ਦੂਜੇ ਦੇ ਲੜ ਲਾ ਦੇਣਾ, ਬਸ ਇੰਨਾ ਹੀ ਕੰਸੈਪਟ ਸੀ ਉਹ। ਉਸ ਤੋਂ ਬਾਅਦ ਜਿਹੜੀ ਅਜੋਕੀ ਆਪਾਂ ਆਨੰਦ ਕਾਰਜ ਦੀ ਮਰਿਆਦਾ ਵਿਹਨੇ ਹਾਂ, ਇਹ ਬਾਬਾ ਦਿਆਲ ਸਿੰਘ ਨਿਰੰਕਾਰੀ ਦੀ ਦੇਣ ਹੈ। ਦੋ ਨਿਰੰਕਾਰੀ ਹੋਏ ਨੇ, ਇੱਕ ਨਿਰੰਕਾਰੀ ਜਿਹੜਾ ਦਿੱਲੀ ਦੇ ਵਿੱਚ ਡੇਰਾ ਬਣਾ ਕੇ ਬੈਠਾ, ਮੇਰੇ ਖਿਆਲ ਉਹਦੀ ਮੌਤ ਵੀ ਕਨੇਡਾ ਦੇ ਵਿੱਚ ਹੋਈ ਸੀ ਪਿੱਛੇ ਜੇ, ਉਹਨੂੰ ਆਪਾਂ ਕਹਿੰਦੇ ਨਕਲੀ ਨਿਰੰਕਾਰੀ, ਜਿਨ੍ਹਾਂ ਨੇ ਵਿਸਾਖੀ ਤੇ ਅੰਮ੍ਰਿਤਸਰ ਸਾਹਿਬ 1978 ਦੀ ਵਿਸਾਖੀ ਜਿੱਥੋਂ ਪੰਜਾਬ ਦਾ ਮਾਹੌਲ ਵਿਗੜਿਆ, ਅਖੰਡ ਕੀਰਤਨੀ ਸਿੰਘ ਦੇ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੂੰ ਉਹਨਾਂ ਨੇ ਸ਼ਹੀਦ ਕੀਤਾ ਨਿਰੰਕਾਰੀਆਂ ਨੇ। ਗੁਰਬਚਨ, ਗੁਰਬਚਨਾ ਨਿਰੰਕਾਰੀ ਕਹਿੰਦੇ ਨੇ। ਤੋ ਬੇਸਿਕਲੀ ਜਿਹੜਾ ਬਾਬਾ ਦਿਆਲ ਸੀ ਉਹ ਪੋਠੋਹਾਰ ਦੇ ਇਲਾਕੇ ਦਾ ਰਹਿਣ ਵਾਲਾ ਸੀ ਨਿਰੰਕਾਰੀ, ਗੁਰਮਤ ਦਾ ਭਜਨੀਕ ਬੰਦਾ, ਭਜਨ ਬੰਦਗੀ ਵਾਲਾ ਬੰਦਾ। ਉਹਨੇ ਜਦੋਂ ਵੇਖਿਆ ਵੀ ਸਿੱਖਾਂ ਦੇ ਵਿੱਚ ਬੜੇ ਪਖੰਡ ਆ ਚੁੱਕੇ ਨੇ, ਅੱਗ ਦੇ ਦੁਆਲੇ ਲਾਵਾਂ ਲਈ ਜਾਂਦੇ ਨੇ, ਤੋ ਬਾਬਾ ਦਿਆਲ ਜੀ ਨੇ ਇਹ ਪਰੰਪਰਾ ਸਿੱਖਾਂ ਵਿੱਚ ਚਲਾਈ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਲਾਵਾਂ ਪੜ੍ਹ ਕੇ ਗੁਰੂ ਰਾਮਦਾਸ ਸਾਹਿਬ ਦੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਫੇਰੇ ਆਪਾਂ ਲਿਆ ਕਰਨੇ। ਤੋ ਇਹ ਬਹੁਤੀ ਪੁਰਾਣੀ ਮਰਿਆਦਾ ਨਹੀਂ ਹੈ ਕੋਈ, ਤੇ ਉਹ ਬਦਲ ਸੀ ਇਸ ਚੀਜ਼ ਦਾ ਵੀ ਅੱਗ ਦੇ ਦੁਆਲੇ ਲਾਵਾਂ, ਕਿਉਂਕਿ ਜਿਹੜੇ ਨਾਮਧਾਰੀ ਕੂਕੇ ਸਿੰਘ ਸਨ ਉਹ ਕੀ ਕਰਦੇ ਸਨ ਵੀ ਉਹ ਅੱਗ ਦੇ ਦੁਆਲੇ ਲਾਵਾਂ ਲੈਂਦੇ ਸਨ ਗੁਰੂ ਗ੍ਰੰਥ ਸਾਹਿਬ ਤੋਂ, ਉਹਨਾਂ ਨੇ ਅੱਜ ਵੀ ਇੱਦਾਂ ਕਰਦੇ ਨੇ, ਉਹ ਜਿਹੜੇ ਕੂਕੇ ਨੇ ਉਹ ਅੱਜ ਵੀ ਇੱਦਾਂ ਕਰਦੇ ਨੇ। ਤੋ ਜਿਹੜਾ ਬਾਬਾ ਨਿਰੰਕਾਰੀ ਸੀ, ਬਾਬਾ ਦਿਆਲ, ਉਹਨੂੰ ਉਹ ਅਸਲੀ ਨਿਰੰਕਾਰੀ ਸੀ, ਇਹ ਸਿੱਖਾਂ ਦੇ ਵਿੱਚੋਂ ਨਿਕਲਿਆ ਹੋਇਆ ਕਲਟ ਹੈ ਜਿਹੜਾ ਹੁਣ ਦਿੱਲੀ ਵਾਲਾ ਹੈ, ਦਿੱਲੀ ਵਾਲੇ ਨਿਰੰਕਾਰੀ। ਤੋ ਉਹ ਜਿਹੜਾ ਬੰਦਾ ਦਿੱਲੀ ਆਣ ਕੇ ਡੇਰਾ ਲਾਉਂਦਾ ਹੈ, ਇਹਨੂੰ ਬਾਬਾ ਦਿਆਲ ਦੇ ਡੇਰੇ ਦੇ ਵਿੱਚੋਂ ਕੱਢਿਆ ਗਿਆ ਸੀ ਪੋਠੋਹਾਰ ਦੇ ਵਿੱਚੋਂ, ਉਸ ਇਲਾਕੇ ਦੇ ਵਿੱਚ ਪ੍ਰਚਾਰ ਕਰਦੇ, ਫਿਰ ਨਸ਼ਾ ਪੱਤਾ ਕਰਦਾ ਸੀ, ਕੱਢਤਾ ਉਹਨੇ, ਆਣ ਕੇ ਆਪਣਾ ਦਿੱਲੀ ਡੇਰਾ ਬਣਾ ਲਿਆ, ਨਿਰੰਕਾਰ ਤਾਂ ਨਿਰੰਕਾਰ ਕਹਿਣ ਲੱਗ ਪਏ। ਤੇ ਉੱਥੇ ਫਿਰ ਚੰਗੀ ਜਿਹੜੀ ਜਿਹੜੀ ਸਿੱਖ ਪਾਪੂਲੇਸ਼ਨ, ਜਿਹੜੀ ਦਿੱਲੀ ਦੇ ਵੱਸਣ ਵਾਲੇ ਸਿੱਖ ਵੀ ਸਨ ਨਾ ਵਿਚਾਰੇ, ਉਹ ਗੁਮਰਾਹ ਹੋ ਗਏ। ਅੱਜ ਵੀ ਵੱਡੀ ਤਾਦਾਦ ਵਿੱਚ ਸਿਰਾਂ ਉੱਤੇ ਦਸਤਾਰਾਂ ਬੰਨੀ ਸਾਡੇ ਕੁਝ ਭੋਲੇ ਭਾਲੇ ਵੀਰ ਉਹਨਾਂ ਨਿਰੰਕਾਰੀਆਂ ਦੇ ਅੱਗੇ ਬੈਠੇ ਹੁੰਦੇ ਨੇ। ਤਾਂ ਗੁਰੂ ਉਹਨਾਂ ਨੂੰ ਵੀ ਸਵੱਤ ਬਖਸ਼ੇ, ਜਦੋਂ ਉਹ ਇਤਿਹਾਸ ਨੂੰ ਪੜ੍ਹਨਗੇ, ਹਿਸਟਰੀ ਨੂੰ ਪੜ੍ਹਨਗੇ ਤੇ ਗੱਲਾਂ ਸਪਸ਼ਟ ਹੋਣਗੀਆਂ। ਤਾਂ ਬਾਬਾ ਦਿਆਲ ਜੀ ਨੇ ਆਨੰਦ ਕਾਰਜ ਵੇਲੇ ਚਾਰ ਲਾਵਾਂ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਲਾਵਾਂ ਕਰਨ ਦੀ ਪਰੰਪਰਾ ਨੂੰ ਚਲਾਇਆ। ਉਸ ਤੋਂ ਪਹਿਲਾਂ ਸਿੱਖਾਂ ਦੇ ਵਿੱਚ ਇੱਦਾਂ ਦੀ ਕੋਈ ਵੀ ਪਰੰਪਰਾ ਮੌਜੂਦ ਨਹੀਂ ਸੀ। ਅਧਿਆਤਮਿਕ ਤੌਰ ਉੱਤੇ ਇਹ ਚਾਰ ਲਾਵਾਂ ਨੇ ਜਿਹਦੇ ਵਿੱਚ ਮੇਰੀ ਤੇ ਰੱਬ ਦੀ ਇੱਕ ਕਮਿਟਮੈਂਟ ਹੈ, ਰੱਬ ਮੇਰਾ ਪਤੀ ਹੈ ਤੇ ਮੈਂ ਉਹਦੀ ਪਤਨੀ ਹਾਂ। ਤੋ ਸਤਿਗੁਰੂ ਮਹਾਰਾਜ ਦੀਆਂ ਇਹ ਲਾਵਾਂ ਸਾਡੇ ਗ੍ਰਸਤ ਜੀਵਨ ਦੇ ਵਿੱਚ ਵੀ ਬੜੀਆਂ ਕੰਮ ਆਉਂਦੀਆਂ ਨੇ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਭਾਈ ਤੁਸੀਂ ਬਾਣੀ ਨੂੰ ਦ੍ਰਿੜ ਕਰੋ, ਇਹੋ ਹੀ ਤੁਹਾਡੇ ਲਈ ਸਭ ਕੁਝ ਹੈ। ਤੋ ਸਤਿਗੁਰੂ ਅੱਜ ਬਖਸ਼ਿਸ਼ ਕਰਦੇ ਨੇ। ਮਹਾਰਾਜ ਨੇ ਬੋਲ ਰੱਖਿਆ, ਆਖਿਆ ਖੇਲ ਦੇਖ ਮਨ ਆਨੰਦ ਪਿਆ, ਸ਼ਹਿ ਵਿਆਹਣ ਆਇਆ। ਜਿਹੜਾ ਮੇਰਾ ਖਸਮ ਹੈ ਉਹ ਮੈਨੂੰ ਵਿਆਹਣ ਦੇ ਲਈ ਆਇਆ। ਉਹ ਖਸਮ ਅਕਾਲ ਪੁਰਖ ਵਾਹਿਗੁਰੂ। ਤੋ ਆਨੰਦ ਜੀਵਨ ਦੇ ਵਿੱਚ ਬਣ ਗਿਆ। ਹੁਣ ਮਿਲਾਪ ਲਈ ਜਿਹੜਾ ਹੈ ਉਹ ਆਨੰਦ ਪੈਦਾ ਹੋ ਗਿਆ। ਇਹਨੂੰ ਹੀ ਬਾਬਾ ਜੀ ਨੇ ਬਾਣੀ ਚ ਆਖਿਆ, ਵੇਖੋ ਬਾਣੀ ਤੋਂ ਬਾਣੀ ਦੀ ਜੇ ਵਿਆਖਿਆ ਆਪਾਂ ਕਰਾਂਗੇ ਨਾ ਫਿਰ ਗੱਲਾਂ ਸੌਖੀਆਂ ਸਮਝ ਲੱਗ ਜਾਣੀਆਂ। ਅਸੀਂ ਕਈ ਵਾਰ ਬਾਣੀ ਨੂੰ ਛੱਡ ਜਾਂਦੇ ਹਾਂ, ਇੱਧਰ ਉੱਧਰ ਦੀਆਂ ਗੱਲਾਂ ਆਪਾਂ ਜ਼ਿਆਦੀਆਂ ਕਰ ਲੈਂਦੇ ਹਾਂ। ਬਾਣੀ ਤੋਂ ਬਾਣੀ ਦੀ ਵਿਆਖਿਆ ਹੁੰਦੀ ਹੈ। ਤੋ ਬਾਬਾ ਜੀ ਉੱਥੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ। ਆਖਿਆ ਸਾਰੀਆਂ ਨਰ ਨਾਰੀਆਂ ਨੇ ਆਨੰਦ ਕੀਤਾ। ਇਹ ਨਰ ਨਾਰੀਆਂ ਕਿਹੜੀਆਂ ਨੇ? ਗਿਆਨ ਇੰਦਰੇ ਤੇ ਕਰਮ ਇੰਦਰੇ। ਜੀਵਨ ਵਿੱਚ ਖੇੜਾ ਹੀ ਆ ਗਿਆ। ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੋਖਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ। ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਤੋ ਗੁਰਦੇਵ ਅਗਲੇ ਬਚਨ ਵਿੱਚ ਬਖਸ਼ਿਸ਼ ਕਰਦੇ ਨੇ, ਆਖਿਆ ਗੁਰੂ ਦੁਆਰੇ ਹਮਰਾ ਵਿਆਹ ਜੇ ਹੋਆ। ਇਹ ਵਿਆਹ ਕਿੱਥੇ ਹੋਣਾ? ਗੁਰੂ ਦੇ ਦਰ ਉੱਤੇ, ਗੁਰੂ ਦੇ ਦੁਆਰੇ। ਰੱਬ ਦੇ ਨਾਲ ਜੇ ਬੰਦੇ ਨੇ ਵਿਆਹ ਕਰਾਉਣਾ ਤੇ ਕਿੱਥੇ ਹੋਣਾ? ਗੁਰੂ ਦੇ ਦੁਆਰੇ। ਕਿਵੇਂ ਹੋਵੇਗਾ? ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾਇਆ ਵਿਆਹ ਹੁੰਦਾ। ਗੁਰੂ ਦੁਆਰੇ ਹਮਰਾ ਵਿਆਹ ਵਿਆਹ ਜੇ ਹੋਆ ਤਾਂ ਸ਼ਹਿ ਮਿਲਿਆ ਤਾਂ ਜਾਣੇ ਆ। ਫਿਰ ਉਸ ਕਸਮ ਦੀ ਪ੍ਰਾਪਤੀ ਹੁੰਦੀ। ਤਿਹ ਲੋਕਾਂ ਮੈਂ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ। ਆਖਿਆ ਤਿੰਨਾਂ ਲੋਕਾਂ ਵਿੱਚ ਉਹ ਜਿਹੜਾ ਮੇਰਾ ਖਸਮ ਹੈ ਰੱਬ ਹੈ ਉਹਦਾ ਹੁਕਮ ਚੱਲਦਾ। ਤਿੰਨਾਂ ਲੋਕ ਤ੍ਰਿਲੋਕੀ ਵਿੱਚ, ਤ੍ਰਿਲੋਕੀ ਦਾ ਮਾਲਕ ਹੈ ਉਹ। ਤਿਹ ਲੋਕਾਂ ਮੈਂ ਸ਼ਬਦ ਰਵਿਆ, ਸ਼ਬਦ ਦਾ ਮਤਲਬ ਹੈ ਉਹਦਾ ਹੁਕਮ, ਉਹਦਾ ਹੁਕਮ ਤਿੰਨਾਂ ਲੋਕਾਂ ਚੱਲਦਾ ਮੇਰੇ ਖਸਮ ਦਾ। ਆਪ ਗਿਆ, ਜੀਵਨ ਵਿੱਚੋਂ ਆਪਾ ਚਲਿਆ ਗਿਆ, ਆਪਾ ਦੂਰ ਹੋ ਗਿਆ। ਹੁਣ ਮਨ ਮਾਨਿਆ, ਮੇਰਾ ਮਨ ਜਿਹੜਾ ਹੈ ਵਾਹਿਗੁਰੂ ਦੇ ਨਾਲ ਮੰਨ ਗਿਆ। ਅਗਲਾ ਬਚਨ ਹੈ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੈ ਕੋਈ। ਤੋ ਇਹ ਜਿਹੜਾ ਕਾਰਜ ਸੀ ਇਹ ਸਾਰਾ ਉਹਨੇ ਆਪ ਹੀ ਸਵਾਰਿਆ। ਜਿਸਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ। ਰੱਬੀ ਮਿਲਾਪ ਦਾ ਜਿਹੜਾ ਕਾਰਜ ਹੈ ਨਾ ਇੱਥੇ ਉਹਦੀ ਗੱਲ ਹੈ। ਜਿਵੇਂ ਆਪਾਂ ਕਹਿੰਦੇ ਹਾਂ ਵੀ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ। ਤੋ ਕਾਰਜ ਇਕੱਲੇ ਦੁਨੀਆਂ ਦੇ ਨਹੀਂ ਹੁੰਦੇ ਵੀ ਮੈਨੂੰ ਗੱਡੀ ਮਿਲ ਗਈ, ਮੈਨੂੰ ਕਾਰ ਮਿਲ ਗਈ, ਮੈਨੂੰ ਆਹ ਮਿਲ ਗਿਆ, ਉਹ ਮਿਲ ਗਿਆ, ਇਹ ਕਾਰਜ ਨਹੀਂ। ਇਹ ਹੈ ਵੀ ਰੱਬੀ ਮਿਲਾਪ ਦਾ ਕਾਰਜ ਮੇਰਾ ਗੁਰੂ ਨੇ ਸਵਾਰ ਦਿੱਤਾ। ਵੀ ਸਭ ਤੋਂ ਵੱਡਾ ਕਾਰਜ ਹੀ ਹੈ ਜੀ, ਹੋਰ ਕਿਹੜਾ ਕਾਰਜ ਹੈ? ਸੰਤਾਂ ਕੇ ਕਾਰਜ ਆਪ ਖਲੋਇਆ। ਸੰਤਾਂ ਦਾ ਕਾਰਜ ਕਿਹੜਾ ਹੁੰਦਾ? ਜਿਹੜੇ ਸੰਤਾਂ ਦਾ ਮਤਲਬ ਹੈ ਸਤ ਸੰਗੀ ਜਨ, ਕੁਲੈਕਟਿਵ ਰੂਪ ਵਿੱਚ ਸ਼ਬਦ ਹੈ ਇਹ, ਇਕੱਲੇ ਬੰਦੇ ਨੂੰ ਸੰਤ ਨਹੀਂ ਕਿਹਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ, ਆਹ ਜਿਹੜੀ ਹਿਰਦੇ ਰੂਪੀ ਧਰਤੀ ਸੀ ਇਹ ਕੀ ਹੋ ਗਈ? ਸੋਹਣੀ ਹੋ ਗਈ, ਅੰਦਰੋਂ ਸੋਹਣਾ ਹੋ ਗਿਆ ਮੈਂ। ਤਾਲ ਸੁਹਾਵਾ, ਤਾਲ, ਹੁਣ ਤਾਲ ਗੰਦਾ ਵੀ ਹੁੰਦਾ ਤੇ ਤਾਲ ਚੰਗਾ ਵੀ ਹੁੰਦਾ। ਤਲਾਬ, ਜਿਹਨੂੰ ਤਲਾਬ ਕਹਿੰਦੇ ਆਪਾਂ, ਤਲਾਬ ਵਿੱਚੋਂ ਮੁਸ਼ਕ ਆ ਰਿਹਾ ਹੋਵੇ, ਪਾਣੀ ਗੰਦਾ ਹੋਵੇ, ਤੇ ਇੱਕ ਤਲਾਬ ਹੈ ਜਿਹੜਾ ਐਨ ਸਭ ਗਾਰ ਗੂਰ ਕੱਢ ਕੇ ਤੇ ਸਾਫ ਸੁਥਰਾ ਹੋ ਗਿਆ। ਆਖਿਆ ਪਹਿਲਾਂ ਹਿਰਦੇ ਦਾ ਤਲਾਬ ਗੰਦਾ ਸੀ ਵਿਕਾਰਾਂ ਦੇ ਜਲ ਨਾਲ, ਐਬਾਂ ਦੇ ਜਲ ਨਾਲ। ਜਿਵੇਂ ਨੇ ਆਪਣੇ ਗੁਰੂ ਧਾਮਾਂ ਦੇ ਵਿੱਚ ਕਾਰ ਸੇਵਾ ਲੱਗਦੀ ਹੈ, ਸੰਗਤਾਂ ਇਕੱਠੀਆਂ ਹੁੰਦੀਆਂ ਨੇ, ਤਲਾਬ ਦੇ ਵਿੱਚ ਜਿਹੜੀ ਗਾਰ ਜੰਮੀ ਹੁੰਦੀ ਆ ਉਹਨੂੰ ਦਿਹਾੜੀ ਜੀ ਕੱਢ ਦਿੰਦੇ ਨੇ ਉਹ ਰਲ ਕੇ ਸਾਰੇ ਜਾਣੇ, ਬੱਠਲਾਂ ਨਾਲ ਕਹੀਆਂ ਨਾਲ ਸੇਵਾ ਚੱਲਦੀ। ਦਰਬਾਰ ਸਾਹਿਬ ਜਾਂ ਜਿੱਥੇ ਵੀ ਸਾਡੇ ਸਰੋਵਰ ਨੇ ਉੱਥੇ ਸੇਵਾ ਚੱਲਦੀ ਆ, ਕੋਈ ਨੌ ਚੌ ਪੰਜੀ ਸਾਲੀ ਜਦੋਂ ਵੀ। ਤੋ ਆਹ ਜਿਹੜਾ ਇੱਥੇ ਸਰੋਵਰ ਹੈ, ਇੱਥੇ ਵੀ ਤੇ ਗਾਰ ਜੰਮੀ ਹੋਈ ਆ ਨਾ। ਇਸ ਗਾਰ ਜਿਵੇਂ ਸਾਨੂੰ ਉਤਸ਼ਾਹ ਹੁੰਦਾ ਹੈ ਵੀ ਅਸੀਂ ਕਹੀ ਚੁੱਕੀਏ ਕਾਰ ਸੇਵਾ ਦੇ ਲਈ, ਅਸੀਂ ਕੋਈ ਬੱਠਲ ਚੁੱਕੀਏ, ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ। ਪਰ ਜਿਹੜਾ ਆਹ ਅੰਦਰ ਦਾ ਤਲਾਬ ਹੈ ਇਹਦੇ ਵਿੱਚ ਵੀ ਤੇ ਗਾਰ ਜੰਮੀ ਹੋਈ ਆ ਨਾ, ਇਹਨੂੰ ਵੀ ਤਾਂ ਸੋਹਣਾ ਬਣਾਉਣਾ ਕਿ ਨਹੀਂ, ਇਹਦੇ ਲਈ ਵੀ ਤੇ ਉੱਦਮ ਕਰਨਾ ਕਿ ਨਹੀਂ। ਤੋ ਇਹਨੂੰ ਏਦਾਂ ਸਮਝੋ ਬਚਨ ਨੂੰ, ਬਾਣੀ ਦੇ ਨੂੰ, ਵੀ ਸੰਤਾਂ ਕੇ ਕਾਰਜ ਆਪ ਖਲੋਇਆ, ਸਤਸੰਗੀ ਜਨਾਂ ਦਾ ਕਾਰਜ ਸੀ ਰੱਬੀ ਮਿਲਾਪ ਦਾ, ਤੇ ਵਾਹਿਗੁਰੂ ਆਪ ਆਣ ਕੇ ਵਿੱਚ ਖਲੋਤਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਆਰਾਮ, ਰੱਬ ਕੰਮ ਕਰਾਉਣ ਦੇ ਲਈ ਆ ਗਿਆ। ਫਿਰ ਆਖਿਆ ਧਰਤ ਸੁਹਾਵੀ, ਧਰਤੀ ਸੋਹਣੀ ਹੋ ਗਈ, ਰੌਣਕ ਲੱਗ ਗਈ ਨਾ ਅੰਦਰ, ਸੋਹਣੀ ਆਪੇ ਹੀ ਹੋ ਗਈ। ਧਰਤ ਸੁਹਾਵੀ, ਤਾਲ ਸੁਹਾਵਾ, ਤਾਲ ਅੰਦਰ ਰੂਪੀ ਤਲਾਬ। ਧਰਤ ਸੁਹਾਵੀ, ਤਾਲ ਸੁਹਾਵਾ, ਹੁਣ ਇਸ ਤਾਲ ਇਸ ਤਲਾਬ ਵਿੱਚ ਕੀ ਆ? ਪਹਿਲਾਂ ਸੀ ਵਿਕਾਰਾਂ ਰੂਪੀ ਚਿੱਕੜ, ਪੰਕਜ ਮੋਹ ਪੱਗ ਨਹੀਂ ਚੱਲ ਹੈ, ਹਮ ਦੇਖਾ ਤਾਂ ਡੋਬੀ ਅਲੇ। ਪਹਿਲਾਂ ਸੀ ਚਿੱਕੜ, ਹੁਣ ਖੇਡ ਉਲਟ ਹੋ ਗਈ ਕਿਉਂਕਿ ਉਹ ਆਪ ਆਣ ਕੇ ਖਲੋ ਗਿਆ। ਇਸ ਕਰਕੇ ਧਰਤ ਸੁਹਾਵੀ, ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਹੁਣ ਇੱਥੇ ਅੰਮ੍ਰਿਤ ਜਲ ਹੈ, ਹੁਣ ਇੱਥੇ ਹੋਰ ਕੋਈ ਜਲ ਨਹੀਂ ਹੈਗਾ। ਤੋ ਮਹਾਰਾਜ ਇੱਥੇ ਕਹਿੰਦੇ ਨੇ ਜਿੱਤ ਕਾਰਜ, ਆਖਿਆ ਕਾਰਜ ਰੱਬ ਨੇ ਆਪ ਸਵਾਰਿਆ, ਤੇ ਕਾਰਜ ਕਰਨਾ ਕਿਹੜਾ ਚਾਹੀਦਾ? ਇਹ ਵੀ ਪੰਕਤੀ ਚੇਤੇ ਰੱਖਣ ਵਾਲੀ ਹੈ। ਜਿੱਤ ਕਾਰਜ ਸਤ ਸੰਤੋਖ ਦਇਆ, ਜਿਸ ਕਾਰਜ ਦੁਆਰਾ, ਕਾਰਜ ਦੇ ਜੱਜੇ ਨੂੰ ਸਿਹਾਰੀ ਹੈ, ਇਹਦਾ ਮਤਲਬ ਹੈ ਕਾਰਜ ਦੁਆਰਾ। ਜਿੱਤ ਕਾਰਜ ਸਤ, ਜਿਸ ਕਾਰਜ ਦੇ ਦੁਆਰਾ ਤੁਹਾਡੀ ਲਾਈਫ ਦੇ ਵਿੱਚ, ਤੁਹਾਡੀ ਜ਼ਿੰਦਗੀ ਦੇ ਵਿੱਚ ਮਹਾਰਾਜ ਕਹਿੰਦੇ ਸਤ ਪੈਦਾ ਹੋ ਜਾਵੇ। ਸਤ, ਅਗਲਾ ਸ਼ਬਦ ਹੈ ਸੰਤੋਖ, ਸੰਤੋਖ ਪੈਦਾ ਹੋ ਜਾਵੇ, ਦਇਆ, ਦਇਆ ਪੈਦਾ ਹੋ ਜਾਵੇ, ਧਰਮ, ਧਰਮ ਆ ਜਾਵੇ, ਸੇਵਾ ਆ ਜਾਵੇ, ਸੰਤੋਖ ਆ ਜਾਵੇ, ਦਇਆ ਆ ਜਾਵੇ। ਕਾਰਜ ਉਹ ਕਰੋ, ਮਤਲਬ ਏਦਾਂ ਆਪਣੀ ਲਾਈਫ ਨੂੰ ਆਪਾਂ ਵੇਖੀਏ ਵੀ ਜਿਹੜਾ ਮੈਂ ਕਾਰਜ ਕਰਨਿਆ ਉਸ ਉੱਥੇ ਇੱਕ ਕੁਐਸਚਨ ਮਾਰਕ ਲਾਓ, ਏਦਾਂ ਵੀ ਜੋ ਵੀ ਮੈਂ ਕਰ ਰਿਹਾ ਇਹਦੇ ਨਾਲ ਮੇਰੇ ਅੰਦਰ ਦਇਆ ਪੈਦਾ ਹੋਵੇਗੀ, ਇਹਦੇ ਨਾਲ ਮੇਰੇ ਅੰਦਰ ਸੰਤੋਖ ਪੈਦਾ ਹੋਵੇਗਾ, ਤੇ ਜਾਂ ਜੋ ਵੀ ਕਰਨਾ ਉਹ ਪਹਿਲਾਂ ਹੀ ਇਹਨਾਂ ਸ਼ੁਭ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਕੇ ਕਰੋ। ਤੋ ਕਾਰਜ ਇਹ ਹੈ, ਅਸੀਂ ਇਕੱਲੇ ਕਾਰਜ ਦੁਨੀਆਂ ਦੀਆਂ ਪ੍ਰਾਪਤੀਆਂ ਨੂੰ ਨਾ ਮੰਨਿਆ ਕਰੀਏ। ਦੁਨੀਆਂ ਦੀਆਂ ਪ੍ਰਾਪਤੀਆਂ ਵੀ ਆਪਣੀ ਥਾਂ ਨੇ, ਪਰ ਸਭ ਤੋਂ ਉੱਤਮ ਕਾਰਜ ਕਿਹੜਾ ਹੈ? ਹੁਣ ਅਸੀਂ ਇੱਕ ਬਚਨ ਪੜ੍ਹਦੇ ਹਾਂ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ, ਉਹ ਜਿੰਨੇ ਵੀ ਇਹ ਬਚਨ ਪੜ੍ਹਨ ਵਾਲੇ ਨੇ ਮੇਰੇ ਸਮੇਤ, ਆਪਾਂ ਨੂੰ ਏਦਾਂ ਲੱਗਦਾ ਵੀ ਧੀ ਦੀ ਦਾਤ ਦੇ ਦਿੱਤੀ, ਪੁੱਤਰ ਦੀ ਦਾਤ ਦੇ ਦਿੱਤੀ, ਘਰ ਦੇ ਦਿੱਤਾ ਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ, ਨਹੀਂ ਏਦਾਂ ਨਹੀਂ ਹੈ। ਸਿਰਫ ਇਹਨੂੰ ਏਦਾਂ ਨਾ ਮੰਨੋ, ਉਸੇ ਸ਼ਬਦ ਵਿੱਚ ਤੁਸੀਂ ਪੜ੍ਹੋ ਵੀ ਮੇਰੇ ਮਨ ਇੱਕ ਸਿਉਂ ਲਿਵ ਲਾਏ, ਆਹ ਹੈ ਉਹ ਕਾਰਜ। ਜਦੋਂ ਮਨ ਨੇ ਇੱਕ ਦੇ ਨਾਲ ਲਿਵ ਲਾ ਲਈ, ਇੱਕ ਸਬਿਨ ਸਭ ਧੰਦ ਹੈ, ਇੱਕ ਤੋਂ ਬਿਨਾਂ ਸਾਰਾ ਕੁਝ ਧੰਦਾ ਹੈ। ਮੇਰੇ ਮਨ ਇਕਸ ਸਿਉਂ ਚਿੱਤ ਲਾਏ, ਇਕਸ ਬਿਨ ਸਭ ਧੰਦ ਹੈ, ਸਭ ਮਿਥਿਆ। ਮਿਥਿਆ ਦਾ ਮਤਲਬ ਹੈ ਜਿਹਨੇ ਨਾਸ਼ ਹੋ ਜਾਣਾ, ਜਿਹਨੇ ਖਤਮ ਹੋ ਜਾਣਾ, ਜਿਹਨੇ ਡਿਸਟਰੋਏ ਹੋ ਜਾਣਾ। ਇਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਜਿਹਦੇ ਵਿੱਚ ਮੋਹ ਹੈ, ਮਾਇਆ ਹੈ। ਤੋ ਅਸੀਂ ਕੱਲਾ ਦੁਨੀਆਂ ਦੇ ਪਦਾਰਥ ਦੀ ਪ੍ਰਾਪਤੀ ਲਈ ਇਹ ਸ਼ਬਦ ਜੋੜ ਦਿੱਤਾ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਨਹੀਂ, ਜਦੋਂ ਗੁਰੂ ਨਦਰ ਕਰਦਾ ਨਾ, ਗੁਰੂ ਬਖਸ਼ਿਸ਼ ਕਰਦਾ ਹੈ, ਤੇ ਉਹ ਪਾਤਸ਼ਾਹੀਆਂ ਉਹ ਖੁਸ਼ੀਆਂ ਮਿਲਦੀਆਂ ਨੇ ਜਿਹੜੀਆਂ ਦੁਨੀਆਂ ਦੀ ਪ੍ਰਾਪਤੀ ਜਿਹਦੇ ਸਾਹਮਣੇ ਤੁੱਛ ਰਹਿ ਜਾਂਦੀ, ਛੋਟੀ ਰਹਿ ਜਾਂਦੀ। ਤੋ ਕਾਰਜ ਕਿਹੜਾ ਕਰਨਾ? ਗੁਰੂ ਸਾਹਿਬ ਕਿਰਪਾ ਕਰਨ, ਆਖਿਆ ਜਿੱਤ ਕਾਰਜ ਸਤ ਸੰਤੋਖ ਦਇਆ ਧਰਮ ਹੈ। ਜਿਸ ਕਾਰਜ ਦੁਆਰਾ ਜੀਵਨ ਵਿੱਚ ਸੇਵਾ, ਸੰਤੋਖ, ਦਇਆ, ਧਰਮ ਆ ਜਾਵੇ, ਗੁਰਮੁਖ ਬੁੱਝੈ ਕੋਈ। ਕੋਈ ਵਿਰਲਾ ਹੀ ਹੈ ਭਾਈ ਜਿਹੜਾ ਗੁਰੂ ਵੱਲ ਮੁੱਖ ਕਰਕੇ ਇਸ ਗੱਲ ਨੂੰ ਬੁੱਝਦਾ ਵੀ ਮੈਂ ਇਸ ਕਾਰਜ ਦੁਆਰਾ ਜੀਵਨ ਵਿੱਚ ਸੰਤੋਖ ਆਵੇਗਾ। ਬਿਨਾਂ ਸੰਤੋਖ ਨਹੀਂ ਕਹੂ ਰਾਜੇ। ਦਇਆ ਕਪਾਹ ਸੰਤੋਖ ਸੂਤ, ਮੁੰਦਾ ਸੰਤੋਖ। ਕਿੰਨੀ ਵਾਰ ਬਾਬਿਆਂ ਜੀ ਨੇ ਗੱਲ ਕੀਤੀ, ਜੋਗੀ ਨੂੰ ਕਿਹਾ ਮੁੰਦਾ ਸੰਤੋਖ ਸ਼ਰੰਪਾ ਚੋਲੀ, ਬ੍ਰਾਹਮਣ ਨੂੰ ਕਿਹਾ ਦਇਆ ਕਪਾਹ ਸੰਤੋਖ ਸੂਤ, ਸੁਖਮਣੀ ਸਾਹਿਬ ਚ ਕਿਹਾ ਬਿਨਾਂ ਸੰਤੋਖ ਨਹੀਂ ਕਹੂ ਰਾਜੇ। ਤੋ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ, ਭਨਤ ਨਾਨਕ ਸਭਨਾ ਕਾ ਪਿਰ ਏਕੋ ਸੋਏ। ਅਖੀਰਲਾ ਬਚਨ ਹੈ ਚਾਰ ਨੰਬਰ ਪਦਾ। ਬਾਬਾ ਜੀ ਕਹਿੰਦੇ ਨੇ ਭਨਤ ਨਾਨਕ ਸਭਨਾ ਕਾ, ਭਨਤ ਦਾ ਅਰਥ ਹੁੰਦਾ ਜੀ ਆਖਦਾ ਹੈ, ਨਾਨਕ ਆਖਦਾ ਹੈ। ਇਹਨੂੰ ਇੱਦਾਂ ਕਰਾਂਗੇ ਭਨਤ ਨਾਨਕ, ਨਾਨਕ ਆਖਦਾ ਹੈ। ਭਨਤ ਦਾ ਮਤਲਬ ਭਨਣਾ, ਕਹਿਣਾ ਕੋਈ। ਭਨਤ ਨਾਨਕ ਸਭਨਾ ਕਾ ਪਿਰ ਏਕੋ ਸੋਏ, ਸਾਰਿਆਂ ਦਾ ਖਸਮ ਇੱਕੋ ਹੀ ਹੈ, ਪਿਰ ਇੱਕੋ ਹੀ ਹੈ। ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ, ਜਿਹਦੇ ਉੱਤੇ ਉਹ ਬਖਸ਼ਿਸ਼ ਕਰਦਾ ਹੈ ਉਹ ਸੁਹਾਗਣ ਹੋ ਜਾਂਦੀ ਹੈ, ਖਸਮ ਇੱਕੋ ਹੀ ਹੈ। ਬਾਬਾ ਜੀ ਬਾਣੀ ਦੇ ਵਿੱਚ ਕਹਿੰਦੇ ਨੇ ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸੁਭਾਈ। ਜਿਹਦੇ ਉੱਤੇ ਉਹਨੇ ਬਖਸ਼ਿਸ਼ ਕਰ ਦਿੱਤੀ ਸੁਹਾਗਣ ਉਹ ਅਖਲਾ ਸਕਦੀ ਹੈ, ਹਰ ਕੋਈ ਸੁਹਾਗਣ ਨਹੀਂ ਅਖਲਾ ਸਕਦੀ। ਦੁਆਗਣਾਂ ਵੀ ਹੁੰਦੀਆਂ ਨੇ, ਖਸਮ ਦੇ ਹੁੰਦਿਆਂ ਵੀ ਕਈ ਦੁਆਗਣਾਂ ਹੁੰਦੀਆਂ ਨੇ। ਤੋ ਖਸਮ ਤੇ ਹੈਗਾ ਹੀ ਹੈ। ਜਿਹਨੇ ਗੁਰੂ ਦੀ ਮਤ ਦੁਆਰਾ ਇਹ ਗੁਣ, ਜਿਹਦੀਆਂ ਗਿਆਨ ਇੰਦਰੀਆਂ ਗਾਉਣ ਲੱਗ ਪਈਆਂ ਨਾ ਵੀ ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ, ਬਾਬਾ ਜੀ ਕਹਿੰਦੇ ਨੇ ਉਹ ਹੀ ਅੱਗੇ ਜਾ ਕੇ ਸੁਹਾਗਣਾਂ ਬਣਦੀਆਂ ਨੇ। ਭਣਤ ਨਾਨਕ ਸਭਨਾ ਕਾ ਪਿਰ ਏਕੋ ਸੋਏ, ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ। ਤੋ ਗੁਰੂ ਕਿਰਪਾ ਕਰੇ ਅਸੀਂ ਵੀ ਸੁਹਾਗਣ ਬਣ ਜਾਈਏ। ਤੋ ਇਹ ਸੀ ਲੜੀਵਾਰ ਚੱਲ ਰਹੀ ਕਥਾ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸ਼ਬਦ ਦੀ ਵਿਚਾਰ। ਭੁੱਲਾਂ ਚੁੱਕਾਂ ਮੇਰੀਆਂ ਗੱਲ ਚੰਗੀ ਸਤਿਗੁਰਾਂ ਦੀ। ਵਾਹਿਗੁਰੂ ਜੀ
1: ਖਾਲਸਾ,
0: ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਨੇ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਬੜੇ ਪਿਆਰ ਦੇ ਨਾਲ ਸੁਲਝੇ ਹੋਏ ਬਜਰਾਂ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਪਰ ਇੱਥੇ ਗੱਲ ਇੱਕ ਜ਼ਰੂਰ, ਕਿਉਂਕਿ ਸਹੀ ਯਾਰ ਸਾਨੂੰ ਸਵਾਲ ਬੀਬੀਆਂ ਵੱਲੋਂ ਆ ਜਾਂਦਾ ਅਤੇ ਬੀਬੀਆਂ ਕਹਿੰਦੀਆਂ ਜੀ ਇਹ ਇਸਤਰੀ ਦਾ ਅਤੇ ਸਾਡੇ ਵਾਸਤੇ ਹੈ। ਨਹੀਂ, ਖਸਮ ਵਸਾਰੇ ਅਤੇ ਕੰਮ ਜਾ, ਜਿਵੇਂ ਭਾਈ ਸਾਹਿਬ ਨੇ ਅਖੀਰਲਾ ਬਚਨ ਪੜਿਆ ਹੈ ਨਾ, ਇਸ ਜੱਗ ਮੈਂ ਏਕ ਪੁਰਖ ਹੈ, ਏਕ ਪੁਰਖ ਏਕ ਹੈ, ਉਹ ਸਗਰੀ ਨਾਰ ਸਭਾਈ। ਪਰਮਾਤਮਾ ਪਤੀ ਪਰਮੇਸ਼ਰ ਹੈ ਅਤੇ ਜੀਵ ਇਸਤਰੀ ਰੂਪ, ਜੀਵ ਆਤਮਾ ਜਿਹੜੀ ਹੈ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ, ਪਰਮਾਤਮਾ ਦੇ ਦਰ 'ਤੇ ਉਹ ਕੋਈ ਜੀਵ ਇਸਤਰੀ ਰੂਪ ਹੈਗੀ। ਇਸ ਕਰਕੇ ਬਾਣੀ ਜਿੰਨੀ ਵੀ ਹੈ ਇਹ ਇਸਤਰੀ ਲਿੰਗ ਦੇ ਵਿੱਚ ਲਿਖੀ ਹੋਈ ਆ, ਜੀਵ ਰੂਪੀ ਇਸਤਰੀ ਲਿੰਗ ਦੇ ਵਿੱਚ, ਕਿ ਆਤਮਾ ਨੇ ਪਰਮਾਤਮਾ ਦੇ ਨਾਲ ਅਭੇਦ ਹੋਣਾ ਅਤੇ ਉਹਦੇ ਵਾਸਤੇ ਕੀ ਪੁਕਾਰਾਂ ਕਰਦੀ, ਮਿਲ ਮੇਰੇ ਪ੍ਰੀਤਮਾ ਜੀਓ ਮੈਂ ਤੁਧ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇ ਅੰਨ ਨਾ। ਹੁਣ ਇੱਕ ਹੋਰ ਸ਼ਬਦ ਹੈ ਉਹ ਵੀ ਸਮਝੋ, ਇਹ ਤਨ ਮਾਇਆ ਪਾਇਆ ਹਪਿਆਰੇ ਲੀਤੜਾ ਲੱਭ ਰੰਗਾਏ। ਹੁਣ ਇਹ ਤਨ ਤੇ ਮਨ ਨੂੰ ਜਿਹਨੇ ਮੋਹ ਤੇ ਮਾਇਆ ਦੀ ਪਾਹ ਲਾ ਕੇ ਰੰਗਿਆ ਹੋਇਆ, ਕਹਿਣ ਤੋਂ ਭਾਵ ਹੈ ਕਿ ਸਾਰੀ ਉਮਰ ਇਸ ਤਨ ਨੂੰ ਤੇ ਮਨ ਨੂੰ ਮੋਹ ਮਾਇਆ ਦੀ ਪਾਹ ਵਿੱਚ ਲਾ ਕੇ ਤੇ ਰੰਗਿਆ ਹੋਇਆ, ਕਹਿਣ ਤੋਂ ਭਾਵ ਹੈ ਕਿ ਪਰਮਾਤਮਾ ਤੋਂ ਵਿਛੜ ਕੇ ਸੰਸਾਰੀ ਤੇ ਦੁਨਿਆਵੀ ਕੰਮ ਵਿੱਚ ਰੁੱਝੇ ਹੋਏ। ਤੇ ਇੱਕ ਸ਼ਬਦ ਮੈਂ ਤੁਹਾਡੇ ਨਾਲ ਹੋਰ ਸਾਂਝਾ ਕਰਾਂਗਾ, ਉਹ ਆਮ ਤੌਰ ਤੇ ਅਸੀਂ ਸੰਗਰਾਂਦ ਵਾਲੇ ਦਿਨ ਪੜ੍ਹਦੇ ਹਾਂ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ। ਹੁਣ ਆਪਾਂ ਪੁਰਾਣੇ ਕਰਮਾਂ ਦੀ ਗੱਲ ਕਰਦੇ ਵੀ ਮੇਰੇ ਪੁਰਾਣੇ ਕਰਮਾਂ ਦੀ ਨਾ ਗੁਰਮੁਖ ਪਿਆਰਿਓ, ਇੱਥੇ ਪਾਤਸ਼ਾਹ ਕਹਿੰਦੇ ਜਿਵੇਂ ਤੂੰ ਕਿਰਤ ਤੇ ਕੰਮਾਂ ਵਿੱਚ ਰੁੱਝਿਆ ਹੋਇਆ, ਕਾਰੋਬਾਰਾਂ ਵਿੱਚ ਰੁੱਝਿਆ ਹੋਇਆ ਹੈ, ਵਾਹਿਗੁਰੂ ਪਰਮੇਸ਼ਵਰ ਜੀਵ ਰੂਪੀ ਆਤਰਮ ਪਰਮੇਸ਼ਵਰ ਨੂੰ ਕਹਿੰਦੀ ਹੈ ਦਾਤਾ ਜੀ ਉਹ ਮੈਂ ਦੁਨਿਆਵੀ ਕਾਰੋਬਾਰਾਂ ਤੇ ਕੰਮਾਂ ਵਿੱਚ ਰੁੱਝੀ ਹੋਈ ਹਾਂ ਤੇ ਮੈਨੂੰ ਤੇਰਾ ਚੇਤਾ ਭੁੱਲਿਆ ਹੋਇਆ, ਤੇਰੇ ਕਰਕੇ ਉਹਦੇ ਕਰਕੇ ਮੈਂ ਵਿਛੜੀ ਹਾਂ। ਇਸੇ ਕਰਕੇ ਪਾਤਸ਼ਾਹ ਕਹਿੰਦੇ ਜੇ ਤੂੰ ਦੁਨਿਆਵੀ ਕਿਰਤ ਕਰਦੇ ਹਨ ਮਨੁੱਖ ਨੂੰ, ਜਾਂ ਭਾਈ ਮਨੁੱਖ ਦੇ ਵਿੱਚ ਦੋਨੋਂ ਅਸੀਂ ਆਉਂਦੇ ਹਾਂ, ਜੀਵ ਇਸਤਰੀ ਅੰਡ ਪੁਰਖ ਮਨੁੱਖ ਹੈ। ਇਸ ਕਰਕੇ ਉਹ ਕਹਿੰਦੇ ਜੇ ਤੂੰ ਦੁਨਿਆਵੀ

ਤੂੰ ਇਹ ਵੀ ਕਿਰਤ ਕਰਨੀ ਆ, ਜੇ ਤੇਰੇ ਕੋਲ ਇਹ ਕਿਰਤ ਨਹੀਂ ਨਾ ਤੇ ਫਿਰ ਦੁਨਿਆਵੀ ਕਿਰਤ ਤੇ ਗੁਰਮੁਖ ਪਿਆਰਿਆ ਬਾਦਸ਼ਾਹ ਕਹਿੰਦੇ ਇੱਕ ਟੰਬ ਜੋ ਤੂੰ ਦੇਖਦਾ ਚੱਲੇ ਨਾ ਹੀ ਨਾਲ ਤੇਰੇ ਜਾਣ ਵਾਲਾ ਕੋਈ ਨਹੀਂ। ਇਸ ਕਰਕੇ ਮਹਾਰਾਜ ਕਿਰਪਾ ਕਰੇ ਅਸੀਂ ਬਾਣੀ ਨੂੰ ਸਮਝਣ ਦਾ ਯਤਨ ਕਰੀਏ। ਬਾਣੀ ਦੇ ਵਿੱਚ ਬੜੀਆਂ ਬਖਸ਼ਿਸ਼ਾਂ ਨੇ, ਬੜੀਆਂ ਰਹਿਮਤਾਂ ਨੇ। ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਹਰ ਘਰ ਵਿੱਚ ਪੋਥੀ ਹੋਵੇ, ਹਰ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪੋਥੀਆਂ ਹੋਣੀਆਂ ਚਾਹੀਦੀਆਂ। ਦੋ ਪਾਠ ਦੇ ਵਿੱਚ ਪੋਥੀਆਂ ਮਿਲਦੀਆਂ ਨੇ, ਔਰ ਮੈਂ ਤਾਂ ਇੱਥੋਂ ਤੱਕ ਵੀ ਤੁਹਾਨੂੰ ਬੇਨਤੀ ਕਰਕੇ ਹਰ ਇੱਕ ਸਿੱਖ ਦਾ ਪਾਠ ਘਰ ਵਿੱਚ ਆਰੰਭ ਹੋਵੇ। ਅਤੇ ਕੱਲ੍ਹ ਮੈਂ ਫਿਊਨਲ 'ਤੇ ਵੀ ਪਾਸੋਂ ਕਿਹਾ ਸੀ ਕਿ ਜੇ 4-5 ਜੀ ਘਰ ਵਿੱਚ ਹੈਗੇ ਨਾ ਵੱਡੇ ਜਿਹੜੇ ਪੰਜਾਬੀ ਪੜ੍ਹ ਸਕਦੇ, ਕੋਸ਼ਿਸ਼ ਕਰੋ ਜਾਣ ਤੋਂ ਪਹਿਲਾਂ 10-15 ਮਿੰਟ ਖੋਲ੍ਹ ਕੇ ਪੋਥੀ ਅਤੇ ਗੁਰੂ ਨਾਲ 2-4 ਗੱਲਾਂ ਕਰਕੇ ਜਾਇਆ ਕਰੋ ਅਤੇ ਬਖਸ਼ਿਸ਼ ਲੈ ਕੇ ਜਾਇਆ। ਦਾਤਾ ਮੇਰੇ 'ਤੇ ਕਿਰਪਾ ਕਰ, ਜੇ ਇੱਕ ਪੱਤਰਾ ਵੀ ਤੁਸੀਂ ਪੜ੍ਹ ਲਿਆ ਨਾ ਅਤੇ ਜੇ 10-4 ਸ਼ਬਦ ਵੀ ਪੜ੍ਹ ਲਏ ਤਾਂ ਬਖਸ਼ਿਸ਼ ਦੇ ਪਾਤਰ ਬਣ ਜਾਣਾ। ਗੁਰੂ ਕਿਰਪਾ ਕਰੇ। ਚੜ੍ਹਦੀਆਂ ਕਲਾ ਭਾਈ ਸਾਹਿਬ ਦਾ ਧੰਨਵਾਦ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲਾ ਜਥਾ, ਇਹਨਾਂ ਦਾ ਕੱਲ੍ਹ ਦਾ ਦਿਨ ਸਾਡੇ ਪਾਸ ਹੈ। ਕੱਲ੍ਹ ਸ਼ਾਮ ਨੂੰ ਇਹਨਾਂ ਨੇ ਵਿਦਾ ਹੋ ਜਾਣਾ, ਪਹਿਲੀ ਤੋਂ ਇਹਨਾਂ ਦੀ ਦੂਸਰੇ ਸਥਾਨ 'ਤੇ ਡਿਊਟੀ ਹੈ ਸੇਵਾ। ਗੁਰੂ ਕਿਰਪਾ ਕਰ, ਇਹਨਾਂ ਨੂੰ ਚੜ੍ਹਦੀਆਂ ਕਲਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਬੜੇ ਪਿਆਰ ਨਾਲ ਇਹਨਾਂ ਸੇਵਾ ਨਿਭਾਈ ਹੈ। ਆਉਣ ਵਾਲੇ ਸਮੇਂ ਸਤਿਗੁਰੂ ਕਿਰਪਾ ਕਰ ਇਹਨਾਂ ਨੂੰ ਇਸੇ ਤਰ੍ਹਾਂ ਫਿਰ ਆਪ ਸੰਗਤਾਂ ਦੇ ਅਤੇ ਗੁਰੂ ਦੇ ਦਰਸ਼ਨ ਕਰਨ ਦਾ ਸੁਭਾਅ ਸਮਾਂ ਬਖਸ਼ਣ, ਕਿਉਂਕਿ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ। ਦਾਣੇ ਪਾਣੀ ਦੀ ਗੱਲ ਆ, ਜਿੱਥੇ ਲਿਖਿਆ ਉੱਥੋਂ ਛੱਕ ਹੀ ਲੈਣਾ। ਬਿਲਡਿੰਗ ਵਾਸਤੇ ਵੀ ਤੁਹਾਨੂੰ ਬੇਨਤੀ ਹੈ ਕਿ ਜ਼ਰੂਰ ਸਹਿਯੋਗ ਬਖਸ਼ੋ, ਆਪਣੀ ਤੇਲ ਫੁੱਲ ਭੇਟਾਵਾਂ ਜ਼ਰੂਰ ਬਖਸ਼ੋ ਤਾਂ ਕਿ ਇਸ ਕਾਰਜ ਨੂੰ ਸੰਪੂਰਨ ਕਰ ਸਕੀਏ ਆਪਦੇ ਸਹਿਯੋਗ ਦੇ ਨਾਲ। ਆਓ ਹੁਣ ਸਰਵ ਕਰੀਏ ਇਹਨਾਂ ਪਾਸੋਂ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਧ ਸੰਗਤ ਜੀ ਇੰਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਵਾਸਤੇ ਸਮਤ ਬਖਸ਼ਣੀ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਸਹੋਣ। ਗੁਰਮੁਖ ਪਿਆਰੇ ਢਾਡੀ ਸਾਹਿਬਾਨ, ਉਹ ਆਪ ਜੀ ਨੂੰ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ, ਸੋਨਾ ਪਾਸੋਂ ਢਾਡੀ ਵਾਰਾਂ ਸ਼ਰਵਣ ਕਰਕੇ ਲਾਹ ਪ੍ਰਾਪਤ ਕਰਨਾ ਕਰੀਏ ਜੀ। ਫਤਿਹ ਦੀ ਸਾਂਝ ਪਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਦੁਨੀਆਂ ਦੇ ਚੰਨ ਦੀਆਂ ਵੇਖ ਵੇਖ ਲਾਲੀਆਂ ਸਦਾ ਲਈ ਹੋ ਗਿਆ ਅਲੋਪ

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਪਰਮ ਪੂਜੀ ਪਾਦ ਵਾਲੀਏ ਕੁਲ ਆਲਮ ਹਜ਼ੂਰੇ ਅਨਵਰ ਸ਼ਬਦ ਬ੍ਰਹਮ ਸਤਿਗੁਰੂ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਵ ਮੁਕੱਦਸ ਚਰਨਾਂ ਦੇ ਵਿੱਚ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜ ਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ ਆਓ ਵੱਡੇ ਭਾਗ ਨੇ ਜੋ ਸਮੇਂ ਵਿੱਚੋਂ ਸਮਾਂ ਕੱਢ ਆਪ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੇ ਹੋ ਜੁੜ ਮਿਲ ਬੈਠੇ ਆਪਾਂ ਸਾਰੇ ਗੁਰੂ ਪਿਆਰ ਵਾਲਿਆਂ ਦੇ ਪਾਸੋਂ ਆਪ ਜੀ ਨੇ ਜਿੱਥੇ ਹਰ ਜਸ ਕੀਰਤਨ ਸਰਵਣ ਕੀਤਾ ਹੈ ਉੱਥੇ ਢਾਡੀ ਕਲਾ ਦੇ ਮਾਧਿਅਮ ਦੁਆਰਾ ਇਤਿਹਾਸ ਦਾ ਜੋ ਪ੍ਰਕਰਨ ਆਪਾਂ ਵਿਚਾਰ ਕਰ ਰਹੇ ਸਾਂ ਉਹਨੂੰ ਅਗੇਤਰਿਆਂ ਤੋਰ ਸਕੀਏ ਉਹਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਆਓ ਇੱਕ ਵਾਰ ਜਿੰਨੇ ਵੀ ਆਪ ਜੁੜ ਮਿਲ ਬੈਠੇ ਹੋ ਇੰਟਰਨੈਟ ਸੋਸ਼ਲ ਮੀਡੀਆ ਆਦਿਕ ਸਾਧਨਾਂ ਦੇ ਮਾਧਿਅਮ ਰਾਹੀਂ ਵੀ ਜੋ ਸੰਗਤਾਂ ਇਸ ਪ੍ਰੋਗਰਾਮ ਨਾਲ ਜੁੜੀਆਂ ਨੇ ਆਓ ਇੱਕ ਵਾਰ ਕਰੀਏ ਮਨੋਬਿਰਤੀਆਂ ਨੂੰ ਇਕਾਗਰਤ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਰੀਏ ਧਿਆਨ ਹਾਜ਼ਰੀਆਂ ਲਵਾਈਏ ਅਦਬ ਬਚਾਈਏ ਤੇ ਸਾਰੀ ਸੰਗਤ ਇੱਕ ਵਾਰ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਆਪਾਂ ਇੱਕ ਵਿਚਾਰ ਕਰ ਰਹੇ ਸਾਂ ਵੀ ਸਤਿਗੁਰੂ ਗੁਰੂ ਨਾਨਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪਣੇ ਨਾਲ ਆਪਣੇ ਰੱਬੀ ਰਬਾਬੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਉਹ ਤੁਰੇ ਸਨ ਸੰਗ ਲੈ ਭਾਈ ਮਰਦਾਨੇ ਨੂੰ ਬਾਬਾ ਤੁਰਿਆ ਪੂਰਬ ਦੱਖਣ ਨੂੰ ਦਿਲ ਪਾਟੇ ਹੋਏ ਜੋੜਨ ਲਈ ਤੇ ਜਗਤ ਜਲੰਦਾ ਰੱਖਣ ਨੂੰ ਉਹ ਐਮਨਾਬਾਦ ਦੀ ਧਰਤੀ ਤੇ ਭਾਈ ਲਾਲੋ ਕੋਲ ਗਏ ਅਦੀਬ ਨੇ ਕੁਝ ਸਤਰਾਂ ਲਿਖੀਆਂ ਨੇ ਕਹਿੰਦਾ ਵੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਭਾਈ ਲਾਲੋ ਕੋਲ ਪਹੁੰਚਦੇ ਨੇ ਗੁਰੂ ਪੁੱਜੇ ਕੋਲ ਲਾਲੋ ਦੇ ਢੱਠੀ ਹੋਈ ਜਿਸਦੀ ਕੁੱਲੀ ਸੀ ਟੁੱਟਾ ਜਿਹਾ ਇੱਕ ਮੰਜਾ ਤੇ ਪਾਟੀ ਹੋਈ ਇੱਕ ਜੁੱਲੀ ਸੀ ਇੱਕ ਤੇਸਾ ਤੇ ਇੱਕ ਆਰੀ ਸੀ ਇੱਕ ਕੌਲੀ ਤੇ ਇੱਕ ਬਾਟੀ ਸੀ ਬੁੱਕ ਲੀਰਾਂ ਲਟਕਣ ਤਾਨੇ ਉੱਤੇ ਤੇ ਪੱਗ ਵੀ ਸਿਰ ਦੀ ਪਾਟੀ ਸੀ ਜਾ ਬੂਹੇ ਅੱਗੇ ਬਾਬਾ ਜੀ ਨੇ ਸਤ ਕਰਤਾਰ ਬੁਲਾ ਦਿੱਤੀ ਉਹਨਾਂ ਲਾ ਕੇ ਭੂਰੀ ਮੋਢਿਆਂ ਤੋਂ ਸੱਕਾਂ ਦੇ ਉੱਪਰ ਵਿਛਾ ਦਿੱਤੀ ਭਾਈ ਲਾਲੋ ਨੇ ਜਦੋਂ ਦੀਦਾਰ ਕੀਤੇ ਕਹਿੰਦੇ ਭਾਈ ਲਾਲੋ ਨੇ ਹੱਥ ਜੋੜ ਕਿਹਾ ਬਾਬਾ ਸ਼ੁਕਰ ਹੈ ਮੇਰੇ ਆਏ ਜੇ ਉਹ ਛੱਡ ਕੇ ਉੱਚੀਆਂ ਅਟਾਰੀਆਂ ਨੂੰ ਅੱਜ ਚਰਨ ਕੁੱਲੀ ਵਿੱਚ ਪਾਏ ਜੇ ਯੱਗ ਲੱਗੇ ਉਧਰ ਭਾਗੋ ਦੇ ਤੇ ਵੰਨ ਸਵੰਨੇ ਖਾਣੇ ਨੇ ਮੇਰੇ ਕੋਲ ਹੋਕੇ ਹੰਝੂ ਨੇ ਜਾਂ ਆ ਭੁੱਜੇ ਹੋਏ ਦਾਣੇ ਨੇ ਉਧਰ ਤਾਂ ਦੁੱਧ ਮਲਾਈਆਂ ਨੇ ਇੱਥੇ ਨਾ ਲੱਭਦਾ ਡੋਕਾ ਏ ਉਧਰ ਪਈ ਦਾਰੂ ਉੱਡਦੀ ਏ ਪਰ ਮੇਰੇ ਕੋਲ ਤਾਂ ਪਾਣੀ ਫੋਕਾ ਏ ਉਹਦੇ ਮਹਿਲਾਂ ਦੇ ਵਿੱਚ ਜਗਨ ਪਏ ਸ਼ਮਾਦਾਨ ਕਾਫੂਰ ਦੇ ਨੇ ਪਰ ਮਿੱਟੀ ਦੇ ਬਣੇ ਇਸ ਦੀਵੇ ਨੂੰ ਦੋਵੇਂ ਨੈਣ ਮੇਰੇ ਬਾਬਾ ਝੂਰਦੇ ਨੇ ਦਰਅਸਲ ਨਾ ਗੁਰੂ ਨਾਨਕ ਮਹਾਰਾਜ ਦਾ ਅਹਿਮਦਾਬਾਦ ਆਉਣ ਦਾ ਇੱਕ ਬਹੁਤ ਵੱਡਾ ਪ੍ਰਯੋਜਨ ਸੀ ਪ੍ਰਯੋਜਨ ਇਹ ਸੀ ਵੀ ਅਹਿਮਦਾਬਾਦ ਦਾ ਸਹਿ ਹਾਕਮ ਮਲਕ ਭਾਗੋ ਜੀ ਦੇ ਮਾਤਹਿਤ ਸੀ ਇਹ ਸਾਰੇ ਦਾ ਸਾਰਾ ਪ੍ਰਗਣਾ ਤੋ ਜ਼ਾਲਮ ਖਾਨ ਦੇ ਮਾਤਹਿਤ ਉਹਦੀ ਇਹ ਚਾਕਰੀ ਕਰਦਾ ਸੀ ਹੁਕਮਰਾਨ ਸੀ ਇਹ ਸਾਲ ਬਾਅਦ ਆਪਣੇ ਵੱਡ ਵਡੇਰਿਆਂ ਦੇ ਨਾਮ ਤੇ ਸ਼ਰਾਧ ਕਰਿਆ ਕਰਦਾ ਸੀ ਜਦੋਂ ਆਪਾਂ ਇਹ ਪੱਖ ਨੂੰ ਵਿਚਾਰ ਕਰਦੇ ਹਾਂ ਗੁਰ ਸਿਧਾਂਤ ਅੰਦਰ ਗੁਰਮਤਿ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਗੁਰਬਾਣੀ ਦੀ ਰੋਸ਼ਨੀ ਵਿੱਚ ਵੇਖਦੇ ਹਾਂ ਜਦੋਂ ਸ਼ਰਾਧਾਂ ਬਾਰੇ ਗੁਰਬਾਣੀ ਦਾ ਜਿਹੜਾ ਪੱਖ ਹੈ ਉਹ ਬੜਾ ਸਾਫ਼ ਹੈ ਬੜਾ ਨਿਰਮਲ ਹੈ ਹਜ਼ੂਰ ਨੇ ਹਜ਼ੂਰ ਦੇ ਪਵਿੱਤਰ ਬਚਨ ਆਪ ਜੀ ਆਸਾ ਦੀ ਵਾਰ ਅੰਦਰ ਵੀ ਪੜ੍ਹਦੇ ਹੋ ਵੀ ਜੀਵਤ ਪਿੱਤਰ ਨਾ ਮਾਨੈ ਕੋ ਮੂਹੇ ਸ਼ਰਾਧ ਕਰਾਹੀ ਪਿੱਤਰ ਵੀ ਬਪਰੇ ਕਉ ਕੋ ਪਾਵੈ ਮਉ ਕਊਆ ਕੂਕਰ ਖਾਹੀ ਤੋ ਇਹ ਬੜੀ ਸਿੱਧੀ ਜੀ ਕਹਾਣੀ ਹੈ ਬੜੀ ਸਿੱਧੀ ਜੀ ਗੱਲ ਹੈ ਹਜ਼ੂਰ ਨੇ ਆਖਿਆ ਵੀ ਜੇ ਸੱਚਮੁੱਚ ਮਾਪਿਆਂ ਦਾ ਮਾਣ ਸਨਮਾਨ ਹੈ ਤੇ ਉਹ ਇਹ ਹੈ ਵੀ ਉਹਨਾਂ ਨੂੰ
ਜਿਉਂਦਿਆਂ ਜੀ ਜੋ ਸੇਵਾ ਆਪ ਜੀ ਨੇ ਆਪਾਂ ਕਰ ਲਈ ਜਾਂ ਕਮਾ ਲਈ ਉਹੀ ਹੈ। ਮਰਨ ਤੋਂ ਮਗਰੋਂ ਕੌਣ ਖਾਂਦਾ ਹੈ, ਕਿਹਨੇ ਖਾਣਾ ਤੇ ਕਿਹਨੇ ਖਵਾਉਣਾ ਹੈ? ਜਦੋਂ ਖਾਣ ਵਾਲਾ ਜਿਹੜਾ ਪੰਜ ਭੂਤਕ ਸਰੀਰ ਹੀ ਇੱਥੇ ਵਿਣਸ ਗਿਆ ਤੇ ਫਿਰ ਖਾਣਾ ਕੀ ਹੈ? ਸਥੂਲ ਸਰੀਰ ਦੀ ਖੁਰਾਕ ਤੇ ਨਹੀਂ ਹੈ ਲੰਗਰ ਪਾਣੀ। ਗੁਰੂ ਪਿਆਰੀ ਸਾਧ ਸੰਗਤ, ਤੋਂ ਇਹ ਪੱਖ ਬੜਾ ਸਪਸ਼ਟ ਸੀ। ਗੁਰੂ ਨਾਨਕ ਪਾਤਸ਼ਾਹ ਦਾ ਇੱਥੇ ਆਉਣ ਦਾ ਇੱਕ ਵੱਡਾ ਕਾਰਨ ਇਹ ਸੀ ਕਿ ਮਲਕ ਭਾਗੋ ਜਿਹੜਾ ਸਾਲ ਬਾਅਦ ਜਦੋਂ ਸ਼ਰਾਧ ਕਰਦਾ, ਉਦੋਂ ਗਰੀਬਾਂ ਦੇ ਭੜੋਲਿਆਂ ਚੋਂ ਧੱਕੇ ਨਾਲ ਦਾਣੇ ਕਢਵਾ ਲਏ ਜਾਂਦੇ ਸਨ, ਦੁੱਧ ਖੋਹ ਲਿਆ ਜਾਂਦਾ ਸੀ, ਭੈਣ ਜੀ ਬੱਚੇ ਨੂੰ ਲੈ ਕੇ ਬਾਹਰ ਚਲੇ ਜਾਓ ਪਲੀਜ਼। ਤੋ ਧੱਕੇ ਨਾਲ ਇਹ ਸਾਰਾ ਕੁਝ ਕੀਤਾ ਜਾਂਦਾ ਸੀ, ਵੱਡਾ ਡਰਾਮਾ ਹੁੰਦਾ ਸੀ। ਤੋ ਜਿਸ ਦਿਨ ਸ਼ਰਾਧ ਹੋਣਾ, ਆਸ ਪਾਸ ਦੇ ਇਲਾਕੇ ਦੇ ਜਿੰਨੇ ਵੱਡੇ ਵੱਡੇ ਪੀਰ ਪੈਗੰਬਰ ਸਨ, ਜਿੰਨੇ ਸਾਧੂ ਸੰਤ ਮਹਾਤਮਾ ਸਨ, ਸਾਰਿਆਂ ਨੇ ਇਕੱਠੇ ਹੋ ਕੇ ਆਉਣਾ ਤੇ 36 ਤਰ੍ਹਾਂ ਦੇ ਪਕਵਾਨ ਬਣਨੇ, ਕਨਾਤਾਂ ਲੱਗਣੀਆਂ, ਪੰਗਤਾਂ ਲੱਗਣੀਆਂ, ਸਭ ਨੂੰ ਬਿਠਾਲ ਕੇ ਖਵਾਉਣਾ, ਖਾ ਪੀ ਕੇ ਸਭ ਨੇ ਮਾਰ ਕੇ ਢਿੱਡ ਤੇ ਹੱਥ ਉੱਠ ਜਾਣਾ ਤੇ ਅਰਦਾਸ ਕਰਨੀ ਉਹਦੇ ਹੱਕ ਦੇ ਵਿੱਚ, ਬਈ ਇਹ ਜਿਹੜਾ ਤੇਰਾ ਜੋ ਵੀ ਤੂੰ ਸਾਨੂੰ ਖਵਾਇਆ ਤੇਰੇ ਵੱਡ ਵਡੇਰਿਆਂ ਤੱਕ ਇਹ ਪਹੁੰਚ ਜਾਏਗਾ। ਗਰੁੜ ਪੁਰਾਣ ਦੀ ਇਹ ਮਿੱਥ ਹੈ ਵੈਸੇ, ਤੇ ਆਪਾਂ ਇਹਦੇ ਤੋਂ ਇਨਕਾਰੀ ਨਹੀਂ ਹੋ ਸਕਦੇ ਵੀ ਅੱਜ ਸਾਡਾ ਸਿੱਖ ਸਮਾਜ ਇਹਦੇ ਤੋਂ ਬਚ ਗਿਆ। ਇਸ ਗੱਲ ਤੋਂ ਤੁਸੀਂ ਇਨਕਾਰ ਨਹੀਂ ਕਰ ਸਕਦੇ, ਕਿਉਂਕਿ ਰਿਐਲਿਟੀ ਹੈ। ਸ਼ਰਾਧਾਂ ਦੇ ਦਿਨਾਂ ਦੇ ਵਿੱਚ ਗੁਰੂ ਘਰ ਜਿਹੜੇ ਨੇ ਉਹ ਸੁੰਨੇ ਹੋ ਜਾਂਦੇ ਨੇ, ਪ੍ਰੋਗਰਾਮ ਘੱਟ ਜਾਂਦੇ ਨੇ ਬਹੁਤ। ਇਹ ਗੱਲ ਮੈਂ ਪਹਿਲਾਂ ਵੀ ਬਹੁਤ ਵਾਰ ਆਪ ਜੀ ਦੇ ਚਰਨਾਂ ਵਿੱਚ ਕਹੀ ਹੈ ਵੀ ਇਹ ਠੀਕ ਹੈ ਵੀ ਆਪਾਂ ਇਸ ਗੱਲ ਦਾ ਦਾਅਵਾ ਕਰਨੇ ਆ ਵੀ ਸਿੱਖ ਇੱਕ ਵੱਖਰੀ ਕੌਮ ਹੈ, ਪਰ ਜੰਮਣ ਤੋਂ ਲੈ ਕੇ ਮਰਨੇ ਪਰਨੇ ਤੱਕ ਦੇ ਜਿੰਨੇ ਪ੍ਰੋਗਰਾਮ ਆਦਿ ਸਾਡੇ ਘਰਾਂ ਵਿੱਚ ਚੱਲਦੇ ਨੇ ਉਹਦੇ ਵਿੱਚੋਂ 70% ਰੀਤਾਂ ਹਾਲੇ ਵੀ ਅਸੀਂ ਗਰੁੜ ਪੁਰਾਣ ਵਾਲੀਆਂ ਚੁੱਕੀ ਫਿਰਨੇ ਆ। ਤੋ ਜਿਹਨਾਂ ਦਿਨਾਂ ਵਿੱਚ ਸ਼ਰਾਧ ਹੁੰਦੇ ਨੇ ਉਹਨਾਂ ਦਿਨਾਂ ਦੇ ਵਿੱਚ ਗੁਰੂ ਘਰਾਂ ਤੋਂ ਸਿੰਘ ਘਰਾਂ 'ਚ ਪ੍ਰਸ਼ਾਦਾ ਛਕਣ ਸਪੈਸ਼ਲੀ ਜਾਂਦੇ ਨੇ। ਦੋ ਪੱਖ ਜ਼ਰੂਰ ਆਪਣੇ ਧਿਆਨ 'ਚ ਰੱਖਿਓ। ਦੁਆਬੇ ਦੇ ਬਹੁਤੇ ਲੋਕਾਂ ਦੇ ਵਿੱਚ ਜਿਹੜੇ ਦੁਆਬੇ ਨੂੰ ਬਿਲੋਂਗ ਕਰਦੇ ਨੇ, ਇੱਕ ਪ੍ਰਪਾਰਟੀ ਜਿਹੜੀ ਉਹ ਬੜੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਉਹ ਪ੍ਰਪਾਰਟੀ ਕੀ ਸੀ ਕਿ ਜਦੋਂ ਵਿਸਾਖ ਚੇਤਰ ਵਿਸਾਖ ਦੇ ਵਿੱਚ ਜਦੋਂ ਕਣਕਾਂ ਦੀਆਂ ਵਾਢੀਆਂ ਮੁਕੰਮਲ ਹੋ ਜਾਣੀਆਂ, ਦਾਣੇ ਭੜੋਲਿਆਂ 'ਚ ਪਾ ਲੈਣੇ, ਤੇ ਪਰਿਵਾਰਾਂ ਵੱਲੋਂ ਨਾ ਇੱਕ ਇਹ ਸਿਸਟਮ ਚੱਲਦਾ ਸੀ, ਇਹ ਬਜ਼ੁਰਗਾਂ ਤੋਂ ਚੱਲੀ ਆ ਰਹੀ ਇੱਕ ਰੀਤ ਸੀ, ਉਹ ਰੀਤ ਨੂੰ ਆਖਿਆ ਜਾਂਦਾ ਸੀ ਸਿੱਖ ਬਹਾਲਣੇ, ਸਿੱਖ ਬਹਾਲਣੇ। ਔਰ ਮਨ ਵਿੱਚ ਭਾਵਨਾ ਇਹ ਹੁੰਦੀ ਸੀ ਵੀ ਪੰਜ ਸਿੰਘਾਂ ਨੂੰ ਘਰੇ ਬਿਠਾਲ ਕੇ ਪ੍ਰਸ਼ਾਦਾ ਛਕਾਉਣਾ। ਉਹ ਪ੍ਰਪਾਰਟੀ ਬਹੁਤ ਸਾਰੇ ਪਰਿਵਾਰ ਜਿਹੜੇ ਆ ਉਹ ਇੱਥੇ ਵੀ ਨਾਲ ਦੀ ਜਿਹੜੀ ਆ ਉਹ ਪਾਲ ਰਹੇ ਆ। ਬਹੁਤ ਸਾਰੇ ਗੁਰੂ ਸਾਹਿਬ ਗੁਰਦੁਆਰਾ ਸਾਹਿਬਾਨ ਤੋਂ ਸਿੰਘਾਂ ਨੂੰ, ਢਾਡੀ ਸਿੰਘਾਂ ਨੂੰ, ਕੀਰਤਨੀ ਸਿੰਘਾਂ ਨੂੰ ਘਰਾਂ ਵਿੱਚ ਬੁਲਾ ਕੇ ਪ੍ਰਸ਼ਾਦਾ ਆਦਿਕ ਛਕਾਇਆ ਜਾਂਦਾ ਹੈ ਤੇ ਸੇਵਾ ਵੀ ਕਰਦੇ ਨੇ ਪਰਿਵਾਰ ਯਥਾ ਯੋਗ। ਇਹ ਇੱਕ ਅਲੱਗ ਪ੍ਰਪਾਰਟੀ ਹੈ। ਮੈਂ ਤਾਂ ਇਹ ਬੇਨਤੀ ਕਰਨ ਲੱਗਾ ਵੀ ਇਹਨਾਂ ਦੋਵਾਂ ਨੂੰ ਰਲ ਗੱਢ ਨਾ ਕਰ ਦਿਓ, ਪਰ ਸ਼ਰਾਧਾਂ ਦੇ ਦਿਨਾਂ ਦੇ ਵਿੱਚ ਜਦੋਂ ਵੱਡ ਵਡੇਰਿਆਂ ਦੇ ਨਾਮ ਤੇ ਜਿਹੜਾ ਲੰਗਰ ਪਾਣੀ ਜਿਹੜਾ ਛਕਾਇਆ ਜਾਂਦਾ ਉਹ ਆਮ ਤੌਰ ਤੇ ਜਿਹੜਾ ਹੈ ਉਹ ਸ਼ਰਾਧ ਦਾ ਰੂਪ ਹੀ ਹੁੰਦਾ ਤੇ ਸ਼ਰਾਧ ਹੀ ਕੀਤਾ ਜਾਂਦਾ ਹੈ, ਪਰ ਸ਼ਰਾਧ ਬਾਰੇ ਗੁਰਮਤ ਦਾ ਪੱਖ ਬੜਾ ਸਪਸ਼ਟ ਹੈ ਕਿ ਸ਼ਰਾਧ ਸਿੱਖੀ ਵਿੱਚ ਮਨਮਤ ਨੇ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅਹਿਮਦਾਬਾਦ ਪਹੁੰਚ ਗਏ। ਹੁਣ ਹੋਇਆ ਕਿ ਵੀ ਆਸ ਪਾਸ ਦੇ ਇਲਾਕਿਆਂ ਦੇ ਜਿੰਨੇ ਵੀ ਧਾਰਮਿਕ ਲੋਕ ਸਨ ਉਹ ਸਾਰੇ ਮਲਕ ਭਾਗੋ ਦੇ ਜਿਹੜਾ ਉਹਨੇ ਬ੍ਰਹਮ ਪੂਜ ਰਚਿਆ ਹੋਇਆ ਸੀ ਉਹਦੇ ਵਿੱਚ ਆਮੰਤ੍ਰਿਤ ਕੀਤੇ ਗਏ ਸਨ ਤੇ ਹੁਕਮ ਇਹ ਸੀ ਕਿ ਅਹਿਮਦਾਬਾਦ ਵਿੱਚ ਉਸ ਦਿਨ ਅੱਗ ਬਾਲਣ ਦੀ ਮਨਾਹੀ ਸੀ, ਕਿਸੇ ਵੀ ਘਰ ਵਿੱਚ ਅੱਗ ਨਾ ਬਲੇ। ਕਿਉਂ? ਕਿਉਂਕਿ ਸਾਰੇ ਨਗਰ ਨੂੰ ਮਲਕ ਭਾਗੋ ਵੱਲੋਂ ਖੁੱਲ੍ਹਾ ਸੱਦਾ ਸੀ, ਸਾਰੇ ਨਗਰ ਨਿਵਾਸੀਆਂ ਨੂੰ ਮਲਕ ਭਾਗੋ ਦੇ ਬ੍ਰਹਮ ਪੂਜ ਵਿੱਚੋਂ ਸੱਦਾ ਪੱਤਰ ਭੇਜਿਆ ਗਿਆ ਸੀ ਵੀ ਸਾਰੇ ਉਹਦੇ ਬ੍ਰਹਮ ਪੂਜ ਵਿੱਚੋਂ ਆ ਕੇ ਪ੍ਰਸ਼ਾਦਾ ਛਕਣ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਤਾ ਤੇ ਸੀ ਇਸ ਕਹਾਣੀ ਦਾ, ਗੁਰੂ ਨਾਨਕ ਪਾਤਸ਼ਾਹ ਮਲਕ ਭਾਗੋ ਦੇ ਘਰ ਨਹੀਂ ਗਏ, ਹਜ਼ੂਰ ਸੱਚੇ ਪਾਤਸ਼ਾਹ ਗਏ ਭਾਈ ਲਾਲੋ ਦੇ ਘਰ। ਗੁਰਮਤਿ ਦਾ ਇੱਕ ਹੋਰ ਪੱਖ ਮੈਂ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਕਵਿਤਾ ਤੋਂ ਬਾਅਦ ਵਿੱਚ ਅਰਜ ਕਰਾਂਗਾ। ਇਤਿਹਾਸ ਇਹ ਦੱਸਦਾ ਵੀ ਮਲਕ ਭਾਗੋ ਨੇ ਆਪਣੇ ਹਲਕਾਰੇ ਨੂੰ ਇੱਕ ਕੁਐਸਚਨ ਕੀਤਾ ਕਿ ਪਿੰਡ ਦੇ ਸਾਰੇ ਲੋਕ ਆ ਗਏ ਨੇ

ਵੀ ਮੇਰਾ ਬ੍ਰਹਮ ਭੋਜ ਰਚਿਆ ਹੋਇਆ ਹੋਵੇ ਤੇ ਐਮਨਾਬਾਦ ਆਇਆ ਕੋਈ ਵਿਅਕਤੀ ਭੁੱਖਾ ਰਹਿ ਜਾਵੇ, ਮੇਰੇ ਬ੍ਰਹਮ ਭੋਜ ਸ਼ਾਮਿਲ ਨਾ ਹੋਵੇ। ਉਹਨੇ ਹਲਕਾਰੇ ਨੂੰ ਸੱਦਿਆ ਔਰ ਆਖਿਆ ਜਾਓ ਜਾ ਕੇ ਤਪਾ ਨਾਨਕ ਜੀ ਨੂੰ ਤੇ ਲਾਲੋ ਨੂੰ ਬੁਲਾ ਕੇ ਲੈ ਕੇ ਆਓ, ਉਹ ਆਉਣ ਸਾਡੇ ਬ੍ਰਹਮ ਭੋਜ ਵਿੱਚ। ਲਓ ਜੀ ਸੱਦਾ ਪੱਤਰ ਆ ਗਿਆ। ਭਾਈ ਲਾਲੋ ਨੂੰ ਜਦੋਂ ਸੱਦਾ ਮਿਲਿਆ, ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਸੱਦਾ ਪੱਤਰ ਮਿਲਿਆ, ਹਲਕਾਰੇ ਨੇ ਆ ਕੇ ਸੁਨੇਹਾ ਦੇ ਦਿੱਤਾ ਕਿ ਮਲਕ ਭਾਗੋ ਵੱਲੋਂ ਤੁਹਾਨੂੰ ਮਲਕ ਜੀ ਵੱਲੋਂ ਸੱਦਾ ਪੱਤਰ ਹੈ ਤੇ ਇਹ ਹੁਕਮ ਹੀ ਹੈ ਕਿ ਜੇ ਨਾ ਆਉਣ ਤਾਂ ਜ਼ਰੂਰ ਲੈ ਕੇ ਆਉਂਦਾ ਜਾਵੇ। ਅਰਥਾਤ ਗੱਲ ਬੜੀ ਸਪਸ਼ਟ ਸੀ ਕਿ ਜੇ ਸਿੱਧੀ ਤਰ੍ਹਾਂ ਨਾ ਆਉਣ ਤਾਂ ਤਾਕਤ ਦੀ ਵਰਤੋਂ ਕਰਕੇ ਲੈ ਆਉਂਦਾ ਜਾਵੇ। ਸਤਿਗੁਰੂ ਗੁਰੂ ਨਾਨਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਸੁਣੀ ਗੱਲਬਾਤ, ਆਏ ਇਸੇ ਕੰਮ ਸੀ ਮਹਾਰਾਜ, ਇੱਕ ਸੱਚ ਉਹਨਾਂ ਨੇ ਉਘਾੜਨਾ ਸੀ। ਹਜ਼ੂਰ ਕਹਿਣ ਲੱਗੇ ਵੀ ਅਸੀਂ ਜ਼ਰੂਰ ਚੱਲਾਂਗੇ, ਕਿਹੜੀ ਗੱਲ ਹੋਈ, ਜਾਵਾਂਗੇ ਅਸੀਂ ਜ਼ਰੂਰ। ਹੁਣ ਜਦੋਂ ਪਤਾ ਭਾਈ ਲਾਲੋ ਨੂੰ ਇਸ ਗੱਲ ਦਾ ਲੱਗਾ, ਉਹਦੇ ਮਨ ਵਿੱਚ ਇੱਕ ਖਿਆਲ ਉਤਪੰਨ ਹੋਇਆ ਵੀ ਬਾਬਾ ਮੇਰੇ ਗਰੀਬ ਦੇ ਘਰ ਆਇਆ ਸੀ ਪਰ ਮੇਰੇ ਘਰੋਂ ਹੁਣ ਮਲਕ ਵੱਲ ਤੁਰ ਪਏ। ਮਨ ਵਿੱਚ ਉਹਦੇ ਇੱਕ ਧਾਰਨਾ ਆਈ, ਇੱਕ ਬੇਨਤੀ, ਇੱਕ ਤਰਲਾ, ਗੁਰੂ ਨਾਨਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਰ ਰਿਹਾ, ਭਾਈ ਲਾਲੋ ਕੀ ਕਹਿ ਰਿਹਾ, ਤੁਹਾਡੀ ਕਲਾ ਦਾ ਰੰਗ ਹੈ ਮਹੀਆ, ਸਿੰਘ ਆਪ ਜੀ ਨੂੰ ਕਿਉਂ ਸੁਣਾ ਰਹੇ।

ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਐਮਨਾਬਾਦ ਤਾਂ ਆਏ ਨੇ, ਜਿੱਥੇ ਹੋਰ ਬਹੁਤ ਸਾਰੇ ਆਸ ਪਾਸ ਦੇ ਇਲਾਕਿਆਂ ਤੋਂ ਧਾਰਮਿਕ ਵਿਅਕਤੀ, ਉਹਨਾਂ ਦਾ ਇੱਕ ਬਹੁਤ ਵੱਡਾ ਤਾਣਾ ਬਾਣਾ ਐਮਨਾਬਾਦ ਇਕੱਠਾ ਜੋ ਹੋਇਆ ਸੀ। ਪਰ ਗੁਰੂ ਨਾਨਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵੱਡਿਆਂ ਦੇ ਘਰ ਨਹੀਂ, ਮਲਕ ਭਾਗੋ ਦੇ ਘਰ ਨਹੀਂ, ਹਜ਼ੂਰ ਨੇ ਟਿਕਾਣਾ ਭਾਈ ਲਾਲੋ ਦੇ ਘਰ ਕੀਤਾ। ਗੁਰਮਤਿ ਦਾ ਇਹ ਫਲਸਫਾ ਹੈ, ਜਦੋਂ ਅਮੀਰੀ ਦਾ ਪੱਖ ਵੇਖਿਆ ਜਾਂਦਾ ਹੈ, ਆਮ ਸਧਾਰਨ ਇਨਸਾਨ ਤਾਂ ਸਿਰਫ ਔਰ ਸਿਰਫ ਇਨਸਾਨ ਦੀ ਬਾਹਰੀ ਅਮੀਰੀ ਨੂੰ ਵੇਖਦਾ ਹੈ, ਪਰ ਜਿਹੜਾ ਗੁਰਮਤਿ ਦਾ ਪੱਖ ਹੈ, ਇੱਕ ਮੁਬਾਰਕ ਸ਼ਬਦ ਹਜ਼ੂਰ ਦਾ ਬਾਣੀ ਅੰਦਰ ਇਹ ਪਾਤਸ਼ਾਹ ਕਹਿੰਦੇ, ਬਸਤਾ ਟੂਟੀ ਚੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪ੍ਰਮਿੰਨਾ। ਸ਼ਬਦ ਉਹਨਾਂ ਵਰਤੇ, ਬੰਦਾ ਟੁੱਟੀ ਝੌਂਪੜੀ ਚ ਵਸਦਾ ਹੋਵੇ, ਉਹ ਜਾਤ ਦਾ ਵੀ ਉੱਚਾ ਨਾ ਹੋਵੇ, ਸਮਾਜ ਵਿੱਚ ਉਹਦਾ ਮਾਣ ਸਨਮਾਨ ਵੀ ਨਾ ਹੋਵੇ। ਤੇ ਕੁਦਰਤੀ ਗੱਲ ਹੈ, ਜਿਹੜਾ ਵਿਅਕਤੀ ਗਰੀਬੀ ਕੰਗਾਲੀ ਨਾਲ ਘੁਲ ਰਿਹਾ ਹੋਵੇ, ਉਹਦੇ ਰਿਸ਼ਤੇਦਾਰ ਦੋਸਤ ਸੱਜਣ ਵੀ ਘੱਟ ਹੁੰਦੇ ਨੇ, ਮਿੱਤਰ ਨਾ ਇੱਠ ਤਨ ਰੂਪਹੀਣ ਕਿਸ ਸਾਕ ਨਾ ਸਿੰਨਾ। ਪਰ ਗੁਰੂ ਸਾਹਿਬ ਕਹਿੰਦੇ ਨੇ, ਜੇ ਸਾਡੀ ਨੁਕਤਾ ਨਿਗਾਹ ਤੋਂ ਵੇਖੋ ਤਾਂ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਉਹਨਾਂ ਸ਼ਬਦ ਇੱਕ ਤਾਂ ਬਾਣੀ ਅੰਦਰ ਵਰਤੇ ਕਿ ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ, ਸਾਕਤ ਸਰਪਾਓ ਰੇਸ਼ਮੀ ਪੈਰਤ ਪਤ ਕੋਈ। ਸਾਕਤ ਬੰਦੇ ਦਾ ਸੰਤਨ ਕਾ ਦਾਣਾ ਰੂਖਾ ਸੋ ਸਰਵ ਨਿਧਾਨ। ਸ਼ਬਦ ਉਹਨਾਂ ਵਰਤੇ, ਉਹ ਰੱਬ ਦਾ ਪਿਆਰਾ ਹੋਵੇ ਨਾ, ਉਹਦੇ ਘਰੋਂ ਖਾਣ ਵਾਸਤੇ ਰੁੱਖੀ ਮਿੱਸੀ ਵੀ ਮਿਲ ਜਾਏ ਤੇ ਉਹਦੇ ਚ ਸਾਰੇ ਖਜ਼ਾਨੇ। ਉਹਨਾਂ ਨੇ ਆਖੇ, ਸੰਤਨ ਕਾ ਦਾਣਾ ਰੂਖਾ ਸੋ ਸਰਮ ਨਿਧਾਨ, ਗ੍ਰਹਿ ਸਾਕਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ। ਪਰ ਕੋਈ ਬੰਦਾ ਸਾਕਤ ਹੋਵੇ, ਰੱਬ ਤੋਂ ਟੁੱਟਿਆ ਹੋਇਆ, ਉਹਦੇ ਘਰੋਂ 36 ਤਰ੍ਹਾਂ ਦੇ ਪਕਵਾਨ ਵੀ ਕਿਉਂ ਨਾ ਖਾਣ ਵਾਸਤੇ ਮਿਲ ਜਾਣ। ਹਜ਼ੂਰ ਕਹਿੰਦੇ ਨੇ, ਉਹ ਜ਼ਹਿਰ ਹੈ ਰੱਬ ਦੇ ਬੰਦਿਆਂ ਵਾਸਤੇ, ਉਹ ਜ਼ਹਿਰ ਹੈ। ਇੱਕ ਥਾਂ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਨੇ ਆ, ਇੱਕ ਤਰਤੀਬ ਜਿਹੜੀ ਹੈ ਉਹ ਲੜੀਵਾਰ ਗੁਰਬਾਣੀ ਅੰਦਰ ਚੱਲਦੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਕਲਮਬੰਧ ਕਰਵਾਇਆ ਨਾ ਭਾਈ ਗੁਰਦਾਸ ਜੀ ਤੋਂ, ਤਰਤੀਬ ਇਹ ਚੱਲਦੀ ਹੈ ਵੀ ਆਰੰਭਤਾ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹੁੰਦੀ ਹੈ, ਉਪਰੰਤ ਗੁਰੂ ਅਮਰਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ, ਗੁਰੂ ਅੰਗਦ ਸਾਹਿਬ ਦੇ ਤੇ ਸ਼ਲੋਕ ਹੀ ਨੇ ਬਹੁਤੇ, ਉਪਰੰਤ ਗੁਰੂ ਰਾਮਦਾਸ ਮਹਾਰਾਜ, ਫਿਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ, ਉਸ ਤੋਂ ਉਪਰੰਤ ਜੇ ਕੋਈ ਵਾਰ ਹੋਵੇ ਤਾਂ ਉਪਰੰਤ ਭਗਤ ਬਾਣੀ ਸ਼ੁਰੂ ਹੋ ਜਾਂਦੀ ਹੈ। ਭਗਤ ਬਾਣੀ ਜਿੰਨੀ ਵੀ ਹੈ ਭਗਤਾਂ ਦੇ ਆਪਣੇ ਸਿਰਲੇਖ ਹੇਠਾਂ ਦਰਜ ਹੈ। ਤੋ ਕਿਤੇ ਕਿਤੇ ਤੁਹਾਨੂੰ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਤੁਹਾਨੂੰ ਭਗਤ ਬਾਣੀ ਦੇ ਵਿੱਚ ਗੁਰੂ ਸਾਹਿਬਾਨ ਦੇ ਉਚਾਰਨ ਕੀਤੇ ਹੋਏ ਸ਼ਬਦ ਵੀ ਪੜ੍ਹਨ ਵਾਸਤੇ ਮਿਲ ਜਾਂਦੇ ਹੈ। ਇੱਕ ਮੁਬਾਰਕ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਹੈ, ਉਹਦੇ ਅੰਦਰ ਨਾ ਉਹਨਾਂ ਨੇ ਇੱਕ ਦ੍ਰਿਸ਼ਟਾਂਤ ਪੇਸ਼ ਕੀਤਾ ਹੈ। ਆਖਿਆ, ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਓ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਭਾਵੈ, ਹਸਤੀ ਦੇਖ ਭਰਮ ਤੇ ਭੂਲਾ, ਸ਼੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਣੋ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕੁਰ ਅਨੰਦ ਬਿਨੋਦੀ, ਜ਼ਾਤ ਨਾ ਕਹੂੰ ਕੀ ਮਾਨੀ। ਇਹਦੀ ਨਾ ਜਦੋਂ ਵਿਆਖਿਆ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਲਿਖੀ, ਉਹਦਾ ਟੀਕਾ ਲਿਖਿਆ ਉਹਨਾਂ ਨੇ, ਉਹਦੇ ਥੱਲੇ ਉਹਨਾਂ ਨੇ ਇੱਕ ਫੁੱਟ ਨੋਟ ਦਿੱਤਾ, ਕਹਿਣ ਲੱਗੇ ਵੀ ਵੇਖੋ ਇਹ ਸ਼ਬਦ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ, ਤੇ ਭਗਤ ਕਬੀਰ ਸਾਹਿਬ ਮਹਾਰਾਜ ਇਹਦੇ ਵੱਲ ਇੱਕ ਬੜਾ ਵੱਡਾ ਇਸ਼ਾਰਾ ਸਾਡਾ ਦਵਾ ਰਹੇ ਨੇ, ਬੜਾ ਵੱਡਾ ਧਿਆਨ ਦਵਾ ਰਹੇ ਨੇ, ਇਸ਼ਾਰਾ ਦੇ ਰਹੇ ਨੇ। ਉਹ ਇਸ਼ਾਰਾ ਉਹਨਾਂ ਨੇ ਦਿੱਤਾ ਵੀ ਜਦੋਂ ਕ੍ਰਿਸ਼ਨ ਜੀ ਦੂਤ ਬਣ ਕੇ ਗਏ ਪਾਂਡਵਾਂ ਦੇ ਹਸਤਨਾਪੁਰ, ਉਸ ਵੇਲੇ ਦੁਰਯੋਧਨ ਨੇ ਉਹਨਾਂ ਨੂੰ ਆਪਣੇ ਮਹਿਲਾਂ ਵਿੱਚ ਆਮੰਤ੍ਰਿਤ ਕੀਤਾ, ਪਰ ਉਹਦੇ ਘਰ ਨਹੀਂ ਗਏ। ਮਾਤਾਵਾਂ ਨੂੰ ਬੇਨਤੀ ਹੈ ਵੀ ਫੋਨ ਵਗੈਰਾ ਕਰਨਾ ਹੋਵੇ ਤੇ ਬਾਹਰ ਜਾ ਕੇ ਕਰ ਲਿਆ ਜਾਏ, ਕਿੰਨੀ ਚੰਗੀ ਗੱਲ ਹੈ, ਕਿਉਂਕਿ ਚੱਲ ਰਹੀ ਗੱਲਬਾਤ ਜਿਸ ਵਿਸ਼ੇ ਵਸਤੂ ਤੇ ਗੱਲ ਚੱਲ ਰਹੀ ਹੋਵੇ ਉਹ ਸਾਰੀ ਖੇ ਹੋ ਜਾਂਦੀ ਹੈ, ਪਰ ਨਾ ਆਪਾਂ ਸੁਣਨਾ ਤੇ ਨਾ ਆਪਾਂ ਕਿਸੇ ਨੂੰ ਸੁਣ ਦੇਣਾ। ਮਹਾਰਾਜ ਕਿਰਪਾ ਕਰੇ, ਸਮਤ ਬਖਸ਼ੇ ਸਾਨੂੰ, ਕੋਈ ਜਗਾਓ ਇਸ ਮਾਤਾ ਨੂੰ, ਉਹਨੂੰ ਦੱਸੋ ਵੀ ਆਪਾਂ ਗੁਰੂ ਦਰਬਾਰ ਅੰਦਰ ਬੈਠੇ ਹਾਂ। ਤਾਂ ਗੁਰੂ ਪਿਆਰੋ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰ ਰਿਹਾ ਸਾਂ ਮੈਂ, ਭਗਤ ਕਬੀਰ ਸਾਹਿਬ ਜੀ ਨੇ ਸਾਡਾ ਧਿਆਨ ਦਵਾਇਆ ਇਸ ਪਾਸੇ ਵੱਲ ਵੀ ਉਹਨਾਂ ਨੇ ਪਾਂਡਵਾਂ ਦੇ ਭੇਜੇ ਹੋਏ ਦੂਤ ਬਣ ਕੇ ਜਦੋਂ ਗਏ ਕ੍ਰਿਸ਼ਨ ਜੀ ਹਸਤਨਾਪੁਰ, ਉਹ ਬਿਦਰ ਦੀ ਕੁੱਲੀ ਵਿੱਚ ਗਏ, ਉਹਦਾ ਲੂਣਾ ਸਾਗ ਉਹਨਾਂ ਨੇ ਜਾ ਕੇ ਖਾਧਾ, ਪਰ ਦੁਰਯੋਧਨ ਦੇ 36 ਪ੍ਰਕਾਰ ਦੇ ਜਿਹੜੇ ਖਾਣੇ ਸੀ ਉਹਨਾਂ ਨੂੰ ਉਹਨਾਂ ਨੇ ਠੋਕਰ ਮਾਰ ਦਿੱਤੀ। ਉਹਦੇ ਥੱਲੇ ਫੁੱਟ ਨੋਟ ਲਿਖਦਿਆਂ ਹੋਇਆ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਨੇ,
ਉਹ ਕਹਿੰਦੇ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਭਗਤ ਕਬੀਰ ਜੀ ਦੇ ਚੱਲਦੇ ਸ਼ਬਦਾਂ ਵਿੱਚ ਹੇਠਾਂ ਥੱਲੇ ਆਪਣਾ ਸਲੋਕ ਲਿਖਿਆ ਤੇ ਲਿਖਿਆ ਉਹ ਸਲੋਕ ਕਬੀਰ ਦੇ ਨਾਮ ਥੱਲੇ ਵੀ ਗਗਨ ਦਮਾਮਾ ਬਾਜਿਓ ਪਰੇ ਉਹਦੀ ਸਾਨੈ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡੇ ਖੇਤ। ਦਰਅਸਲ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਕ੍ਰਿਸ਼ਨ ਜੀ ਵੱਲੋਂ ਕੀਤੇ ਗਏ ਇਸ ਕਾਰੇ ਵੱਲ ਵੇਖ ਕੇ ਇੱਕ ਬਹੁਤ ਵੱਡੀ ਸੂਰਮਗਤੀ ਉਹਨਾਂ ਨੂੰ ਕ੍ਰਿਸ਼ਨ ਜੀ ਦੇ ਵਿੱਚ ਨਜ਼ਰ ਆਈ ਉਹਨਾਂ ਨੂੰ, ਤਾਂ ਉਹਨਾਂ ਨੇ ਇਹ ਪੱਖ ਜਿਹੜਾ ਲੱਗ ਗਿਆ ਪਤਾ। ਹਾਂਜੀ, ਤਾਂ ਉਹਨਾਂ ਨੇ ਇਹ ਭਗਤ ਕਬੀਰ ਸਾਹਿਬ ਜੀ ਦਾ ਸਲੋਕ ਜਿਹੜਾ ਉਹਦੇ ਸਲੋਕਾਂ ਦੇ ਵਿੱਚ ਆਪਣਾ ਸਲੋਕ ਨਾਲ ਉਹਨਾਂ ਨੇ ਫਿੱਟ ਕੀਤਾ। ਤਾਂ ਗੁਰੂ ਪਿਆਰਿਓ ਹੁਣ ਇਹਦਾ ਪੱਖ ਤੁਸੀਂ ਇਹਦੇ ਨਾਲ ਤੁਲਨਾ ਕਰਕੇ ਦੇਖੋ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਇੱਥੇ ਆਉਣਾ ਅਮਨਾਬਾਦ, ਪਰ ਮਲਕ ਭਾਗੂ ਦਾ ਘਰ ਛੱਡ ਕੇ ਭਾਈ ਲਾਲੋ ਦੇ ਘਰ ਆ ਕੇ ਰੁਕਣਾ ਤੇ ਭਾਈ ਲਾਲੋ ਵੱਲੋਂ ਇਹ ਬੇਨਤੀ ਕਰਨੀ ਕਿ ਮਹਾਰਾਜ ਮਿਹਰ ਕਰਿਓ, ਤੁਸੀਂ ਚੱਲਿਓ ਮਲਕ ਭਾਗੋ ਦੇ ਘਰ, ਉਹਦੇ ਮਹਿਮਾਨ ਨਾ ਬਣ ਕੇ ਬਹਿ ਜਾਇਓ। ਹਜ਼ੂਰ ਕਹਿੰਦੇ ਨੇ ਭਾਈ ਲਾਲੋ ਇਕੱਲੇ ਨੇ ਨਹੀਂ ਜਾਣਾ, ਤੁਹਾਨੂੰ ਨਾਲ ਲੈ ਕੇ ਜਾਣਾ, ਚਲੋ ਚੱਲੀਏ। ਨਾਲ ਭਾਈ ਲਾਲੋ ਨੂੰ ਤੋਰ ਲਿਆ ਮੇਰੇ ਹਜ਼ੂਰ ਨੇ। ਜਦੋਂ ਜਾ ਪਹੁੰਚੇ ਤੇ ਬ੍ਰਹਮ ਭੋਜ ਦੇ ਵਿੱਚ ਕਨਾਤਾਂ ਲੱਗੀਆਂ ਹੋਈਆਂ, 36 ਤਰ੍ਹਾਂ ਦੇ ਪਕਵਾਨ ਵਰਤ ਰਹੇ ਨੇ, ਤੋ ਬੈਠੇ ਹੋਏ ਸਾਧੂ ਸੰਤ ਮਹਾਤਮਾ ਉਹਦੇ ਬਣੇ ਹੋਏ ਪਕਵਾਨ ਖਾ ਰਹੇ ਹੈ, ਨਾਲ ਦੀ ਨਾਲ ਉਹਨੂੰ ਦੁਆਵਾਂ ਦੇ ਰਹੇ ਹੈ, ਉਹਦੇ ਹੱਕ ਵਿੱਚ ਅਰਦਾਸਾਂ ਕਰ ਰਹੇ ਹੈ। ਹੁਣ ਮਲਕ ਭਾਗੋ ਨੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਆਇਆ ਤੱਕਿਆ, ਦੌੜਿਆ ਹੋਇਆ ਆਇਆ, ਕਹਿਣ ਲੱਗਾ ਮਹਾਰਾਜ ਤੁਸੀਂ ਮੇਰੇ ਯੱਗ ਵਿੱਚ ਨਹੀਂ ਆਏ। ਸਵਾਲ ਕਰਦਾ ਆ ਕੇ ਤੁਸੀਂ ਮੇਰੇ ਯੱਗ ਵਿੱਚ ਨਹੀਂ ਆਏ, ਦੱਸੋ ਇਹਦਾ ਘਰੋਂ ਕੀ ਖਾਓਗੇ, ਇਹਨੂੰ ਡੰਗ ਦੀ ਰੋਟੀ ਲੱਭਦੀ ਨਹੀਂ, ਕੀ ਭੁੱਖੇ ਰਹਿ ਮੁੜ ਜਾਓਗੇ। ਕਹਿਣ ਲੱਗਾ ਮਹਾਰਾਜ ਇਹਨੂੰ ਤੇ ਆਪ ਖਾਣ ਵਾਸਤੇ ਕੁਝ ਨਹੀਂ ਲੱਭਦਾ, ਤੇ ਇਹਨੇ ਤੁਹਾਨੂੰ ਕੀ ਛਕਾਉਣਾ ਹੋਇਆ। ਹਜ਼ੂਰ ਕਹਿੰਦੇ ਮਲਕ ਭਾਗੋ ਤੇਰਾ ਬ੍ਰਹਮ ਭੋਜ ਨਹੀਂ, ਚਰਬੀ ਦੁਖੀਆਂ ਦੀ ਇਹਦੇ ਵਿੱਚ ਢਲੀ ਹੋਈ, ਤੂੰ ਦੱਸ ਮੈਂ ਇਸ ਨੂੰ ਕਿਵੇਂ ਖਾਵਾਂ, ਜਦ ਰੱਤ ਹੈ ਇਹਦੇ ਵਿੱਚ ਰਲੀ ਹੋਈ। ਪਾਤਸ਼ਾਹ ਕਹਿੰਦੇ ਤੇਰੇ ਮਾਲ ਪੂੜੇ ਨਹੀਂ, ਇਹਦੇ ਵਿੱਚ ਦੁਖੀਆਂ ਤੇ ਗਰੀਬਾਂ ਦੀ ਰੱਤ ਰਲੀ ਹੋਈ ਆ। ਇੱਕ ਗੱਲ ਦੱਸ ਮਲਕ ਭਾਗੋ ਤੇ ਯਾਦ ਰੱਖੀ ਸਾਡੀ ਗੱਲ, ਤੇਰਾ ਚੋਰੀ ਦਾ ਕੀਤਾ ਹੋਇਆ ਇਹ ਦਾਨ ਕਦੇ ਵੀ ਦਰਗਾਹ ਵਿੱਚ ਹਰਾ ਨਹੀਂ ਹੋਣਾ, ਦਰਗਾਹ ਵਿੱਚ ਹਰਾ ਨਹੀਂ ਹੋਣਾ ਤੇਰਾ, ਧਿਆਨ ਰੱਖਿਓ। ਇੱਥੇ ਗੁਰਦੇਵ ਸੱਚੇ ਪਾਤਸ਼ਾਹ ਨੇ ਸ਼ਬਦ ਮਲਕ ਭਾਗੋ ਵਾਸਤੇ ਵਰਤੇ। ਹਜ਼ੂਰ ਕਹਿਣ ਲੱਗੇ ਵੀ ਤੇਰੇ ਆ ਜਿਹੜੇ ਮਾਲ ਪੂੜੇ ਨੇ ਨਾ, ਇਹਨਾਂ ਦੇ ਵਿੱਚੋਂ ਲਹੂ ਟਪਕ ਰਿਹਾ ਸਾਨੂੰ ਦਿਖਾਈ ਦੇ ਰਿਹਾ ਹੈ। ਹੁਣ ਸਾਖੀਕਾਰਾਂ ਨੇ ਸਾਖੀ ਲਿਖੀ, ਤਸਵੀਰਾਂ ਬਣਾਉਣ ਵਾਲੇ ਨੇ ਤਸਵੀਰਾਂ ਬਣਾਈਆਂ, ਤੇ ਇਤਿਹਾਸ ਵਿੱਚ ਸਾਨੂੰ ਇਹਨਾਂ ਬਿਨੇ ਇਹ ਗੱਲ ਬਿਲਕੁਲ ਇਵੇਂ ਹੀ ਲਿਖੀ ਹੋਈ ਮਿਲਦੀ ਆ ਵੀ ਪਾਤਸ਼ਾਹ ਨੇ ਇੱਕ ਹੱਥ ਵਿੱਚ ਪੂੜਾ ਫੜਿਆ ਤੇ ਦੂਜੇ ਹੱਥ ਵਿੱਚ ਭਾਈ ਲਾਲੋ ਦੀ ਉਹ ਕੋਧਰੇ ਦੀ ਰੋਟੀ, ਤੇ ਜਦੋਂ ਕੁੱਟਿਆ ਤੇ ਇੱਕ ਵਿੱਚੋਂ ਦੁੱਧ ਦੀਆਂ ਧਾਰਾਂ ਤੇ ਦੂਜੇ ਵਿੱਚੋਂ ਖੂਨ ਟਪਕਦਾ ਹੋਇਆ, ਖੂਨ ਦੇ ਟੇਪੇ ਦਿਖਾਈ ਦਿੰਦੇ ਨੇ। ਪਰ ਇਹ ਗੱਲਾਂ ਸੰਕੇਤਕ ਗੱਲਾਂ ਹੁੰਦੀਆਂ ਨੇ, ਕਾਵਿ ਰੂਪ ਦੇ ਵਿੱਚ ਜਦੋਂ ਲਿਖਿਆ ਜਾਂਦਾ ਇਹਨੂੰ ਇਉਂ ਹੀ ਲਿਖਿਆ ਜਾਂਦਾ ਹੈ। ਪਰ ਮੈਂ ਇੱਕ ਕੁਐਸਚਨ ਤੁਹਾਡੇ ਵਾਸਤੇ ਛੱਡਦਾ ਜਾ ਰਿਹਾ ਹਾਂ। ਕੁਐਸਚਨ ਇਹ ਹੈ ਵੀ ਆਮ ਸਧਾਰਨ ਜ਼ਿੰਦਗੀ ਜਿਉਂਦਿਆਂ ਹੋਇਆਂ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੇ ਐਸੇ ਇੰਸੀਡੈਂਟਸ ਵਾਪਰ ਜਾਂਦੇ ਨੇ ਕਿ ਮੰਨ ਲਓ ਕਿਸੇ ਗਰੀਬ ਦੇ ਨਾਲ ਕੋਈ ਅਮੀਰ ਬੰਦਾ ਧੱਕਾ ਕਰਦਾ। ਖੈਰ ਹੁਣ ਤਾਂ ਹਾਲਾਤ ਥੋੜ੍ਹੇ ਤਬਦੀਲ ਹੋ ਗਏ ਨੇ, ਪਰ ਆਪਾਂ ਜਿੰਨੇ ਵੀ ਇੱਥੇ ਬੈਠੇ ਹਾਂ, ਜੇ ਸਾਲ ਡੇਢ ਸਾਲ ਪਿੱਛੇ ਆਪਾਂ ਝਾਤ ਮਾਰ ਕੇ ਵੇਖੀਏ, ਮੇਰੇ ਖੁਦ ਦੇ ਧਿਆਨ ਵਿੱਚ ਬਹੁਤ ਸਾਰੀਆਂ ਐਸੀਆਂ ਗੱਲਾਂ ਬਾਤਾਂ, ਕਿਉਂਕਿ ਸ਼ਾਮ ਨੂੰ ਇੱਥੇ ਡਿਊਟੀ ਕਰਦੇ ਹਾਂ, ਬਹੁਤ ਸਾਰੇ ਬੱਚਿਆਂ ਨੇ ਜਦੋਂ ਮੱਥਾ ਟੇਕਣ ਆਉਣਾ ਸਟੂਡੈਂਟਾਂ ਨੇ, ਉਹਨਾਂ ਕਹਿਣਾ ਕਿ ਕਿਤੇ ਜੌਬ ਹੋਈ, ਕਿਤੇ ਕੰਮ ਹੋਇਆ ਤਾਂ ਦੱਸਿਓ, ਤੇ ਫਿਰ ਹਰ ਇੱਕ ਬੰਦਾ ਆਪੋ ਆਪਣਾ ਐਕਸਪੀਰੀਅੰਸ ਸਾਂਝਾ ਕਰਦਾ। ਮੈਂ ਬਹੁਤ ਸਾਰੇ ਬੱਚਿਆਂ ਤੋਂ ਇਹ ਗੱਲਾਂ ਸੁਣੀਆਂ ਨੇ, ਕੋਈ ਕਹਿੰਦਾ ਮੈਂ 3 ਮਹੀਨੇ ਜੌਬ ਕੀਤੀ ਪਰ ਮੈਨੂੰ 1 ਰੁਪਈਆ ਨਹੀਂ ਦਿੱਤਾ ਮੇਰੇ ਇੰਪਲੋਇਰ ਨੇ, ਕੋਈ ਕਹਿੰਦਾ ਮੈਂ 6 ਮਹੀਨੇ ਜੌਬ ਕੀਤੀ, $18 ਸਮਥਿੰਗ ਆਪਾਂ ਲੈਂਦੇ ਹਾਂ ਘੱਟ ਤੋਂ ਘੱਟ, ਪਰ ਅਗਲਾ $5-6 ਦੇ ਹਿਸਾਬ ਦੇ ਨਾਲ ਦੇ ਕੇ ਤੋਰ ਦਿੰਦਾ ਰਿਹਾ। ਜਦੋਂ ਆਪਾਂ ਇਹ ਗੱਲ ਸੁਣਨੇ ਆ ਤੇ ਆਪਾਂ ਕੀ ਆਨੇ ਆ ਵੀ ਇਹ ਗਰੀਬਾਂ ਦਾ ਲਹੂ ਪੀਣ ਵਾਲੀ ਗੱਲ ਹੈ, ਆਨੇ ਨਾ ਆਪਾਂ। ਹੁਣ ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਆਪਾਂ ਇਹ ਸ਼ਬਦ ਵਰਤਦੇ ਹਾਂ, ਉਹ ਲਹੂ ਦਾ ਗਲਾਸ ਤੇ ਨਹੀਂ ਕੱਢ ਕੇ ਪੀ ਲੈਂਦੇ ਬੰਦੇ ਦੇ ਅੰਦਰੋਂ? ਲਹੂ ਪੀਣਾ ਜਦੋਂ ਤੁਸੀਂ ਕਿਸੇ ਦੀ ਕਿਰਤ ਉੱਤੇ ਡਾਕਾ ਮਾਰਦੇ ਹੋ ਨਾ, ਕਿਸੇ ਦੀ ਕਿਰਤ ਉੱਤੇ ਮਾਰਿਆ ਗਿਆ ਡਾਕਾ ਗਰੀਬ ਦਾ ਲਹੂ ਪੀਣਾ ਹੀ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸੋਨਾ ਮਲਕ ਭਾਗੋ, ਅੱਜ ਦੇ ਦਿਨ ਤੂੰ ਇਹ ਦਾਨ ਪੁੰਨ ਕਰਕੇ ਬਹੁਤ ਵੱਡਾ ਧਰਮਾਤਮਾ ਦਿਖਾਈ ਦੇ ਰਿਹਾ, ਪਰ ਇਸ ਦਾਨ ਪੁੰਨ ਦੇ ਪਿੱਛੇ ਕਿੰਨੇ ਲੋਕਾਂ ਦਾ ਲਹੂ ਤੇਰੇ ਵੱਲੋਂ ਪੀਤਾ ਗਿਆ, ਕਿੰਨੇ ਦੇ ਭੜੋਲਿਆਂ ਵਿੱਚੋਂ ਦਾਣੇ ਕੱਢੇ ਗਏ, ਕਿੰਨੇ ਗਰੀਬਾਂ ਦਾ ਹੱਕ ਖੋਇਆ ਗਿਆ। ਹਜ਼ੂਰ ਸੱਚੇ ਪਾਤਸ਼ਾਹ ਨਤਾਰਾ ਕਰਨ ਲੱਗੇ ਆ ਮਲਕ ਭਾਗੋ ਨੂੰ ਮੁਖਾਤਿਬ ਹੁੰਦਿਆਂ ਹੋਇਆ ਕਿ ਕਿਵੇਂ ਉਹ ਗਰੀਬਾਂ ਦਾ ਲਹੂ ਪੀ ਰਿਹਾ ਸੀ। ਉਹ ਗੱਲ ਗੁਰਦੇਵ ਸੱਚੇ ਪਾਤਸ਼ਾਹ ਨੇ ਜਿਵੇਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਹਦੇ ਸਾਹਮਣੇ ਉਹਦਾ ਨਤਾਰਾ ਕਰਕੇ ਉਹਨੂੰ ਦੱਸਿਆ, ਸਰਵਣ ਕਰੋ ਢਾਡੀ ਸਿੰਘ ਕਿਉਂ ਸੁਣਾਉਂਦੇ ਆ।

0: ਚੋਈਆਂ ਲਊਦੀਆਂ ਤਾਰਾ ਪੂਰੀਆਂ ਕੁੱਟੀਆਂ ਗੁਰੂ ਨੇ ਚੋਈਆਂ ਖੂੰਦੀਆਂ ਤਾਰਾ
1: ਗੱਜ ਪੂਰੀਆਂ ਕੁੱਟੀਆਂ ਗੁਰਾਂ ਨੇ ਚੋਈਆਂ ਲਹੂਦੀਆਂ ਤਾਰਾ ਪੂਰੀਆਂ ਕੁੱਟੀਆਂ ਗੁਰੂ ਨੇ ਚੋਈਆਂ ਲਹੂਦੀਆਂ ਤਾਰਾ
0: ਕੋਲਰਾ

ਹਜ਼ੂਰ ਦੀ ਬਾਣੀ ਦਾ ਇੱਕ ਮੁਬਾਰਕ ਬਚਨ ਹੈ ਵੀ ਜੇ ਰੱਤ ਲੱਗੇ ਕੱਪੜੇ ਜਮਾ ਹੋਏ ਪਲੀਤ। ਮੰਨ ਲਓ ਕੱਪੜੇ ਤੇ ਕੋਈ ਖੂਨ ਦਾ ਛਿੱਟਾ ਪੈ ਜਾਏ, ਆਪਾਂ ਇਹ ਕਹਿ ਕੇ ਕੱਪੜਾ ਉਤਾਰ ਦਿੰਦੇ ਹਾਂ ਵੀ ਕੱਪੜਾ ਪਲੀਤ ਹੋ ਗਿਆ, ਖੂਨ ਦੇ ਛਿੱਟੇ ਪੈ ਗਏ ਨੇ। ਪਾਤਸ਼ਾਹ ਨੇ ਆਖਿਆ ਜੇ ਰੱਤ ਲੱਗਾ ਕੱਪੜੇ ਜਾਮਾ ਹੋਏ ਪਲੀਤ, ਪਰ ਹਜ਼ੂਰ ਕਹਿੰਦੇ ਜੋ ਰੱਤ ਪੀਵੇ ਮਾਨਸਾ ਤਿੰਨ ਕਿਉਂ ਨਿਰਮਲ ਚੀਤ। ਉਹ ਬੰਦੇ ਜਿਹੜੇ ਬੰਦਿਆਂ ਦਾ ਲਹੂ ਪੀਂਦੇ ਭੋਰਾ ਸ਼ਰਮ ਨਹੀਂ ਕਰਦੇ। ਜੋ ਰੱਤ ਪੀਵੇ ਮਾਨਸਾ ਤਿੰਨ ਕਿਉਂ ਨਿਰਮਲ ਚੀਤ, ਨਾਨਕ ਨਾਉ ਖਸਮ ਕਾ ਦਿਲ ਹੱਛੈ ਮੁਖ ਲੇ ਹੋ, ਅਵਰ ਦਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਨਤਾਰਾਇਣ ਉਹਦੇ ਸਾਹਮਣੇ ਪੇਸ਼ ਕੀਤਾ, ਇਤਿਹਾਸ ਕਹਿੰਦਾ ਵੀ ਅਦੀਬ ਦੇ ਬੋਲ ਨੇ ਵੀ ਫਿਰ ਡਿੱਗਿਆ ਭਾਗੋ ਚਰਨਾਂ ਤੇ ਰੋਂਦਾ ਤੇ ਤਰਲੇ ਲੈਂਦਾ ਸੀ। ਸਮੇਂ ਨੇ ਵੇਖਿਆ ਕਿ ਮਲਕ ਭਾਗੋ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਡਿੱਗਾ ਹੋਇਆ ਰੋ ਰਿਹਾ ਸੀ। ਡਿੱਗਾ ਭਾਗੋ ਚਰਨਾਂ ਤੇ ਰੋਂਦਾ ਤੇ ਤਰਲੇ ਲੈਂਦਾ ਸੀ, ਭੁੱਲਿਆ ਨੂੰ ਰਾਏ ਪਾ ਬਾਬਾ। ਉਹ ਮੁੜ ਮੁੜ ਇਹ ਗੱਲ ਕਹਿੰਦਾ ਸੀ, ਮੈਂ ਅੱਜ ਤੋਂ ਹੱਕ ਗਰੀਬਾਂ ਦਾ ਭੁੱਲ ਕੇ ਕਦੇ ਨਾ ਖਾਵਾਂਗਾ, ਕਰ ਦਸਾਂ ਨਹੁੰਆਂ ਦੀ ਖਾਵਾਂਗਾ, ਮਾਲਕ ਦਾ ਸ਼ੁਕਰ ਮਨਾਵਾਂਗਾ। ਕਹਿੰਦੇ ਫਿਰ ਹੱਸ ਕੇ ਸਤਿਗੁਰੂ ਨਾਨਕ ਜੀ ਨੇ ਮੁੱਖ ਤੋਂ ਇੰਜ ਫੁਰਮਾਇਆ ਏ, ਕਰ ਦਸਾਂ ਨਹੁੰਆਂ ਦੀ ਖਾ ਚੂਰੀ, ਗਊ ਖਾਣੀ ਹੱਕ ਪਰਾਇਆ ਏ। ਕਹਿੰਦੇ ਦਸਾਂ ਨਹੁੰਆਂ ਦੀ ਕਿਰਤ ਕਰਕੇ ਭਾਵੇਂ ਚੂਰੀਆਂ ਕੁੱਟ ਕੁੱਟ ਖਾ ਪ੍ਰਵਾਨ ਨੇ, ਪਰ ਜਦੋਂ ਕਿਸੇ ਗਰੀਬ ਗੁਰਬੇ ਦਾ ਹੱਕ ਖੋ ਕੇ ਖਾਏਗਾ ਉਹ ਗਰੀਬ ਦਾ ਲਹੂ ਪੀਣ ਵਾਲੀ ਗੱਲ ਹੋਵੇਗੀ। ਤੋ ਮਲਕ ਭਾਗੋ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਟਹਿ ਕੇ ਉਹਨੇ ਆਪਣੇ ਵੱਲੋਂ ਕੀਤੇ ਹੋਏ ਗੁਨਾਹਾਂ ਦੀ ਖਿਮਾ ਯਾਚਨਾ ਕੀਤੀ। ਤੋ ਗੁਰ ਚਰਨਾਂ ਦੇ ਅੰਦਰ ਜੁੜ ਮਿਲ ਬੈਠੀ ਸਤਿਕਾਰਯੋਗ ਸਾਧ ਸੰਗਤ ਵੱਲੋਂ ਬਹੁਤ ਸਾਰਾ ਮਾਣ ਸਨਮਾਨ ਢਾਡੀ ਕਲਾ ਦਾ ਹਾਜ਼ਰ ਹੋਇਆ। ਜਿਵੇਂ ਕਿ ਆਪ ਜੀ ਜਾਣਦੇ ਹੋ, ਹਰ ਮੰਗਲਵਾਰ ਬੀਬੀਆਂ ਮਾਤਾਵਾਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਜਿਹੜੇ ਨੇ ਉਹ ਸੰਗਤੀ ਰੂਪ ਦੇ ਵਿੱਚ ਕੀਤੇ ਜਾਂਦੇ ਨੇ। ਤੋ ਇਸ ਤੋਂ ਉਪਰੰਤ ਤੋ ਮਾਤਾਵਾਂ ਵੱਲੋਂ ਬੀਬੀਆਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਹਾਜ਼ਰੀ ਹੈ, ਸੁਖਮਨੀ ਸਾਹਿਬ ਦਾ ਪਾਠ, ਉਪਰੰਤ ਗੁਰਬਾਣੀ ਕੀਰਤਨ ਹੋਵੇਗਾ। ਤੋ ਆਓ ਮਾਤਾਵਾਂ ਦੇ ਨਾਲ ਗੁਰਬਾਣੀ ਕੀਰਤਨ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਵਿੱਚ ਆਪਾਂ ਸਾਰੇ ਸ਼ਾਮਿਲ ਹੋਈਏ। ਸਭਨਾਂ ਦਾ ਧੰਨਵਾਦ, ਬਖਸ਼ੋ ਆ ਗਿਆ, ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਿਮਰੋ ਜਾਸ ਬਸੰਬਰ ਇੱਕ ਵੇਦ ਪ੍ਰਾਣ ਸਿਮਰਤ ਸੋਦਾਖਰ ਕਿਨਕਾ ਇੱਕ ਜਿਸ ਜੀ ਬਸਾਵੈ ਕਾਖੀ ਇੱਕੈ ਦਰਸ ਤਹਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੇ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਹੋਏ ਸੁਫਲਾ ਸੇ ਸਿਮਰੇ ਜਿਨ ਆਪ ਸਿਮਰਾਏ
1: ਨਾਨਕ ਕਾਕੇ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਨਾਹੀ

0: ਪ੍ਰਭ
1: ਕੈ ਸਿਮਰਨ ਕਾਰਜ ਪੂਰੇ,
0: ਪ੍ਰਭ ਕੈ ਸਿਮਰਨ ਕਬੂ ਨਾ ਝੂਰੇ,
1: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ,
0: ਪ੍ਰਭ ਕੈ ਸਿਮਰਨ ਸਹਿਜ ਸਮਾਨੀ,
1: ਪ੍ਰਭ ਕੈ ਸਿਮਰਨ ਨਿਚਲ ਆਸਨ,
0: ਪ੍ਰਭ ਕੈ ਸਿਮਰਨ ਕਮਲ ਵਿਕਾਸਨ,
1: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ,
0: ਪ੍ਰਭ ਸਿਮਰਨ ਕਾਨੰਦ ਨਵਾਰ,
1: ਸਿਮਰੇ ਸੇਜਨ ਜਿਨ ਕੋ ਪ੍ਰਭ ਮੈ,
2: ਨਾਨਕ ਤਨਰਨ ਸਰਨੀ ਪਿਆ,
1: ਹਰ ਸਿਮਰਨ ਕਰ ਭਗਤ ਪ੍ਰਗਟਾਏ,
0: ਹਰ ਸਿਮਰਨ ਲਗ ਵੇਦ ਉਪਾਏ,
1: ਹਰ ਸਿਮਰਨ ਪੈ ਸਿੱਧ ਜਤੀ ਦਾਤੇ,
0: ਹਰ ਸਿਮਰਨ ਨੀ ਚੌ ਖੁਜ ਜਾਤੇ,
1: ਹਰ ਸਿਮਰਨ ਧਾਰੀ ਸਭ ਧਰਨਾ,
0: ਸਿਮਰ ਸਿਮਰ ਹਰ ਕਾਰਨ ਕਰਨਾ,
1: ਹਰ ਸਿਮਰਨ ਕਿਉ ਸਗਲ ਅਕਾਰਾ,
0: ਸਿਮਰਨ ਮੈਂ ਆਪ ਨਿਰੰਕਾਰ,
1: ਕਰ ਕਿਰਪਾ ਜਿਸ ਆਪ

0: ਪਿਤਾ ਸਤਮੀਤ ਨਾ ਭਾਈ
1: ਮਨੁਹਾ ਨਾਮ ਤੇਰੇ ਸੰਗ ਸਹਾਈ
0: ਜੈ ਮਹਾ ਪਿਆਨ ਦੂਤ ਜਮਦਲੈ
1: ਕੇਵਲ ਨਾਮ ਸੰਗ ਤੇਰੇ ਚੱਲੈ
0: ਜੈ ਮੁਸਕਲ ਹੋਵੇ ਅਤ ਭਾਰੀ
1: ਆਪੋ ਨਾਮ ਕੇ ਮਾਇ ਉਧਾਰੀ
0: ਅਨਕ ਪੁਨੇ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੇ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਕਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਪ੍ਰਾਪਤ ਹੋਏ ਸੁਖੀਆ
0: ਲਾ ਕਰੋਰੀ ਬੰਦ ਨਾ ਪਰੇ
1: ਹਰ ਕਾ ਨਾਮ ਜਪਤ ਨਿਸਤਰੇ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੇ
1: ਹਰ ਕਾ ਨਾਮ ਜਪਤ ਆਕਾਵੇ
0: ਜੇ ਮਾਰ ਗੇ ਜਾਤ ਅਕੇਲਾ
1: ਹਰ ਨਾਮ ਸੰਗ ਹੋਤ ਸਹੇਲਾ
0: ਐਸਾ ਨਾਮ ਮਨ ਸਦਾ ਧਿਆਈਏ
1: ਨਾਨਕ

0: ਜਾਪ ਤਾਪ ਗਿਆਨ ਸਭ ਧਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਪ੍ਰਕਾਰ ਕੀਏ ਬਹੁ ਜਤਨਾ ਸੀਰ ਕਟਾਇਓ ਮੈਂ ਕਰ ਰਾਤੀ ਨਹੀਂ ਤਲ ਰਾਮ ਨਾਮ ਵਿਚਾਰ ਨੌ ਖੰਡ ਪ੍ਰਿਥਵੀ ਪਰੇ ਚਰ ਜੀਵੈ ਅਗਨ ਮਾਏ ਹੋ ਮਤ ਪਰਾਨ ਲੇ ਕਰਮ ਕਰੇ ਬਾਸਨ ਨਿਮਕ ਨਿਮ ਕਰ ਸਰੀਰ ਕਟਾਵੈ ਹਰ ਕੇ ਨਾਮ ਸੰਸਰ ਕਸ਼ਨਾਏ
1: ਗੁਰਮੁਖ ਨਾਮ ਜਪਤ ਜਗ ਪਾਏ
0: ਮਨ ਕਾਮਨਾ ਤੀਰਥ ਦੇ ਛੁਟੈ
1: ਮਨ ਤੇ ਹੁਟੈ
0: ਸੋਚ ਕਰੇ ਦਿਨ ਸਿਆ

0: ਬਹੁਤ ਸਿਆਣਪ ਜਮਕਾ ਪਉ ਵਿਆਪੈ ਦੇਖ ਨੇਖ ਅਗਨ ਨਹੀਂ ਬੁਝੈ ਛੂਟਸ ਨਾਹੀ ਉਬ ਪਿਆਲ
1: ਵਿਆਪੈ ਮਾਇਆ ਜਾਲ
0: ਔਰ ਕਰਤੂ ਸਗਲੀ ਜਮ ਡਾਨੈ ਹਰ ਕਾ ਨਾਮ ਜਬ ਦੁਖ ਜਾਏ
1: ਬੋਲੇ ਸਹਿ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੇ
1: ਹਰ ਹਰ ਨਾਮ ਹਿਰਦੈ ਸਦ ਗਾਵੇ
0: ਜੇ ਕੋ ਆਪਣੀ ਸੋਭਾ

0: ਜੰਤੂ ਸਾਜ ਸਵਾਰ ਸਿੰਘਾਰਿਆ
1: ਗਗਨ ਮੈਂ ਜਿਨੇ ਉਭਾਰਿਆ
0: ਬਾਰ ਵਿਵਸਥਾ ਤੁਝੇ ਪਿਆਰੇ ਦੂਧ
1: ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਪਿਆਓ ਬੈਠ ਕੋ
0: ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਝੈ
1: ਨਾਨਕ ਸੀਜੈ
0: ਜੇ ਪ੍ਰਸਾਦ ਧਰ ਉਪਰ ਸੁਖ ਬਸੈ
1: ਮੀਤ ਬੰਤਾ ਸੰਗ ਹਸੈ
0: ਜੇ ਪ੍ਰਸਾਦ ਪੀਵੇ ਸੀਤਲ ਜਲਾ
1: ਸੁਖਦਾਈ ਪਵਨ ਪਾਪ ਕੋ ਮੁੱਲਾ
0: ਜੇ ਪ੍ਰਸਾਦ ਭੋਗੇ ਸਭ ਰਸਾ
1: ਸਮਗਰੀ ਸੰਗ ਸਾਥ ਬਸਾ
0: ਦੀਨੇ ਹਸਤ ਪਾਵ ਕਰ ਨੇਤਰ ਰਸਨਾ
1: ਇਸੇ ਤਿਆਗ ਹੋਰ ਸੰਗ ਰਚਨਾ
0: ਐਸੇ ਦੁਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਜੰਤ ਜੋ ਰੱਖਣ ਹਾਰ
1: ਸੋ ਪ੍ਰੀਤਨ ਕਰੇ ਗਵਾਰ
0: ਜਾ ਕੀ ਸੇਵਾ ਆਨੰਦ ਪਾਵੇ
1: ਆਸੋ ਮੂੜਾ ਮਨ ਨਹੀਂ ਲਾਵੇ
0: ਜੋ ਠਾਕੁਰ ਸਦਾ ਹਜੂਰੇ
1: ਆਖੋ ਅੰਧਾ ਜਾਣਤ ਦੂਰੇ
0: ਜਾ ਕੀ ਟਹਿਲ ਪਾਵੇ।

0: ਤਰੇ
1: ਜਿਸ ਠਾਕਰ ਸੇ ਓ ਨਾਹੀ ਚਾਰਾ
0: ਠਾਕੋ ਕੀਜੇ ਸਦ ਨਮਸਕਾਰਾ
1: ਜਾ ਕੇ ਮਨ ਲਾਗਾ ਪ੍ਰਭ ਮੀਠਾ
0: ਸਰਬ ਸੁਖ ਤਾਹੂ ਮਨ ਉਠਾ
1: ਜਿਸ ਜਨੇ ਆਪਣਾ ਹੁਕਮ ਮਨ

0: ਮਿਥਿਆ ਚਰਨ ਪਰ ਬਿਕਾਰ ਕੋ ਧਾਵੈ,
1: ਮਿਥਿਆ ਮਨ ਪਰ ਲੋਭ ਲਭਾਵੈ,
0: ਮਿਥਿਆ ਤਨ ਨਹੀਂ ਪਰ ਉਪਕਾਰਾ,
1: ਮਿਥਿਆ ਬਾਸ ਵੇਤ ਬੇਕਾਰਾ,
0: ਬਿਨ ਬੂਝੇ ਮਿਥਿਆ ਸਭ ਭੈ,
1: ਸਫਲ ਦੇ ਨਾਨਕ ਹਰਿ ਨਾਮ ਲੈ,
0: ਵਿਥੀ ਸਾਕਤ ਕੀ

0: ਸਿਮਰਤ ਪਰਮ ਗਤ ਪਾਵੈ।
1: ਜੇ ਪ੍ਰਸਾਦ ਬਸੇ ਸੁਖ ਮੰਦਰ,
0: ਜੇ ਧਿਆਇ ਸਦਾ ਮਨੇ ਅੰਦਰ,
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ,
0: ਆਠ ਪੈ ਸਿਮਰੋ ਤਿਸ ਰਸਨਾ,
1: ਜੇ ਪ੍ਰਸਾਦ ਰੰਗ ਰਸ ਭੋਗ,
0: ਨਾਨਕ ਸਦਾ ਧਿਆਈਐ ਧਿਆਨ ਜੋਗ,
1: ਜੇ ਪ੍ਰਸਾਦ ਪਾਟ ਪਟੰਬਰ ਹਡਾਵੈ,
0: ਕਿਸੇ ਤਿਆਗ ਕਾ ਟਬਰ ਲਭਾਵੈ,
1: ਜੇ ਪ੍ਰਸਾਦ ਸੁਖ ਸੇਜ ਸੋਈ ਜੈ,
0: ਆਠ ਪੈ ਤਾ ਕਾ ਜਸ ਗਾਵੀ ਜੈ,
1: ਜੇ ਪ੍ਰਸਾਦ ਤੋ ਸਭ ਕੋ ਮਨ
0: ਮੁਕਤਾ ਕੋ ਜਸ ਰਸਨ ਬਖਾਨੈ।

ਪ੍ਰਸਾਦ ਤੇਰਾ ਓਲਾ ਰਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ ਜੇ ਪ੍ਰਸਾਦ ਉਜ ਕੋ ਨਾ ਪਹੁੰਚੈ ਜੇ ਪ੍ਰਸਾਦ ਪਾਈ ਦੁਰ ਲੱਭ ਦੇ ਜੇ ਪ੍ਰਸਾਦ ਆ ਭੁੱਖਨ ਪਹਿਰੀਜੈ ਜੇ ਪ੍ਰਸਾਦ ਅਸਵਸਤ ਸਵਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਜਿਨ ਤੇਰੀ ਮਨ ਬੰਤ ਬਣਾਈ ਕਿਸੇ ਧਿਆਏ ਜੋ ਏਕ ਲਖੈ ਜੇ ਪ੍ਰਸਾਦ

0: ਸਿਮਰੋ ਸਦਾ ਰੂਪ,
1: ਜੇ ਪ੍ਰਸਾਦ ਤੇਰੀ ਨਿੱਕੀ ਜਾਤ,
0: ਸਿਮਰੋ ਸਦਾ ਦਿਨ ਰਾਤ,
1: ਜੇ ਪ੍ਰਸਾਦ ਤੇਰੀ ਪਤ ਰਹੇ,
0: ਪ੍ਰਸਾਦ ਨਾਨਕ ਜਸ ਕਹੇ,
1: ਜੇ ਪ੍ਰਸਾਦ ਸੁਨੇ ਕਰਨਾਦ,
0: ਪ੍ਰਸਾਦ ਭੇਖੇ ਬਿਸਮਾਦ,
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ,
0: ਪ੍ਰਸਾਦ ਸਹਿਜੇ ਬਸਨਾ,
1: ਜੇ ਪ੍ਰਸਾਦ ਹਸਤ ਕਰ ਚੱਲੇ,
0: ਪ੍ਰਸਾਦ ਸੰਪੂਰਨ ਫਲੇ,
1: ਜੇ ਪ੍ਰਸਾਦ ਪਰਮ ਗਤ ਪਾਵੇ,
0: ਪ੍ਰਸਾਦ ਸਹਿਜ ਸਮਾਵੇ,
1: ਐਸਾ ਪ੍ਰਭ ਤਿਆਗ ਔਰ ਕਤ ਲਾਗੋ,
0: ਪ੍ਰਸਾਦ ਨਾਨਕ ਮਨ ਜਾਗੋ,
1: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ,
0: ਇਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ।

0: ਗਿਆਨੀ ਕਹਿ ਹੋਏ ਸੋ ਭਲਾ
1: ਬ੍ਰਹਮ ਗਿਆਨੀ ਸੋ ਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ
1: ਬ੍ਰਹਮ ਗਿਆਨੀ ਜਪੇ ਸਗਲ ਸੰਸਾਰ
0: ਬ੍ਰਹਮ ਗਿਆਨੀ ਕਹਿ ਇੱਕੇ ਰੰਗ
1: ਬ੍ਰਹਮ ਗਿਆਨੀ ਕਹਿ ਬਸੇ ਪ੍ਰਭ ਸੰਗ
0: ਬ੍ਰਹਮ ਗਿਆਨੀ ਕਹਿ ਨਾਮ ਆਧਾਰ
1: ਬ੍ਰਹਮ ਗਿਆਨੀ ਕਹਿ ਨਾਮ ਪਰਵਾਰ
0: ਬ੍ਰਹਮ ਗਿਆਨੀ ਸਦਾ ਸਦ ਜਾਗਤ
1: ਬ੍ਰਹਮ ਗਿਆਨੀ ਅਬੋਧ ਜਾਗਤ
0: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ
1: ਬ੍ਰਹਮ ਗਿਆਨੀ ਕਹਿ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ

0: ਸਤਿ ਨੇਰੇ ਸਭੂ ਤੇ ਦੂਰ
1: ਨਾਨਕ ਆਪ ਲਭ ਤਰਿਆ ਭਰਪੂਰ
0: ਕਈ ਕੋਟ ਪਤਾਲ ਕੇ ਵਾਸੀ
1: ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮੈ ਜੀਵੈ ਮਰੇ
1: ਕਈ ਕੋਟ ਬਹੁ ਜੋਨੀ ਫਿਰੇ
0: ਕਈ ਕੋਟ ਬੈਠ ਤਹੀ ਖਾਏ
1: ਕਈ ਕੋਟ ਕਾਲ ਥਕ ਪਾਏ
0: ਕਈ ਕੋਟ ਕੀਏ ਤਨਵੰਤ
1: ਕਈ ਕੋਟ ਮਾਇਆ ਮੈਂ ਚਿੰਤ
0: ਜਹ ਜੈ ਪਾਣਾ ਤੈ

0: ਅਸਪਦੀ ਸੰਤ ਕੇ ਦੁਖਨ ਹਾਰ ਜਾ ਕਟੇ
1: ਸੰਤ ਕੇ ਦੁਖਨ ਜਮਤੇ ਨਹੀਂ ਛੁੱਟੇ
0: ਸੰਤ ਕੇ ਦੁਖਨ ਸੁਖ ਸਭ ਜਾਏ
1: ਸੰਤ ਕੇ ਦੁਖਨ ਨਰਕ ਮੈਂ ਪਾਏ
0: ਸੰਤ ਕੇ ਦੁਖਨ ਮਤ ਹੋਏ ਮਲੀਨ
1: ਸੰਤ ਕੇ ਦੁਖਨ ਸੋਭਾ ਤੇ ਹੀਨ
0: ਸੰਤ ਕੇ ਤੇ ਕੋ ਰੱਖੇ ਨ ਕੋਏ
1: ਸੰਤ ਕੇ ਦੁਖਨ ਥਾਨ ਪ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੈ ਕਰੇ
1: ਨਾਨਕ ਸੰਤ ਸੰਗ ਨਿੰਦਕ ਵੀ ਕਰੇ
0: ਸੰਤ ਕੇ ਦੁਖਨ ਤੇ ਮੁਖ ਭਵੈ
1: ਸੰਤਨ ਕੇ ਦੁਖਨ ਕਾਗ ਜੋ ਲਵੈ
0: ਸੰਤਨ ਕੇ ਦੁਖਨ ਸਰਪ ਜੋਨ ਪਾਏ
1: ਸੰਤ ਕੇ ਦੁਖਨ ਤ੍ਰਿਗਤ
0: ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ
1: ਸੰਤ ਕੇ ਦੁਖਨ ਸਭ ਕੋ ਛਲੇ
0: ਸੰਤ ਕੇ ਦੁਖਨ ਤੇ

0: ਪ੍ਰਭ ਕੇ ਸੇਵਕ ਸਗਲੇ ਉਧਾਰਨ,
1: ਸੇਵਕ ਦੁਖ ਵਿਸਾਰਨ,
0: ਆਪੇ ਮੇਲ ਲੈ ਕਿਰਪਾਲ,
1: ਸਭ ਜਪੈ ਨਿਹਾਲ,
0: ਉਨਕੀ ਸੇਵਾ ਸੋਈ ਲਾਗੈ,
1: ਕਿਰਪਾ ਕਰੇ ਵਡ ਭਾਗੈ,
0: ਨਾਮ ਜਪਤ ਪਾਵੇ ਵਿਸਰਾਮ,
1: ਤਿਨ ਪੁਰਖ ਕੋ ਉਤਮ ਕਰਮਾਨ,
0: ਜੋ ਕਿਛ ਕਰੇ ਸੋ ਪ੍ਰਭ ਕੇ ਰੰਗ,
1: ਸਭ ਸੇ ਹਰ ਸੰਗ,
0: ਸਹਿ ਸਬਾਇ ਹੋਵੇ ਸੋ ਹੋਏ,
1: ਕਰਨੇ ਹਾਰ ਪਛਾਣੇ ਸੋਏ,
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ,
1: ਐਸਾ ਸਾਤੈ ਸਾਦ ਦ੍ਰਿਸ਼ਟਾਨਾ,
0: ਜਿਸ ਤੇ ਜਤ ਸਮਾਏ ਸਮਾਏ,
1: ਸੁਖ ਨਿਦਾਨ ਹੁਨੁ ਮਨ,

0: ਚੱਪਲੀ ਟੂਟੀ ਗਾਂਢਣ ਹਾਰ ਗੋਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਰੇ ਮਨ ਮੇਰੇ ਸਦਾ ਹਰ ਜਾਪ ਆਪਣਾ ਕੀਆ ਕਛੂ ਨ
1: ਹੋਏ
0: ਤਿਸ ਬਿਨ ਨਾਹੀ ਤਰੇ ਕਿਛ ਕਾਮ ਰੂਪਵੰਤ ਹੋਏ ਨਹੀ ਮੋਹੇ ਧਨਵੰਤਾ ਹੋਏ ਕਿਆ ਕੋ ਗਰਬੈ ਅਸੂਰਾ ਜੇ ਕੋ ਕਹਾਵੈ ਜੇ ਕੋ ਹੋਏ ਬਹਿ ਦਾਰ ਜਿਸ ਗੁਰ ਪ੍ਰਸਾਦ ਟੂਟੇ ਹੋ ਰੋਗ
1: ਸੋਜਨ ਸਦਾ ਰੋਗ
0: ਜਿਉਂ ਮੰਦਰ ਕੋ ਥਾਮੇ ਥੰਮਨ
1: ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉਂ ਪਖਾਨ ਨਾਵ ਚੜ ਤਰੇ
1: ਪ੍ਰਾਣੀ ਗੁਰ ਚਰਨ ਲਗਨ ਸਤਰੇ
0: ਜੋ ਅੰਧਕਾਰ ਦੀਪਕ ਪ੍ਰਗਾਸ
1: ਦਰਸ਼ਨ ਦੇਖ ਮਨ ਹੋਏ ਵਿਗਾਸ
0: ਜੋ ਮਹਾਂ ਧਿਆਨ ਮੈਂ ਮਾਰਗ ਪਾਵੇ
1: ਸਾਧੂ ਸੰਗ ਮਿਲ ਜੋਤ ਪ੍ਰਗਟਾਵੇ
0: ਤਿੰਨ ਸੰਤਨ ਕੀ ਬਾਛੋ ਧੂਰ
1: ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ
1: ਪੂਰਬ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵਨ ਹਾਰ ਜੋ ਕੁਛ ਕਰੇ ਸੋਈ ਸੁਖ ਮਾਨ ਕੌਣ ਬਸਤਾਈ ਤੇਰੇ ਸੰਗ ਰਾਮ ਨਾਮ ਜਬ ਹਿਰਦੇ ਮਾਹੇ ਜਿਸ ਵਕਰ ਕੋ ਲੈਣ ਤੂੰ ਆਇਆ
1: ਨਾਮ ਸੰਤਨ ਕਰ ਪਾਇਆ
0: ਤਾਜ ਅਭਿਮਾਨ ਲਿਓ ਮਨ

0: ਸਦ ਬਲਹਾਰੇ,
1: ਚਰਨ ਸਾਧ ਕੇ ਧੋਏ ਧੋਏ ਪੀਓ,
0: ਪ੍ਰਸਾਦ ਕੋ ਆਪਣਾ ਜੀਓ,
1: ਸਾਧ ਕੀ ਧੂਰ ਕਰੋ ਇਸਨਾਨ, ਸਾਧ ਸੇਵਾ ਵਡਭਾਗੀ ਪਾਈਐ,
0: ਸੰਗਤ ਕੀਰਤਨ ਗਾਈਐ,
1: ਅਨੇਕ ਬਿਘਨ ਤੇ ਸਾਧੂ ਰਾਖੈ, ਓਟ ਗਈ ਸੰਤੇ ਦਰ ਆਇਆ,
0: ਸੁਖ ਨਾਨਕ ਤੇ ਪਾਇਆ,
1: ਮ੍ਰਿਤਕ ਕੋ ਜਵਾਲਨ ਹਾਰ, ਸਰਬਨ ਦਾਨ ਜਾ ਕੀ ਦ੍ਰਿਸ਼ਟੀ ਮਾਹੇ,
0: ਗੁਰੂ ਲਿਖੇ ਕਾ ਲੈਣਾ ਪਾਹੇ,
1: ਸਭ ਕੀ ਤਿਸ ਕਿਉ ਕਰਨੇ ਜੋਗ,
0: ਦੂਸਰ ਹੋਆ ਨਾ ਹੋਗ,
1: ਜਪ ਜਨ ਸਦਾ ਸਦਾ ਦਿਨ ਰਹਿਣੀ, ਕਰ ਕਿਰਪਾ ਜਿਸ ਕੋ ਨਾਮ ਦੀਆ,
0: ਸੋ ਜਾ ਨਿਰਮਲ ਥੀਆ,
1: ਜਾ ਕੇ ਮਨ ਗੁਰ ਕੀ ਪ੍ਰਤੀਤ,
0: ਆਵੇ ਹਰ ਪ੍ਰਭ ਚੀਤ,
1: ਭਗਤ ਭਗਤ ਸੁਣੀਏ ਤੇ ਹਲੋਏ,
0: ਹਿਰਦੈ ਏਕੋ ਹੋਏ,
1: ਸੱਚ ਕਰਨੀ ਸਾਹਿਤ

ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਸਾਤਰੇ ਕੇ ਚਰਨੀ ਪਾਓ ਮਨਸਾ ਪੂਰਨ

ਰਾਜ ਮੇਰਾ ਜੋਗ ਮੈਂ ਜੋਗੀ ਧਿਆਏ ਧਿਆਏ ਭਗਤੇ ਸੁਖ ਪਾਇਆ ਜਾਂ ਕੀ ਲੀਲਾ ਕੀ ਮਿਤ ਨਾਹੀ ਪਿਤਾ ਕੇ ਜਨਮ ਕੇ ਜਾਣੇ ਪੂਤ ਸੋ ਮਤ ਗਿਆਨ ਧਿਆਨ ਜਨ।

0: ਗਿਆਨ
1: ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ
0: ਤਾਰੇ ਸੁਨਣ ਗਿਆਨ ਧਿਆਨ
1: ਨਾਮ ਕੇ ਤਾਰੇ ਆਕਾਸ ਪਤਾਲ
0: ਤਾਰੇ ਸਗਲ ਆਕਾਰ
1: ਨਾਮ ਕੇ ਤਾਰੇ ਪੁਰੀ ਆਸਾ ਭਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
1: ਰੂਪ ਸਤ ਜਾ ਕਾ ਸਤਿ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਾ ਜਾ ਕੀ ਬਾਣੀ
0: ਸਤ ਪੁਰਖ ਸਭ ਮਾਏ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਸਤ ਨਾ ਪ੍ਰਭ ਕਾ ਸੁਖਦਾਈ
0: ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਨਿਰਦ ਬੂਜੇ ਜੇ ਕੋਏ
0: ਜਪਤਾ ਕੀ ਗਤ ਹੋਏ
1: ਆਪ ਸਤ ਕੀਆ ਸਭ ਸਤ
0: ਜਾਣੇ ਆਪਣੀ ਮਿਤ ਗਤ
1: ਜਿਸ ਕੀ ਸੇ ਸੋ ਕਰਨੇ ਹਾਰ
0: ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨ ਜਾਣੇ ਕੀਆ
0: ਨਾਨਕ ਜੋਤਿਸ ਭਾਵੇ ਸੋ ਬਰਤੀਆ
1: ਬਿਸਮਨ ਬਿਸਮ ਪੈ ਬਿਸਮਾਦ
0: ਜਗ ਸਾਇਆ ਸਵਾਦ
1: ਪ੍ਰਭ ਕੇ ਰੰਗ ਰਾਜਨ ਰਹੇ
0: ਬਚਨ ਪਦਾਰਥ ਲਹੇ
1: ਓਏ ਦਾਤੇ ਦੋ ਘਟਨਹਾਰ
0: ਸੰਗ ਤਰੇ ਸੰਸਾਰ
1: ਜਨ ਕਾ ਸੇਵਕ ਸੋ ਵਡ ਭਾਗ

0: ਅਸਮਾਨੇ
1: ਉਠਤ ਬੈਠਤ ਸੋਵਤ ਨਾਮ
0: ਓ ਨਾਨਕ ਜਨ ਕੈ ਸਦ ਕਾਮ
1: ਬੋਲੋ ਜਾਜੀ ਬਾ ਦਿਨ ਰਾਤ
0: ਪ੍ਰਭ ਆਪਣੇ ਜਨ ਕੀ ਨੀਦਾਤ
1: ਹਰੇ ਭਗਤ ਆਤਮ ਕੇ ਚਾਹੇ
0: ਪ੍ਰਭ ਆਪਣੇ ਸਿਉ ਰਿਹਾ ਸਮਾਏ
1: ਜੋ ਹੋਇਆ ਹੋਵੋ ਸੋ ਜਾਣੇ
0: ਪ੍ਰਭ ਆਪਣੇ ਕਾ ਹੁਕਮ ਪਛਾਣੇ
1: ਇਸਕੀ ਮਹਿਮਾ ਕੌਣ ਵਖਾਨੋ
0: ਇਸ ਕਾ ਗੁਣ ਕਾ ਏਕ ਨ ਜਾਨੋ
1: ਆਠ ਪੈ ਪਰ ਬਸੇ ਹਜ਼ੂਰੇ
0: ਓ ਨਾਨਕ ਸੇ ਹੀ ਜਨ ਪੂਰੇ
1: ਮਨ ਮੇਰੇ ਤਿਨ ਕੀ ਓਟਲੇ
0: ਮਨ ਤਨੇ ਆਪਣਾ ਤਿਨ ਜਨ ਦੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਤੋਂ ਕਾ ਦਾਤਾ
1: ਇਸਕੀ ਸਰਨ ਸਰਬ ਸੁਖ ਪਾਵੇ
0: ਇਸਕੇ ਦਸਾ ਪਾ ਮਿਟਾਵੇ
1: ਅਵਰ ਸਿਆਨਬ ਸਗਲੇ ਛਾੜ
0: ਇਸ ਜਨ

0: ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ,
1: ਸੇਵਾ ਕੋ ਗੁਰ ਸਦਾ ਦਿਆਲ,
0: ਸਿੱਖੀ ਗੁਰ ਦੁਰਮਤ ਮਲ ਹੀ ਰਹੇ,
1: ਸ਼੍ਰੀ ਹਰ ਨਾਮ ਉਚਰੇ,
0: ਸਤਿਗੁਰ ਸਿੱਖ ਕੇ ਬੰਧਨ ਕਟੇ,
1: ਗੁਰ ਕਾ ਸਿੱਖ ਵਿਕਾਰ ਤੇ ਹਟੇ,
0: ਸਤਿਗੁਰ ਸਿੱਖ ਕੋ ਨਾਮ ਧੰਨ ਦੇ,
1: ਗੁਰ ਕਾ ਸਿੱਖ ਵਡ ਭਾਗੀ ਰੇ,
0: ਸਤਿਗੁਰ ਸਿੱਖ ਕਾਲਤ ਪਲਤ ਸਵਾਰੇ,
1: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ,
0: ਗੁਰ ਕੇ ਗ੍ਰਹਿ ਸੇਵਕ ਜੋ ਰਹੇ,
1: ਗੁਰ ਕੀ ਆਗਿਆ ਮਨ ਮੈਂ ਸਹੇ,
0: ਆਪ ਸਕੋ ਕਰ ਕਛੂ ਨ ਜਨਾਵੇ,
1: ਹਰ ਹਰ ਨਾਮ ਹਿਰਦੇ ਸਤਿ ਗਾਵੇ,
0: ਮਨ ਵੇਚੇ ਸਤਿਗੁਰ ਕੇ ਪਾਸ, ਸੇਵਾ ਕਰਤ ਹੋਏ ਨੇ ਕਾਮੀ, ਆਪਣੀ ਕਿਰਪਾ ਸੇ ਆਪ ਕਰੇ,
1: ਨਾਨਕ ਸੋ ਸੇਵਕ ਗੁਰ ਕੀ ਮਤ ਲੇ,
0: ਬਿਸ ਬਿਸਪੇ ਗੁਰ ਕਾ ਮਨ ਮਾਨੇ,
1: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ,
0: ਸੋ ਸਤਿਗੁਰ ਜਿਸ ਦੇ ਹਰ ਨਾਉ,
1: ਅਨੇਕ ਵਾਰ ਗੁਰ ਕੋ ਬਲ ਜਾਓ,
0: ਸਰਵਦਾਨ ਜੀ ਕਾ ਦਾਤਾ,
1: ਆਠ ਪਹਿਰ ਪਾਰ ਬ੍ਰਹਮ ਲਗ ਦਾਤਾ,
0: ਬ੍ਰਹਮ ਜਨ ਜਨ ਮੇ ਪਾਰ ਬ੍ਰਹਮ,
1: ਏਕੇ ਆਪਣਾ ਇਕਸ਼ ਪਰਮ,
0: ਸਹਿ ਸਿਆਣਪ ਲਿਆ ਨਾ ਜਾਈਏ,
1: ਨਾਨਕ ਐਸਾ ਗੁਰ ਵਡ ਭਾਗੀ ਪਾਈਏ,
0: ਸਬਦ ਦਰਸ਼ਨ ਪੇਖਤ ਪੁਨੀਤ,
1: ਚੰਗਾ ਨਿਰਮਲ ਰੀਤ,
0: ਤੇ ਸੰਗ ਰਾਮ ਗੁਣ ਰਵੈ,
1: ਪਾਰ ਬ੍ਰਹਮ ਕੀ ਦਰਗਹਿ ਗਵੈ,
0: ਸੁਨ ਕਰ ਬਚਨ ਕਰਨ ਅਗਾਨੇ,
1: ਮਨ ਸੰਤੋਖਾ ਤੰਪਤੀ ਆਨੇ,
0: ਪੂਰਾ ਗੁਰੂ ਆਖਿਓ ਜਾ ਕਾ ਮੰਤਰ,
1: ਅਮਰ ਦ੍ਰਿਸ਼ਟੀ ਕੇ ਸੰਤ,
0: ਹੁਣ ਬੇਅੰਤ ਕੀਮਤ ਨਹੀਂ ਪਾਏ,
1: ਨਾਨਕ ਜਿਸ ਭਾਵੇ ਤਿਸ ਲੈ ਮਿਲਾਏ,
0: ਭਾਈ ਕੁਸਤਤ ਨੇਕ,
1: ਸਤ ਪੁਰਖ ਪੂਰਨ ਭਵੇਕ,
0: ਆਉ ਬੋਲ ਨਾ ਪਹੁੰਚਤ ਪ੍ਰਾਣੀ,
1: ਅਗਮਯ ਗੋਚਰ ਪਰਮ ਨਿਰਵਾਨੀ,
0: ਮੇਰਾ ਹਾਲ ਨਿਰਵੈ ਸੁਖਦਾਈ,
1: ਬਾਕੀ ਕੀਮਤ ਕਿਨੇ ਨਾ ਪਾਈ,
0: ਅਨੇਕ ਭਗਤ ਬੰਧਨ ਨਿਤ ਕਰੇ,
1: ਕਰ ਕਮਲ ਹਿਰਦੇ ਸਿਮਰੈ,
0: ਸਤ ਬਲਿਹਾਰੀ ਸਤਿਗੁਰ ਆਪਣੇ,
1: ਨਾਨਕ ਜਿਸ ਪ੍ਰਸਾਦ ਹੈ ਸਾ ਪ੍ਰਭ ਜਪਨੇ,
0: ਇਹ ਹਰਸ ਪਾਵੇ ਜਨ ਕੋਏ,
1: ਅੰਮ੍ਰਿਤ ਪੀਵੇ ਅੰਮ੍ਰਿਤ ਸੋਏ,
0: ਉਸ ਪੁਰ ਕਾ ਨਾਹੀ ਕਦੇ ਬਿਨਾਸ,
1: ਜਾ ਕੇ ਮਨ ਪ੍ਰਗਟੇ ਗੁਣ ਦਾਸ,
0: ਆਠ ਪੈਰ ਹਰ ਕਾ ਨਾਮ ਲੇ,
1: ਸਚ ਦੇ ਸੇਵਕ ਕੋ ਦੇ,
0: ਮੋਹ ਮਾਇਆ ਕੇ ਸੰਗ ਨਾ ਲੇ, ਪਰ
1: ਮਨ ਮੈਂ ਰੱਖੇ ਹਰ ਹਰ ਏਕ,
0: ਅੰਧਕਾਰ ਦੀਪਕ ਪ੍ਰਗਾਸੈ,
1: ਨਾਨਕ ਪਰਮ ਦੁਖ ਤੈ ਦੇ ਨਾਸੈ,
0: ਤਉ ਤਮਾਹਿ ਥਾੜ ਵਰਤਾਈ,
1: ਅਨੰਦ ਭਇਆ ਦੁਖ ਨਾਟੇ ਪਾਈ,
0: ਜਨਮ ਮਰਨ ਕੇ ਮਿਟੇ ਅੰਦੇਸੇ,
1: ਸਾਧੂ ਕੇ ਪੂਰਨ ਉਪਦੇਸੇ,
0: ਕਉ ਚੁਕਾ ਨਿਰਭਉ ਹੋਏ ਬਸੇ,
1: ਸਗਲ ਵਿਆਧ ਮਨ ਦੇਖੈ ਨਸੇ,
0: ਇਸ ਕਾ ਸਾਤਨ ਕਿਰਪਾ ਧਾਰੀ,
1: ਸਾ ਸਾਜਾ ਨਾਮ ਰਾਰੀ,
0: ਹਿਤ ਭਾਈ ਚੁਕੇ ਪ੍ਰਮ ਗਵਨ,
1: ਸੁਨ ਨਾਨਕ ਕਾ ਰਾਜਾ ਸਰਵਨ,
0: ਨਿਰਗੁਣ ਆਪ ਸਰਗਣ ਭੀ ਹੋਈ,
1: ਕਲਾ ਧਾਰ ਜਿਨ ਸਗਲੀ ਮੋਹੀ,
0: ਆਪਣੇ ਚਿਤ ਭਾਵੇ ਆਪ ਬਨਾਏ,
1: ਆਪਣੀ ਕੀਮਤ ਆਪੇ ਪਾਏ,
0: ਹਰ ਬੈ ਦੂਜਾ ਨਾਹੀ ਕੋਏ।

0: ਘਰ ਕੀ ਭਗਤ ਕਰੋ ਮਨ
1: ਲਾਏ
0: ਸੰਗ ਨਾ ਚਾਲ ਤੇਰੇ ਤਨਾ ਸੋਤ ਮੀਤ ਕੁਟੁੰਬ ਬਨਤਾ ਰਾਜ ਰੰਗ ਮਾਇਆ ਵਿਸਤਾਰ ਅਸ ਸਥਿਰ ਰਥ ਅਸਵਾਰੀ ਜਿੰਦੀ ਤੇ ਬੁਝੇ ਨਾ ਬੇਗਾਨਾ ਗੁਰ ਕੀ ਮਤ ਤੂ ਲੈ।

0: ਜਪੋ ਅਵਰਾ ਨਾਮ ਜਪਾਵੋ
1: ਸੁਣ ਕੇ ਤ੍ਰੈਤ ਗਤ ਪਾਵੋ
0: ਸਾਰ ਭੂਤ ਸਤ ਹਰ ਕੋ ਨਾਓ
1: ਸਹਿ ਸਬੈਨਾ ਨੇ ਗੁਣ ਗਾਓ
0: ਗੁਣ ਗਾਵਤ ਤੇਰੀ ਉਤਰ ਸਮੈਲ
1: ਬਿੰਦ ਜਾਏ ਹਉ ਮੈਂ ਵਿਖ ਫੈਲ
0: ਹੋਏ ਚਿੰਤ ਬਸੇ ਸੁਖ ਨਾਲ
1: ਸਰ ਨਾਮ ਸਮਾਲ
0: ਸਾਰ ਸਿਆਣਪ ਸਗਲੇ ਮਨਾ
1: ਸਾਰ ਸੰਗ ਪਾਵੇ ਸਚ ਤਨਾ
0: ਹਰ ਪੂੰਜੀ ਸੰਚ ਕਰੋ ਵਿਹਾਰ
1: ਨਿਹਾ ਸੁਖ ਦਰ ਗਏ ਜੈਕਾਰ
0: ਸਰਵ ਨੰਤਰ ਏਕੋ ਦੇਖ ਏਕੋ ਜਪ ਏਕੇ ਸਲਾਹ ਹੈ
1: ਏਕ ਸਿਮਰੇ ਕੋ ਮਨਾਹਿ
0: ਏਕ ਸਕੇ ਗੁਣ ਗਾਓ ਅਨੰਤ।

0: ਵਿਸਰੇ ਘਾਲ ਨਾ ਭਾਨੇ,
1: ਸੋ ਕਿਉ ਵਿਸਰੇ ਜੇ ਕੀਆ ਜਾਣੇ,
0: ਸੋ ਕਿਉ ਵਿਸਰੇ ਸਭ ਕੁਛ ਦੀਆ,
1: ਸੋ ਕਿਉ ਵਿਸਰੇ ਜੇ ਕੀਆ ਜਾਣੇ,
0: ਸੋ ਕਿਉ ਵਿਸਰੇ ਜਾ ਕੇ ਮੇ ਰਾਖੇ, ਸੋ ਕਿਉ ਵਿਸਰੇ ਬਿਖਤੇ ਕਾਢੇ,
1: ਜਨਮ ਜਨਮ ਕਾ ਟੂਟਾ ਖੰਡੇ,
0: ਗੁਰਪੁਰੇ ਤਤ ਇਹ ਬੁਝਾਇਆ,
1: ਆਪਣਾ ਨਾਨਕ ਜੰਤਿਆ,
0: ਸਾਜਨ ਸੰਤ ਕਰਿਓ ਇਹ ਕਾਮ,
1: ਤਿਆਗ ਜਪੋ ਹਰਨਾਮ,
0: ਸਿਮਰ ਸਿਮਰ ਸਿਮਰ ਸੁਪਾ।

ਸੁਖੀਏ ਪਰ ਲੋਕ ਸੁਹੇਲੇ ਸਾਧ ਸੰਗ ਮਿਲ ਕਰੋ ਆਨੰਦ ਰਾਮ ਨਾਮ ਤਤ ਕਰੋ ਵਿਚਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾ।

0: ਸਿਮਰ ਨਾਮ ਬਾਰੰਬਾਰ
1: ਨਾਨਕ ਜੀ ਕਾ ਇਹ ਆਧਾਰ
0: ਉਤਮ ਸੋ ਸਾਧ ਕੇ ਬਚਨ
1: ਅਮ੍ਰਿਤ ਲਾਗੇ ਰਤਨ
0: ਸੁਨਤ ਕਮਾਵਤ ਹੋਤ ਉਧਾਰ
1: ਕਰੇ ਲੋਕੇ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ
1: ਜਾ ਕੇ ਮਨ ਲਗਾ ਹਰ ਰੰਗ
0: ਜੈ ਜੈ ਸ਼ਬਦ ਅਨਾਦ।

0: ਕ੍ਰਿਸ਼ਤ ਤੈ ਕਰੋ ਸੰਤ ਮੀਤਾ ਸੁਖਮਨੀ ਸਹਿਜ ਗੋਬਿੰਦ ਗੁਰਨਾਮ
1: ਜਿਸ ਮਨ ਬਸੇ ਸੋ ਤਨ ਦਾਨ
0: ਚਾਚਾ ਕੀ ਪੂਰਨ ਹੋਏ ਸਭ ਤੇ ਉੱਚ ਪਾਏ ਸਥਾਨ ਤਨ ਖਾਟ ਚਲੇ ਜਲ
2: ਸੋਏ
0: ਸੇਮ ਸ਼ਾਂਤ ਰਿਦ ਨਵ ਨਿਧ
2: ਗਿਆਨ ਸਰਬ ਤੈ ਸਿੱਧ
0: ਵਿਦਿਆ ਤਪ ਜੋਗ ਪ੍ਰਵ ਧਿਆਨ ਚਾਰ ਪਦਾਰਥ ਕਮਲ ਪ੍ਰਗਾਸ

0: ਵਾਹਿਗੁਰੂ ਜੀ ਕਾ
1: ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ।
0: ਸਤਿਗੁਰ ਵੱਲ ਜਾਣਾ ਏ ਗਲੀਆਂ ਵਿੱਚ ਚੁੱਕੜ ਸੁਣੀਦਾ ਫਰੀਦਾ।

ਸਤਿਕਾਰ, ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ। ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਕਾਰਨੋ ਨਿਧਿਆ ਵੇ ਧਾਏ। ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿਠ ਕੀਤਾ,

ਖੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ।

ਵਾਰ ਬਖਸ਼ਿਸ਼ ਮਰੰਮਤ ਕੀਤੀ। ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਸਮੂਹ ਮਾਈਆਂ ਬੀਬੀਆਂ ਭੈਣਾਂ ਵੱਲੋਂ ਰਲ ਮਿਲ ਕੇ ਹਫ਼ਤਾਵਾਰੀ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਇਲਾਹੀ ਬਾਣੀ ਕੇ ਸ੍ਰੀ ਸੁਖਮਣੀ ਸਾਹਿਬ ਕੇ ਪਾਠ ਕੀਰਤਨ ਹੋਏ। ਸਤਿਗੁਰੂ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੂੰ ਸਮੱਤ ਬਖਸ਼ਣੀ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ ਕੇ ਨਿਵਾਜਣਾ। ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਤੇ ਪ੍ਰਵਾਨ ਹੋਵੇ। ਕਰੋ ਕਿਰਪਾ ਆਪਣੇ ਇਲਾਹੀ ਫੁਰਮਾਨ ਬਖਸ਼ ਕੇ ਕਿਰਤਾਰਥ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ। ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀਓ ਡੰਡੌਤ ਬੰਦਨ ਇਨਕਬਾਰ, ਸਰਬ ਕਲਾ ਸਮਰੱਥ

ਸ਼ਲੋਕ ਮਹਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ, ਮਨ ਮੁਖ ਖਾਦੇ ਗੁਰਮੁਖੀ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ। ਮਾਇਆ ਮਮਤਾ ਮੋਹਣੀ ਜਿਣ ਵਿਣ ਦੰਤਾ ਜਗ ਖਾਇਆ, ਮਨ ਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ। ਬਿਨ ਨਾਮੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ, ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ। ਸੁਖਦਾਤਾ ਮਨ ਨਾ ਵਸਾਇਆ, ਨਾਨਕ ਨਾਮ ਤਨਾ ਕੋ ਮਿਲਿਆ, ਜਿਨ ਕੋ ਤੁਰ ਲਿਖ ਪਾਇਆ। ਮਹਲਾ ਤੀਜਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧਨ ਪਾਇਆ, ਜਿਉਂ ਕਸਤੂਰੀ ਮਿਰਗ ਨ ਜਾਣੈ ਭ੍ਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤੈ ਆਪ ਖੁਆਇਆ, ਗੁਰਮੁਖ ਵਿਰਲੇ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ। ਤਨ ਮਨ ਸੀਤਲ ਹੋਇਆ, ਰਸਨਾ ਹਰ ਸਾਧ ਆਇਆ, ਸ਼ਬਦੇ ਹੀ ਨਾ ਉਪਜੇ ਸ਼ਬਦੈ ਮੇਲ ਮਿਲਾਇਆ। ਬਿਨ ਸ਼ਬਦੈ ਸਭ ਜਗ ਬੋਰਾਨਾ, ਬਿਰਥਾ ਜਨਮ ਗਵਾਇਆ। ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਬਿਨ ਸ਼ਬਦੈ ਸਭ ਜਗ ਬੋਰਾਨਾ, ਬਿਰਥਾ ਜਨਮ ਗਵਾਇਆ। ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਪੌੜੀ। ਸੋ ਹਰ ਪੁਰਖ ਅਗੰਮ ਹੈ, ਕਹੋ ਕਿਤ ਵਿਦ ਪਾਈਐ, ਤਿਸ ਰੂਪ ਨਰੇਖ ਦ੍ਰਿਸ਼ਟ ਕਹੋ ਜਨ ਕਿਉਂ ਧਿਆਈਐ। ਨਿਰੰਕਾਰ ਨਿਰੰਜਨ ਹਾਰ ਅਗੰਮ, ਕਿਆ ਕਹਿ ਗੁਣ ਗਾਈਐ, ਜਿਸ ਆਪ ਬੁਝਾਏ ਆਪ, ਸੋ ਹਰ ਮਾਰਗ ਪਾਈਐ, ਗੁਰਪੂਰੈ ਵੇਖਾ ਲਿਆ। ਗੁਰ ਸੇਵਾ ਪਾਈਐ ਗੁਰਪੂਰੈ ਵੇਖਾ ਲਿਆ, ਗੁਰ ਸੇਵਾ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਸਾਧ ਸੰਗਤ ਜੀ, ਹਰ ਮੰਗਲਵਾਰ ਨੂੰ ਮਾਈਆਂ ਬੀਬੀਆਂ ਭੈਣਾਂ ਵੱਲੋਂ ਰਲ ਮਿਲ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਉਪਰੰਤ ਰੱਬੀ ਬਾਣੀ ਦੇ ਕੀਰਤਨ ਹੁੰਦੇ ਨੇ। ਤੋ ਆਪ ਜੀ ਭਾਗਾਂ ਵਾਲੇ ਹੋ, ਗੁਰੂ ਕੀ ਸੰਗਤ ਕਰ ਰਹੇ ਹੋ। ਇਸੇ ਤਰ੍ਹਾਂ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰਦਿਆਂ ਹੋਇਆਂ ਮੁਬਾਰਕ ਬਾਣੀ ਦੇ ਨਾਲ ਸਾਂਝ ਬਣਾਇਆ ਕਰੀਏ। ਗੁਰਮਤਿ ਵਿਚਾਰਾਂ, ਗੁਰਬਾਣੀ ਦੇ ਸਿਧਾਂਤ, ਜੋ ਗੁਰੂ ਸਾਹਿਬ ਨੇ ਏਡਾ ਬਾਣੀ ਦਾ ਖਜ਼ਾਨਾ ਸਾਡੀ ਝੋਲੀ ਦੇ ਵਿੱਚ ਪਾਇਆ ਹੈ, ਤੋ ਇਸ ਖਜ਼ਾਨੇ ਦੀ ਵਰਤੋਂ, ਇਸ ਖਜ਼ਾਨੇ ਨੂੰ ਸਮਝ ਕੇ ਵਿਚਾਰ ਕੇ ਹੋਣੀ ਹੈ। ਤੋ ਆਪ ਜੀ ਬਾਣੀ ਪੜ੍ਹਿਆ ਕਰੋ, ਬਾਣੀ ਨੂੰ ਵਿਚਾਰਿਆ ਕਰੋ। ਜਦੋਂ ਵੀ ਸਮਾਂ ਲੱਗਦਾ ਹੈ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ, ਜਿਹੜਾ ਵੀ ਚੱਲ ਰਿਹਾ ਪ੍ਰੋਗਰਾਮ ਹੋਵੇ ਉਹਨੂੰ ਬੈਠ ਕੇ ਸਰਵਣ ਕਰਿਆ ਕਰੋ। ਤੋ ਸਵੇਰ ਤੋਂ ਹੀ ਸੰਗਤਾਂ ਜਿਹੜੀਆਂ ਨੇ ਉਹ ਕੰਮਾਂ ਕਾਰਾਂ 'ਤੇ ਆਉਂਦਿਆਂ ਜਾਂਦਿਆਂ ਗੁਰੂ ਦਰਬਾਰ ਦੇ ਵਿੱਚ ਨਤਮਸਤਕ ਹੁੰਦੀਆਂ ਨੇ। ਤੋ ਸਮਾਂ ਕੱਢ ਕੇ 15-20 ਮਿੰਟ, ਅੱਧਾ ਘੰਟਾ ਬੈਠ ਕੇ ਗੁਰਬਾਣੀ ਦੀ ਵਿਚਾਰ ਕੀਰਤਨ ਜਿਹੜਾ ਹੈ ਉਹਨੂੰ ਜ਼ਰੂਰ ਸਰਵਣ ਕਰਿਆ ਕਰੀਏ, ਤਾਂ ਕਿ ਸਾਨੂੰ ਸੋਝੀ ਜਿਹੜੀ ਗੁਰੂ ਦੇ ਸ਼ਬਦ ਵਿੱਚੋਂ ਹੈ ਉਹ ਪ੍ਰਾਪਤ ਹੋ ਸਕੇ। ਹੋਰ ਕੋਈ ਵੀ ਜਿਹੜਾ ਕਰਮ ਹੈ ਉਹਨੂੰ ਮਹਾਰਾਜ ਦੀ ਬਾਣੀ ਨੇ ਫੋਕਟ ਕਰਮ ਆਖਿਆ ਹੈ। ਇੱਕੋ ਹੀ ਕਰਮ ਉੱਤਮ ਹੈ, ਉਹ ਹੈ ਗੁਰੂ ਦੇ ਸ਼ਬਦ ਨਾਲ ਜੁੜਨਾ, ਗੁਰੂ ਦੀ ਵਿਚਾਰ ਨਾਲ ਜੁੜਨਾ। ਤੋ ਆਪ ਭਾਗਾਂ ਵਾਲੇ ਹੋ, ਸਤਿਗੁਰ ਕੀ ਪਾਵਨ ਬਾਣੀ ਦਾ ਉਲਟਾ ਆਸਰਾ ਪਰਸ ਰਹੇ ਸੀ। ਤੋ ਇੱਥੇ ਹੀ ਦੁਪਹਿਰ ਦੇ ਦੀਵਾਨ ਦੀ ਜਿਹੜੀ ਹੈ ਉਹ ਸਮਾਪਤੀ ਹੈ। ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਗੁਰੂ ਕੇ ਲੰਗਰ ਤਿਆਰ ਨੇ, ਆਪ ਜੀ ਨੇ ਲੋੜ ਮੁਤਾਬਕ ਛੱਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਈ, ਕੇੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਕਹਿਣੇ ਵਾਲੇ ਤੇਰੇ ਰਹਿ ਸਮਾਏ, ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਕੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਜੇ ਰਹਾ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰਖੁ ਰਹਾਈ, ਕਹਿਣ ਜਾਈ ਤੇਰੀ ਤਰ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੇ ਕਿਨੇ ਨ ਪਾਈਆ, ਕਰ ਮਿਲੈ ਨਾ ਹੀ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾ